ਸਨਾਤ ਰਾਗ ਗੁਜ਼ਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜ਼ਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜੀਉ ਪਰੇ ਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੂ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜ ਆਵੈ ਸਹਿ ਕੋਸਾਂ ਤਿਸ ਪਾਸ਼ੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗਾਮੇ ਅਪਾਰਾ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ

ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਗਦ ਸੇ ਮੁਗਦ ਪਏ, ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ।

ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਇ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ। ਤਿਤ ਸਰਵ ਰਿੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋ ਪਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੂ ਸਰਮਾ। ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈਰਸ਼ਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ। ਹਮਰੇ ਦੁਸ਼ਟ ਸਵੈ ਤੁਮ ਘਾਵੂ, ਆਪ ਹਾਥ ਦੈ ਮੋਹਿ ਬਚਾਵੂ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਾਬੈ ਰਣਕੂ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੂ ਸੁ ਤੁਮ ਤੇ ਪਾਵੂ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਛਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪਛਾ, ਸ਼੍ਰੀ ਅਸਤੁਜ ਜੂ ਕਰਿਓ ਰਛਾ। ਰਾਖ ਲਿਓ ਮੋਇ ਰਾਖ ਨਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ। ਕਾਲ ਪਾਏ ਬ੍ਰਹਮਾ ਬਬਤਰਾ,
काल पाए शिवजू अवतरा, काल पाए कर विष्णु प्रकाशा, सकल काल का किया तमाशा, जवन काल जोगी शिव की औ, भेद राज ब्रह्मा जू थी औ, जवन काल सब लोक सवारा, नमस्कार है ताहे हमारा, जवन काल सब जगत बनायो, देव दैत जशन उपजायो, आद अंत एक अवतारा, सोई गुरु समझियो हमारा, नमस्कार तिस ही को हमारी, सकल प्रजा जिने आप सवारी, शिव कण को शिव गुण सुख दियो, शत्रण को पल मोह बद कियो, घट घट के अंतर की जानत, भले बुरे की पीर पछानत, चीटी ते कुंचर स्थूला, सापर कृपा दृष्ट कर फूला, संतन दुख पाए ते दुखी, सुख पाए साधुन के सुखी, एक एक की पीर पछाने, घट घट के पट पट की जाने, जाबुद करख करा करतारा, प्रजा तर तब देह पारा, जाबिया करख करत हूं कब हूं, तुम मैं मिलत देह तार सब हूं, जेते बदन सृष्ट सब तारे, आप आपनी बोझ उचारे, तुम सब ही तेरे निरालम, जानत बेद भेद अरियालम, निरंकार निर्वकार निर्लंब, आद अनिल अनाद सांब, ताका मूड चारत भेदा, जाको भेव न पावत बेदा, ताको कर पाहन अनुमानत, महामूढ़ कश भेद न जानत, महादेव को कहत सदा शिव, निरंकार का चीनत न भेव, आप आपनी बुद्ध है जेती, वर्णत भिन्न भिन्न तुह तेती, तुमरा लखा न जाए पसारा, के विद सजा प्रथम संसारा, एक रूप अनूप स्वरूपा, रंक पयो राव कही भूपा, अंडज जेरज सेतज कीनी, उत्पुज खान बहुर रच दीनी, कहूं फूल राजा वै बैठा, कहूं सिमट प्यो शंकरी कैठा, सगरी श्रेष्ठ दिखाए अचंभव, आद जुगाद स्वरूप स्वयंभव, अब रक्षा मेरी तुम करो, सिख उबार सिख संगरो, दुष्ट जिते उठवत उत्पाता, सकल मलेश करोरण काता, जे अस तुज तव शरणी परे, तिनके दुष्ट दुखत वै मरे, पुरख जवन पग परे तिहारे, तिनके तुम संकट सब टारे, जो कल को एक बार ते आए हैं, ताके काल निकट ने आए हैं, रक्षा हुए ताहे सब काला, दुष्ट अरिष्ट टरे तत्काला, कृपा दृष्ट तन जाए निहर हो, ताके ताप तनक मोहर हो, रिद सिद्ध कर मो सब होई, दुष्ट शाश्व सके न कोई, एक बार जिन तुम्हें संभारा, काल फास्ते ताहे उबारा, जिन नर नाम तिहारो कहा, दारिद दुष्ट दोख ते रहा, खड़के तुम्हें शरण तिहारी, आप हाथ दे लिहु उबारी, सर्ब ठौर मोहु सहाई, दुष्ट दोख ते लिहु बचाई, सवैया पाए गहे जब ते तुमरे,
तब ते को आंख तरे नहीं आने ओ। राम रहीम पुराण कुरान अनेक हैं मत एक न मान्यो। सिमरत शास्त्र वेद सब बहु भेद कहें हम एक न जान्यो। श्री असपान कृपा तुमरी कर मैं न कहो सब तुहे बखान्यो। दोहरा

ਧਰਮ ਹਿੱਤ ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ

ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰ, ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ, ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ, ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਕੀ, ਸੋ ਦਾ ਰਹਿ ਰਾਸ ਕੀ ਅਰਦਾਸ, ਆਪ ਜੀ ਕੇ ਚਰਨ ਕਮਲਾਂ ਪਾਸ, ਕਿਰਪਾ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸੰਗਤ ਦੀਆਂ ਤਿਲ ਫੁੱਲ ਪਿਟਾਵਾਂ ਸਿਮਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਆਪਣੇ ਸ਼ੁਭ ਦੈਵੀ ਗੁਣਾਂ ਦੀ ਬਖਸ਼ਿਸ਼ ਕਰਨੀ, ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਸਤਿਗੁਰ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵਿਸਾ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਵਸਾਇਆ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣਾ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੁੜ ਰਿਹਾ ਸੀ। ਦੋਨੋਂ ਵਕਤ ਸੱਜਦੇ ਦੀਵਾਨਾਂ ਦੇ ਵਿੱਚ ਇਹ ਜਥਾ ਰੋਜ਼ਾਨਾ ਹਾਜ਼ਰੀਆਂ ਭਰਦਾ ਹੈ। ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰੀ ਸਾਧ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਦਾ ਜੋ ਮੈਡੀਕਲ ਚੈੱਕਅਪ ਕੈਂਪ ਹੈ ਉਹ 14 ਜੂਨ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਤੋ ਲੋੜਵੰਦ ਸੱਜਣ ਇਸ ਕੈਂਪ ਦੇ ਵਿੱਚ ਪਹੁੰਚ ਕੇ ਜੋ ਲੋੜੀਂਦੀ ਮਦਦ ਹੈ ਉਹ ਪ੍ਰਾਪਤ ਕਰ ਸਕਦੇ ਨੇ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਲਾਸਾਂ, ਕੀਰਤਨ ਸਿਖਲਾਈ ਜੋ ਬੱਚਿਆਂ ਨੂੰ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਦਾ ਸਮਾਂ ਕੀਰਤਨ ਕਲਾਸਿਸ ਦਾ ਹੁੰਦਾ ਹੈ, ਕਿਉਂਕਿ ਆਉਣ ਵਾਲੇ ਦਿਨ ਬੱਚਿਆਂ ਦੀ ਛੁੱਟੀਆਂ ਦੇ ਦਿਨ ਨੇ। ਬਹੁਤ ਸਾਰੇ ਪੇਰੈਂਟਸ ਇਸ ਵਿਸ਼ੇ 'ਤੇ ਸਵਾਲ ਜਵਾਬ ਕਰਦੇ ਨੇ, ਅਤੇ ਇਸ ਵਾਸਤੇ ਬੇਨਤੀ ਹੈ ਕਿ ਜੇਕਰ ਬੱਚਿਆਂ ਨੂੰ ਕੀਰਤਨ ਸਿਖਲਾਉਣ ਦੇ ਆਪ ਚਾਹਵਾਨ ਹੋਵੋ ਤਾਂ ਇਹ ਚੱਲਦੀਆਂ ਇਹਨਾਂ ਕਲਾਸਾਂ ਦਾ ਲਾਹਾ ਵੀ ਸੰਗਤਾਂ ਪ੍ਰਾਪਤ ਕਰ ਸਕਦੀਆਂ ਨੇ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਸ਼ਾਮ 6 ਵਜੇ ਜੋ ਨੌਜਵਾਨ ਵੀਰਾਂ ਵੱਲੋਂ ਇਹ ਸੇਵਾ ਕੀਤੀ ਜਾਂਦੀ ਹੈ। ਤੋ ਦਸਤਾਰਾਂ ਸਿੱਖਣ ਦੇ ਚਾਹਵਾਨ ਸੱਜਣ ਆਪੋ ਆਪਣੀਆਂ ਦਸਤਾਰਾਂ ਲੈ ਕੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਗੁਰਸੁਆਰਿਆਂ ਪਾਸੋਂ ਸਰਵਣ ਕੀਤਾ ਹੈ, ਸਮਾਂ ਹੈ ਗੁਰਸ਼ਬਦ ਵਿਚਾਰ ਦਾ। ਤੋ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ। ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਤਿੰਨਾਂ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

हम अज्ञान अल्प मत थोरी।

तुम्हारी शरण, तुम्हारी आसा,

ਗੁਰ ਨਾਨਕ ਜਿਨ ਸੁਣਿਆ ਭੇਖਿਆ ਸੀ ਫਿਰ ਗੁਰਬਾਸ ਨ ਪਰਿਆ ਰੇ ਵਾਹਿਗੁਰੂ ਜੀ ਕਬੀਰ।

करें जागो

कबीर सूता क्या करें, उठ के ना जपें मुरार।

कबीर सूता क्या करें, बैठा रहो अर जाग, जाके संगति बिछुरा, ताही के संग लाग, जुगो जुग टल, चवर शतर तख्त दे मालक। हाजरा हजूर, जारा हजूर, शब्द गुरु, बाणी के बोहे थमरत के दाते, दसा पातशाहियां दी जोत, साहब सच्चे पातशाह गुरु ग्रंथ साहिब महाराज, तिन्हां दी पावन पवित्र ते मुकद्दस हजूरी विच ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਕੀ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ। ਸੋ ਆਓ, ਸਮਾਂ ਹੈ ਲੜੀਵਾਰ ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ। ਚਾਰ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਚੌਂ ਦਾ ਹੀ ਜਿਹੜਾ ਪ੍ਰਸੰਗ ਹੈ ਉਹ ਇੱਕੋ ਹੈ। ਤੋ ਆਓ ਸਾਧ ਸੰਗਤ, ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਟੁੱਟ ਕੇ, ਗੁਰੂ ਦੀ ਨਿਰਮਲ ਵਿਚਾਰ ਨਾਲੋਂ ਟੁੱਟ ਕੇ ਬੰਦੇ ਦਾ ਜੀਵਨ ਕਿੱਦਾਂ ਦਾ ਹੁੰਦਾ ਹੈ ਉਹਦਾ ਜ਼ਿਕਰ ਕੀਤਾ ਹੈ। ਤੇ ਜਿਹੜੀ ਸਿਚੁਏਸ਼ਨ ਹੈ, ਜਿਹੜੇ ਹਾਲਾਤ ਨੇ, ਉਹਨਾਂ ਨੂੰ ਸੰਭਾਲਣਾ ਹੋਵੇ ਤੇ ਉਹਦਾ ਇਲਾਜ ਵੀ ਦੱਸਿਆ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਜਿਵੇਂ ਨਾ ਇੱਕ ਸੰਖ ਸਮੁੰਦਰ ਤੋਂ ਵਿਛੜ ਜਾਂਦਾ ਹੈ। ਹੁਣ ਆਪਾਂ ਆਮ ਇਹਨੇ ਆ ਵੀ ਸਮੁੰਦਰ ਵਾਡਕਾਰੀ ਹੈ, ਉਹਦੇ ਵਿੱਚ ਘੁੱਗੇ, ਸਿੱਪੀਆਂ, ਸੰਖ, ਸਾਰਾ ਕੁਝ ਮੌਜੂਦ ਹੈ। ਹੁਣ ਇੱਥੇ ਸਮੁੰਦਰ ਕਿਹਨੂੰ ਕਿਹਾ ਹੈ? ਸਮੁੰਦਰ ਗੁਰੂ ਹੈ। ਬਹੁਤ ਸਾਰੀਆਂ ਉਦਾਹਰਨਾਂ ਬਾਬੇ ਨੇ ਬਾਣੀ ਵਿੱਚ ਇਹਦੀਆਂ ਦਿੱਤੀਆਂ ਨੇ। ਜਿਵੇਂ ਕਬੀਰ ਸਾਹਿਬ ਨੇ ਇੱਕ ਗੱਲ ਆਖੀ ਵੀ ਕਬੀਰ ਸਮੁੰਦਰ ਨਾ ਛੋਡੀਐ, ਜੋ ਅਤ ਖਾਰੂ ਹੋਏ। ਆਖਿਆ ਸਮੁੰਦਰ ਨਹੀਂ ਛੱਡਣਾ ਚਾਹੀਦਾ ਭਾਵੇਂ ਜਿੰਨਾ ਮਰਜ਼ੀ ਖਾਰਾ ਹੋਵੇ। ਸਮੁੰਦਰ ਦਾ ਪਾਣੀ ਆਪਾਂ ਜਾਣਦੇ ਹਾਂ ਵੀ ਖਾਰਾ ਹੁੰਦਾ। ਆਖਿਆ ਖਾਰਾ ਹੋਵੇ, ਖਾਰੇ ਦਾ ਅਰਥ ਹੈ ਵੀ ਜੇ ਗੁਰੂ ਦਾ ਉਪਦੇਸ਼ ਬਚਨ ਤੁਹਾਨੂੰ ਕਿਸੇ ਵੇਲੇ ਇਹ ਵੀ ਲੱਗਦਾ ਹੈ ਨਾ ਵੀ ਇਹ ਮੈਨੂੰ ਦੁੱਖ ਜਿਹਾ ਦਿੰਦਾ ਹੈ, ਦਰਦ ਜਿਹਾ ਦਿੰਦਾ ਹੈ, ਤੇ ਤਾਂ ਵੀ ਗੁਰੂ ਨੂੰ ਛੱਡਣਾ ਨਹੀਂ ਚਾਹੀਦਾ। ਜੇ ਗੁਰ ਝੜਕੇ ਤਾਂ ਮੀਠਾ ਲੱਗੇ। ਜਿਵੇਂ ਇੱਕ ਚੰਗਾ ਉਸਤਾਦ ਜਦੋਂ ਆਪਣੇ ਬੱਚੇ ਨੂੰ ਚੰਡਦਾ ਹੈ ਨਾ, ਤੇ ਉਹ ਝੜਕਦਾ ਵੀ ਹੈ ਤੇ ਕਈ ਵਾਰ ਉਹਦੇ ਸੱਟਾਂ ਵੀ ਮਾਰਦਾ। ਹੁਣ ਚਲੋ ਸਮੇਂ ਬਦਲ ਗਏ, ਨਹੀਂ ਤੇ ਪਹਿਲੇ ਸਮਿਆਂ ਵਿੱਚ ਉਸਤਾਦ ਦੇ ਕੋਲੋਂ ਜਦੋਂ ਕੰਮ ਸਿੱਖੀਦਾ ਸੀ ਉਹਦਾ ਸੁਭਾਅ ਸੀ ਵੀ ਉਹ ਗਾਲਾਂ ਵੀ ਕੱਢ ਦਿੰਦਾ ਸੀ, ਮੰਦਾ ਚੰਗਾ ਵੀ ਬੋਲ ਦਿੰਦਾ ਸੀ, ਬੱਚੇ ਚੁੱਪ ਕਰਕੇ ਜਰ ਲੈਂਦੇ ਸੀ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਜੇ ਸਾਨੂੰ ਕੁਝ ਕਹਿ ਰਿਹਾ ਹੈ, ਦੋ ਸ਼ਬਦ ਕੋਈ ਕੁੜੱਤਣ ਵਾਲੇ ਵੀ ਬੋਲ ਰਿਹਾ ਹੈ, ਪਰ ਇਹਨੇ ਸਾਡੀ ਜ਼ਿੰਦਗੀ ਸਵਾਰ ਦੇਣੀ ਹੈ। ਇਹ ਠੀਕ ਹੈ, ਮੈਂ ਉਹਨਾਂ ਟੀਚਰਾਂ ਦਾ ਕਦੀ ਵੀ ਸਮਰਥਕ ਨਹੀਂ ਰਿਹਾ ਜਿਹੜੇ ਬੇਵਜ੍ਹਾ ਬੱਚਿਆਂ ਨੂੰ ਟੋਰਚਰ ਕਰਦੇ ਨੇ। ਆਪਾਂ ਉਹ ਵੀ ਕਈ ਵਾਰ ਉਹ ਵੀ ਬੰਦੇ ਦਾ ਇੱਕ ਟੀਚਰਾਂ ਦਾ ਕਰੂਪ ਰੂਪ ਹੁੰਦਾ ਹੈ।
ਪਰ ਨੋਰਮਲੀ ਕੀ ਹੁੰਦਾ ਸੀ, ਜਿਹੜਾ ਚੰਗਾ ਉਸਤਾਦ ਸੀ ਉਹ ਬੱਚੇ ਨੂੰ ਸਿਖਾਉਣ ਲਈ ਉਹਨੂੰ ਚੰਡਦਾ ਸੀ, ਉਹਨੂੰ ਝਿੜਕਦਾ ਵੀ ਸੀ, ਤੇ ਜਦੋਂ ਉਹ ਰੋਜ਼ੀ ਰੋਟੀ ਤੇ ਲੱਗ ਗਿਆ। ਕਈ ਵਾਰ ਬੱਚੇ ਇੰਨੇ ਸਕਸੈਸ ਹੋ ਜਾਂਦੇ ਨੇ ਵੀ ਉਹਨਾਂ ਕੰਮ ਉਸਤਾਦ ਦਾ ਨਹੀਂ ਚੱਲਦਾ ਜਿੰਨਾ ਚੇਲਿਆਂ ਦਾ ਚੱਲ ਜਾਂਦਾ। ਹੁਣ ਇੱਕ ਕਾਲਜ ਵਿੱਚ, ਇੱਕ ਯੂਨੀਵਰਸਿਟੀ ਵਿੱਚ ਜੇ ਬੰਦਾ ਪੜ੍ਹਦਾ ਏ, ਉੱਥੇ ਇੱਕ ਮਾਹੌਲ ਹੈ। ਇੱਥੋਂ ਦੀਆਂ ਯੂਨੀਵਰਸਿਟੀਆਂ ਬਾਰੇ ਤਾਂ ਮੈਨੂੰ ਪਤਾ ਨਹੀਂ ਹੈ ਜਾਂ ਕਾਲਜਾਂ ਬਾਰੇ ਪਤਾ ਨਹੀਂ ਹੈ, ਪਰ ਜਿਹੜਾ ਪੰਜਾਬ ਖਾਸ ਕਰਕੇ ਇੰਡੀਆ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਕਾਲਜਾਂ ਦਾ ਮਾਹੌਲ ਬੜਾ ਵੱਖਰਾ ਜਿਹਾ ਹੁੰਦਾ। ਇੱਕ ਕੰਟੀਨ ਹੈ, ਲੋਕ ਉੱਥੇ ਇਕੱਠੇ ਹੋ ਰਹੇ ਨੇ ਬੱਚੇ, ਜੇ ਮੈੱਸ ਹੈ ਤੇ ਉੱਥੇ ਕਿਚਨ ਦੇ ਵਿੱਚ ਇੱਕ ਬਣਾਉਣ ਵਾਲਾ ਲੰਗਰ ਪ੍ਰਸ਼ਾਦਾ ਲਾਂਗ ਰਹੀ ਹੈ। ਕਈ ਵਾਰ ਵਿਦਿਆਰਥੀ ਉਹਦੇ ਨਾਲ ਲੜਦੇ ਵੀ ਨੇ, ਉਹਦੇ ਨਾਲ ਝਗੜ ਵੀ ਲੈਂਦੇ ਨੇ, ਉਹਦੇ ਹੱਥ ਤਾਂ ਉਹ ਪ੍ਰਸ਼ਾਦਾ ਵੀ ਖਾਂਦੇ ਨੇ। 2-4 ਸਾਲ ਬਾਅਦ ਵਿਦਿਆਰਥੀ ਉੱਥੋਂ ਚਲੇ ਜਾਂਦਾ, ਉਹ ਵਿਚਾਰਾ ਉੱਥੇ ਰਹਿੰਦਾ, ਉਹਦੀ ਥੋੜਾ ਕੋਈ ਤਰੱਕੀ ਹੁੰਦੀ ਹੈ। ਉਹਦੇ ਹੱਥ ਦੀਆਂ ਰੋਟੀਆਂ ਖਾ ਖਾ ਕੇ ਕੋਈ ਕੈਨੇਡਾ ਆ ਗਿਆ, ਕੋਈ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਕਾਲਜ ਵਿੱਚ ਪ੍ਰਸ਼ਾਦੇ ਪਾਣੀ ਛੱਕ ਕੇ, ਕੋਈ ਕਿਸੇ ਮੁਲਕ ਜਾ ਕੇ ਬਹਿ ਗਿਆ, ਕੋਈ ਕਿਸੇ ਰੁਤਬੇ ਦੇ ਉੱਤੇ ਬਹਿ ਗਿਆ, ਉਹ ਉੱਥੇ ਹੀ ਖਲੋਤਾ ਹੈ, ਉਹ ਉੱਥੇ ਹੀ ਹੈ। ਹੁਣ ਜਿਹੜਾ ਅਧਿਆਪਕ ਹੁੰਦਾ ਹੈ, ਜਿਹੜਾ ਟੀਚਰ ਹੁੰਦਾ ਹੈ, ਉਹ ਉੱਥੇ ਹੈ, ਉਹ ਜੋਬ ਕਰ ਰਿਹਾ ਸਵੇਰੇ 9 ਤੋਂ ਲੈ ਕੇ 2 ਵਜੇ ਤੱਕ ਦੀ। ਪਰ ਜਿਹੜੇ ਵਿਦਿਆਰਥੀ ਨੂੰ ਉਹਨੇ ਪੜ੍ਹਾਇਆ, ਉਹ ਡਾਕਟਰ ਲੱਗ ਗਿਆ, ਇੰਜੀਨੀਅਰ ਲੱਗ ਗਿਆ, ਟੀਚਰ ਰਹਿ ਗਿਆ 10,000 ਦੀ ਤਨਖਾਹ ਉੱਤੇ, ਤੇ ਉਹ ਤੋਂ ਪੜ੍ਹਨ ਵਾਲਾ ਜਿਹੜਾ ਸੀ ਉਹ ਲੱਖਾਂ ਰੁਪਈਆ ਮਹੀਨੇ ਦਾ ਕਮਾਉਣ ਲੱਗ ਪਿਆ। ਹੁਣ ਟੀਚਰ ਝਿੜਕਦਾ ਵੀ ਹੈ ਅਧਿਆਤਮਕ ਰਾਹ ਉੱਤੇ, ਗੁਰੂ ਵੀ ਝਿੜਕਦਾ ਹੈ, ਗੁਰੂ ਵੀ ਸਾਨੂੰ ਸੁਚੇਤ ਕਰਦਾ ਹੈ, ਮਾਂ ਵੀ ਝਿੜਕਦੀ ਹੈ, ਪਿਓ ਵੀ ਝਿੜਕਦਾ ਹੈ। ਤੇ ਆਮ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਉਸਤਾਦਾਂ ਦੀਆਂ ਜਿਹੜੀਆਂ ਗਾਲਾਂ ਹੁੰਦੀਆਂ ਨੇ ਉਹ ਵੀ ਘਿਓ ਦੀਆਂ ਨਾਲਾਂ ਹੀ ਹੁੰਦੀਆਂ ਨੇ। ਤੇ ਮਹਾਰਾਜ ਕਹਿੰਦੇ ਨੇ ਜੇ ਗੁਰ ਝਿੜਕੇ, ਜੇ ਗੁਰੂ ਝਿੜਕਦਾ ਵੀ ਹੈ ਤੇ ਇਹਨੂੰ ਕਿੱਦਾਂ ਮੰਨਿਆ ਕਰੋ, ਮਿੱਠਾ ਲੱਗ ਗਿਆ, ਮੈਨੂੰ ਮਿੱਠਾ ਹੀ ਲੱਗਦਾ, ਭਲੇ ਲਈ ਝਿੜਕਦਾ ਹੈ, ਕਿਉਂਕਿ ਜੇ ਮੈਨੂੰ ਇਹ ਨਹੀਂ ਸਮਝ ਹੋਵੇ ਫਿਰ ਮੈਨੂੰ ਗੁਰੂ ਦੀ ਲੋੜ ਹੀ ਕੀ ਹੈ। ਮੈਂ ਗਲਤ ਰਸਤੇ ਤੇ ਤੁਰਦਾ ਤਾਂ ਹੀ ਤੇ ਗੁਰੂ ਦੀ ਲੋੜ ਹੈ, ਮੈਨੂੰ ਉਹ ਦੱਸੇਗਾ, ਮੈਨੂੰ ਬਾਹੋਂ ਫੜ ਕੇ ਖਿੱਚ ਕੇ ਦੂਜੇ ਬੰਨੇ ਕਰੇਗਾ, ਤਾਂ ਹੀ ਲੋੜ ਹੈ ਨਾ। ਜੇ ਮੈਂ ਪਹਿਲਾਂ ਹੀ ਕਰੈਕਟ ਹਾਂ, ਜੇ ਮੈਂ ਪਹਿਲਾਂ ਹੀ ਠੀਕ ਹਾਂ, ਫਿਰ ਗੁਰੂ ਦੀ ਤੇ ਲੋੜ ਕੋਈ ਨਹੀਂ, ਫਿਰ ਤੇ ਗੁਰਦੁਆਰੇ ਆਉਣ ਦੀ ਵੀ ਕੋਈ ਲੋੜ ਨਹੀਂ ਹੈ। ਅੱਛਾ, ਇੱਥੇ ਸਾਡੀ ਥੋੜ੍ਹੀ ਜਿਹੀ ਨਾ ਸਿਚੁਏਸ਼ਨ ਵੱਖਰੀ ਹੁੰਦੀ ਹੈ। ਗੁਰਦੁਆਰੇ ਸਾਨੂੰ ਕਈ ਵਾਰ ਲੋਕ ਲਾਂਭੇ ਜਾਂਦੇ ਨੇ, ਕਹਿੰਦੇ ਭਾਈ ਸਾਹਿਬ ਘਰੋਂ ਵੀ ਦੁਖੀ ਆਏ ਸੀ, ਤੁਹਾਡੀਆਂ ਗੱਲਾਂ ਸੁਣ ਕੇ ਵੀ ਦੁਖੀ ਹੋ ਗਏ। ਹੁੰਦਾ ਨਾ ਇੱਦਾਂ, ਇਹ ਵਾਪਰਦਾ ਹੈ ਸਾਡੇ ਨਾਲ, ਕਹਿੰਦੇ ਘਰੋਂ ਵੀ ਦੁਖੀ ਸੀ, ਤੇ ਮੈਂ ਪੁੱਛਿਆ ਵੀ ਸਾਡੀਆਂ ਗੱਲਾਂ ਸੁਣ ਕੇ ਕਿਉਂ ਦੁਖੀ ਹੋ ਗਏ, ਤੇ ਅਸੀਂ ਸ਼ਾਂਤੀ ਜੀ ਚਾਹੁੰਦੇ ਸੀ ਥੋੜ੍ਹੀ ਜੀ, ਫਿਰ ਕਥਾ ਸੁਣ ਬੈਠੇ, ਵਿਚਾਰ ਹੀ ਇੱਦਾਂ ਦੇ ਲੱਗੇ, ਮਨ ਹੋਰ ਪਰੇਸ਼ਾਨ ਹੋ ਗਿਆ। ਨਹੀਂ, ਫਰਕ ਹੁੰਦਾ ਹੈ ਇਹਦੇ ਵਿੱਚ, ਇੱਕ ਫਰਕ ਹੈ, ਇਹ ਮੇਰੀ ਵਿਚਾਰ ਨਹੀਂ ਹੈ। ਪਹਿਲੀ ਗੱਲ ਵੀ ਇਹ ਗੁਰੂ ਸਾਹਿਬ ਦੀ ਵਿਚਾਰ ਹੈ। ਹੁਣ ਆਪਾਂ ਆਮ ਕਹਿੰਦੇ ਹਾਂ ਵੀ ਇੱਕ ਬੰਦਾ ਵੈਸੇ ਹੀ ਲੋਹਾ ਕੁੱਟਦਾ ਹੋਵੇ ਉਹਦੇ ਵਿੱਚ, ਤੇ ਜਿਹੜਾ ਲੁਹਾਰ ਲੋਹਾ ਕੁੱਟਦਾ ਵਿੱਚ ਫਰਕ ਤੇ ਹੁੰਦਾ ਨਾ, ਸੱਟ ਤੇ ਦੋਨਾਂ ਹਾਲਾਤਾਂ ਵਿੱਚ ਸਹਿਣੀ ਪੈਂਦੀ ਹੈ। ਭੈਣ ਜੀ ਬੇਨਤੀ ਆਵੇ, ਸੱਟ ਦੋਨਾਂ ਹਾਲਾਤਾਂ ਵਿੱਚ ਸਹਿਣੀ ਪੈਂਦੀ ਹੈ। ਹੁਣ ਤੁਸੀਂ ਆਮ ਤੁਹਾਡੇ ਵਿੱਚੋਂ ਕੋਈ ਵੀਰ ਜਿਹੜੇ ਆ ਬਿਲਡਿੰਗਾਂ ਬਣਾਉਣ ਦਾ ਕੰਮ ਕਰਦੇ ਨੇ, ਲੱਕੜ ਜਿਹੜੀ ਹੈ ਉਹ ਵੱਢ ਕੇ ਤੁਹਾਡੇ ਕੋਲ ਆ ਗਈ, ਤੇ ਤੁਸੀਂ ਤੇਸੇ ਲੈ ਕੇ, ਥੌੜੀ ਲੈ ਕੇ, ਉਹਦੇ ਵਿੱਚ ਕਿੱਲ ਵੀ ਗੱਡੇ, ਉਹਨੂੰ ਤਰਾਸ਼ਿਆ ਵੀ, ਤੇ ਮਾਲਕ ਜੇ ਆਣ ਕੇ ਆਖੇ ਵੀ ਇਹਨੂੰ ਤਰਾਸ਼ੋ ਨਾ ਭਾਈ, ਮੈਂ ਐਡੀ ਮਹਿੰਗੀ ਖਰੀਦੀ ਹੈ, ਇਹ ਇਹਨੂੰ ਛਿੱਲੋ ਨਾ, ਤੁਸੀਂ ਕਦੀ ਮਕਾਨ ਖੜਾ ਕਰ ਸਕੋਗੇ? ਕਦੀ ਨਹੀਂ। ਤੁਸੀਂ ਘਰ ਦੇ ਵਿੱਚ ਥੱਲੇ ਪੱਥਰ ਲਵਾਉਣਾ ਹੈ ਤੇ ਬੜਾ ਮਹਿੰਗਾ ਪੱਥਰ, ਬੰਦਾ ਕਦੀ ਇੱਦਾਂ ਥੋੜਾ ਕਹਿੰਦਾ ਹੈ ਵੀ ਵੇਖੋ ਜੀ ਮੈਂ ਤਾਂ ਇੰਨੇ ਪੈਸੇ ਲਾ ਦਿੱਤੇ, ਤੁਸੀਂ ਤਾਂ ਤਰਾਸ ਤਰਾਸ ਸੁੱਟੀ ਜਾਂਦੇ ਹੋ, ਡੰਡ ਲਾਈ ਤੁਰੇ ਆਉਂਦੇ। ਨਹੀਂ, ਉੱਥੇ ਸਾਨੂੰ ਇਹ ਗੱਲ ਸਮਝ ਹੈ ਵੀ ਇਹਦੀ ਇਹਨੂੰ ਜਦੋਂ ਤਰਾਸ਼ਿਆ ਜਾਣਾ ਤੇ ਫਿਰ ਹੀ ਇਹਦੀ ਦਿਸ਼ਾ ਨਿਰਧਾਰਤ ਹੋਣੀ ਹੈ, ਫਿਰ ਹੀ ਇਹ ਸੋਹਣਾ ਲੱਗਣਾ ਹੈ। ਦਰਜੀ ਕੋਲ ਆਪਾਂ ਕੱਪੜਾ ਲੈ ਗਏ, ਮਹਾਰਾਜ ਦੀ ਬਾਣੀ 'ਚ ਇੱਕ ਵਾਕ ਆਉਂਦਾ, ਸਤਿਗੁਰੂ ਕਹਿੰਦੇ ਲੋਹਾ ਵੱਢੇ ਦਰਜੀ ਪਾੜੇ ਕੱਟੇ। ਆਖਿਆ ਲੋਹਾ ਵੱਢਦਾ ਏ ਤੇ ਦਰਜੀ ਉਹਨੂੰ ਕੱਟਦਾ ਏ, ਹੋਵੇ ਪੁਰਾਣਾ ਕੱਪੜ ਪਾਟਾ ਸੂਈ ਧਾਗਾ ਕੰਢੇ,
ਪੁਰਾਣਾ ਕੱਪੜਾ ਹੋਵੇ ਪਾੜ ਜਾਵੇ, ਤੁਸੀਂ ਕਿਸੇ ਦਰਜੀ ਦੇ ਕੋਲ ਲੈ ਜਾਓ ਤੇ ਉਹ ਕੀ ਕਵੇਗਾ? ਸੂਈ ਲਵੇਗਾ ਉਹਦੇ ਨਾਲ। ਹੁਣ ਤੁਸੀਂ ਆਖੋ ਨਹੀਂ ਜੀ ਮੇਰੇ ਕੱਪੜੇ ਵਿੱਚ ਛੇਕ ਹੋ ਜਾਣਾ, ਮੇਰੇ ਕੱਪੜੇ ਨੇ ਜ਼ਖਮੀ ਹੋ ਜਾਣਾ, ਫਿਰ ਆਪਾਂ ਦਰਜੀ ਕੋਲ ਲੈਣ ਹੀ ਕੀ ਗਿਆ? ਉੱਥੇ ਸਾਨੂੰ ਪਤਾ ਏ, ਸਾਡੀ ਸੈਂਸ ਸਾਡੀ ਸਮਝ ਇਹ ਕੰਮ ਕਰਦੀ ਹੈ ਵੀ ਭਾਈ ਜੇ ਇੱਥੇ ਸੂਈ ਵੀ ਵੱਜ ਰਹੀ ਹੈ ਨਾ ਤੇ ਇਹਨੂੰ ਇੱਕ ਨਵਾਂ ਰੂਪ ਮਿਲਣਾ। ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੈ। ਮਹਾਰਾਜ ਨੇ ਕਿਹਾ ਇਉਂ ਪਤ ਪਾਟੀ ਸਿਫਤੀ ਸੀਪੈ। ਏਦਾਂ ਹੀ ਜੇ ਬੰਦੇ ਦੀ ਇੱਜ਼ਤ ਲੀਰੋ ਲੀਰ ਹੋਈ ਹੋਵੇ ਤੇ ਗੁਰੂ ਦੇ ਦਰ ਉੱਤੇ ਆ ਕੇ ਇਹ ਸੀਤੀ ਜਾਂਦੀ ਹੈ, ਇਹਨੂੰ ਆਕਾਰ ਮਿਲਦਾ ਹੈ, ਇਹਨੂੰ ਡਿਜ਼ਾਇਨ ਮਿਲਦਾ ਹੈ, ਗੁਰੂ ਵੀ ਡਿਜ਼ਾਇਨ ਪਾਉਂਦਾ ਹੈ। ਬੜੇ ਸ਼ਬਦ ਪਿਆਰੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੱਢ ਕਸੀਦਾ ਪੈਰੇ ਚੋਲੀ। ਕਸੀਦਾ ਪਤਾ ਕੀ? ਉਹ ਜਿਹੜੇ ਫੁੱਲ ਕੱਢਦੇ ਹੁੰਦੇ ਸੀ ਨਾ। ਆਖਿਆ ਗੁਰੂ ਵੀ ਕਸੀਦੇ ਕੱਢਦਾ ਹੈ, ਕਿੱਥੇ? ਆ ਮਨ ਉੱਤੇ, ਫਿਰ ਫੁਲਕਾਰੀ ਬਣਦੀ ਹੈ। ਕੱਢ ਕਸੀਦਾ ਪੈਰੇ ਚੋਲੀ ਤਾਂ ਤੁਮ ਜਾਣੋ ਨਾਰੀ, ਜੇ ਘਰ ਰੱਖੈ ਬੁਰਾ ਨਾ ਚੱਖੈ ਹੋਵੇ ਕੰਤ ਪਿਆਰੀ। ਗੁਰੂ ਵੀ ਜਿਹੜਾ ਹੈ ਉਹ ਕੱਟਦਾ ਹੈ, ਗੁਰੂ ਵੀ ਵੱਢਦਾ ਹੈ। ਆਮ ਪੱਥਰ ਹੈ, ਜਦੋਂ ਇੱਕ ਬੁੱਤ ਘਾੜੇ ਦੇ ਕੋਲ ਚਲਿਆ ਗਿਆ, ਤੁਸੀਂ ਉਹਨੂੰ ਆਖੋ ਜੀ ਨਹੀਂ ਇਹਨੂੰ ਇਹਨੂੰ ਕੁਝ ਨਾ ਕਰੀ, ਇਹਨੂੰ ਏਦਾਂ ਹੀ ਰਹਿਣ ਦੇਈ, ਨਹੀਂ, ਨਵਾਂ ਆਕਾਰ ਚਾਹੀਦਾ ਏ, ਤੇ ਤੁਹਾਨੂੰ ਸੱਟ ਸਹਿਣ ਲਈ ਤਿਆਰ ਹੋਣਾ ਪੈਣਾ। ਜੇ ਅਸੀਂ ਆਪਣੇ ਆਪ ਨੂੰ ਸਵਾਰਨਾ ਚਾਹੁੰਦੇ ਹਾਂ ਤੇ ਗੁਰੂ ਦੇ ਦਰ ਉੱਤੇ ਸੱਟ ਸਹਿਣ ਲਈ ਸਾਨੂੰ ਤਿਆਰ ਹੋਣਾ ਪੈਣਾ। ਅੱਛਾ, ਤੁਸੀਂ ਕਿਸੇ ਪੰਡਿਤ ਕੋਲ ਚਲੇ ਜਾਓ, ਉੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ। ਪਤਾ ਕਿਉਂ? ਬਾਬੇ ਨੇ ਬਾਣੀ 'ਚ ਲਿਖੀ ਇਹ ਗੱਲ। ਕਿਉਂ ਪ੍ਰੋਬਲਮ ਨਹੀਂ ਆਵੇਗੀ ਭਲਾ? ਕਿਉਂਕਿ ਉਹਨੇ ਉੱਦਾਂ ਹੀ ਕਰੀ ਜਾਣਾ ਜਿੱਦਾਂ ਤੁਸੀਂ ਚਾਹੁੰਦੇ ਹੋ, ਤੇ ਬੰਦੇ ਦੀ ਆਪਦੀ ਮਰਜ਼ੀ ਹੋਵੇ ਤੇ ਹੋਰ ਕੀ ਚਾਹੀਦਾ? ਅਸੀਂ ਘਰੇ ਵੀ, ਸਾਡੇ ਘਰ ਕਿਉਂ ਤਰੱਕੀ ਨਹੀਂ ਕਰਦੇ? ਅਸੀਂ ਆਪਣੀਆਂ ਮਰਜ਼ੀਆਂ ਚਾਹੁੰਦੇ ਹਾਂ। ਬੰਦਾ ਧਾਰਮਿਕ ਸਥਾਨਾਂ ਤੇ ਵੀ ਕੀ ਚਾਹੁੰਦਾ ਹੈ? ਆਪਣੀ ਮਰਜ਼ੀ ਚਾਹੁੰਦਾ ਹੈ। ਵੈਸੇ ਮੈਂ ਇਹ ਨਹੀਂ ਕਹਿ ਰਿਹਾ ਵੀ ਇਕੱਲੇ ਧਾਰਮਿਕ ਸਥਾਨਾਂ ਤੇ, ਇਹ ਮਨੁੱਖੀ ਸੁਭਾਅ ਦੀ ਕਮਜ਼ੋਰੀ ਹੈ। ਬਾਬੇ ਨੇ ਆਖਿਆ ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ। ਪੰਡਿਤਾਂ ਦੇ ਨਾਲ ਸ਼ਬਦ ਜੋੜਿਆ ਬਾਬੇ ਨੇ ਮਿੱਠੇ, ਆਖਿਆ ਮੂੰਹ ਤੋਂ ਬੜੇ ਮਿੱਠੇ ਨੇ। ਕਿਉਂ ਮਿੱਠੇ ਨੇ? ਮਿੱਠੀ ਗੱਲ ਕਿਹੜੀ ਹੁੰਦੀ ਹੈ? ਤੁਸੀਂ ਜੋ ਚਾਹੁੰਦੇ ਹੋ ਉਦਾਂ ਹੀ ਹੋ ਜਾਊਗਾ। ਮਿੱਠੀ ਗੱਲ ਇਹ ਹੁੰਦੀ ਹੈ ਵੀ ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ, ਬਾਕੀ ਸਾਰੇ ਜਾਨ 'ਚ ਕਮੀਆਂ ਨੇ, ਇਹ ਮਿੱਠੀ ਗੱਲ ਹੁੰਦੀ ਹੈ। ਤੁਸੀਂ ਚੰਗੇ ਹੋ, ਤੁਹਾਡਾ ਗੁਆਂਢੀ ਮਾੜਾ ਹੈ, ਤੁਸੀਂ ਚੰਗੇ ਹੋ, ਇਹ ਨੇ ਮਿੱਠੀਆਂ ਗੱਲਾਂ। ਤੇ ਮੱਖੀ ਮਿੱਠੇ ਮਰਨਾ, ਮੱਖੀ ਮਰਦੀ ਮਿੱਠੇ ਤੇ ਹੈ, ਮਿੱਠਾ ਤਬਾਹੀ ਕਰਦਾ ਹੈ ਬੰਦੇ ਦੀ। ਹੁਣ ਬੰਦਾ ਚਾਹੁੰਦਾ ਹੈ ਮੈਂ ਧਾਰਮਿਕ ਸਥਾਨ ਤੇ ਗਿਆ, ਗੁਰਦੁਆਰੇ ਗਿਆ, ਦੁਖੀ ਸੀ ਆਪਣੀ ਹਉਮੈ ਕਰਕੇ, ਆਪਣੇ ਅਹੰਕਾਰ ਕਰਕੇ, ਤੇ ਮੈਂ ਸ਼ਾਂਤੀ ਜੀ ਚਾਹੁੰਦਾ, ਸ਼ਾਂਤੀ, ਤੇ ਇੱਥੇ ਸ਼ਾਂਤੀ ਭੰਗ ਹੋ ਗਈ ਕਿਉਂਕਿ ਜੋ ਮੈਂ ਸੁਣਨਾ ਚਾਹੁੰਦਾ ਸੀ ਉਹ ਸੁਣਾਇਆ ਨਹੀਂ ਗਿਆ, ਜੋ ਮੈਂ ਚਾਹੁੰਦਾ ਸੀ ਨਹੀਂ, ਇੱਥੇ ਉਹ ਸੁਣਨਾ ਪੈਣਾ ਜੋ ਗੁਰੂ ਚਾਹੁੰਦਾ। ਅਸੀਂ ਕਦੀ ਟੀਚਰ ਨੂੰ, ਦੁਨਿਆਵੀ ਤੌਰ ਉੱਤੇ ਬੰਦਾ ਟੀਚਰ ਨੂੰ ਕਦੀ ਨਹੀਂ ਕਹਿੰਦਾ ਭਾਈ ਮੇਰਾ ਬੱਚਾ ਮੈਥ ਦਾ ਅੱਜ ਆਹ ਚੈਪਟਰ ਪੜ੍ਹਨਾ ਚਾਹੁੰਦਾ ਤੇ ਆਹ ਨਹੀਂ ਪੜ੍ਹਨਾ ਚਾਹੁੰਦਾ, ਨਹੀਂ। ਟੀਚਰ ਨੇ ਵੇਖਣਾ ਇੱਥੇ ਬੱਚੇ ਬੈਠੇ ਨੇ, ਉਹਨੇ ਆਪਣਾ ਪ੍ਰੋਜੈਕਟ ਲਾ ਕੇ ਉਹਨੇ ਪੜ੍ਹਾਈ ਕਰਾ ਦੇਣੀ ਹੈ, ਆਹ ਹੈ, ਜਿੰਨੇ ਜਿੰਨੇ ਜੋ ਜੋ ਚੁਣਨਾ ਉਹ ਚੁਣ ਕੇ ਲੈ ਜਾਓ। ਖੈਰ, ਕਬੀਰ ਸਾਹਿਬ ਨੇ ਅੱਜ ਬੜੀ ਇੱਕ ਕੀਮਤੀ ਗੱਲ ਸਾਡੀ ਝੋਲੀ 'ਚ ਪਾਈ। ਉਹਨਾਂ ਨੇ ਆਖਿਆ ਵੀ ਕਬੀਰ ਸਮੁੰਦਰ ਨਾ ਛੋਟੀ ਹੈ, ਸਮੁੰਦਰ ਨਹੀਂ ਛੱਡਣਾ ਚਾਹੀਦਾ ਜੇ ਖਾਰਾ ਵੀ ਹੋਵੇ ਤੇ। ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ, ਭਲੋ ਨਾ ਕਹੈ ਕੋਏ। ਪੋਖਰ ਕਹਿੰਦੇ ਨੇ ਜੀ ਛੱਪੜ ਨੂੰ, ਆਖਿਆ ਐਵੇਂ ਛੱਪੜ। ਅੱਛਾ, ਛੱਪੜਾਂ ਦਾ ਪਾਣੀ ਹੋ ਸਕਦਾ ਵੀ ਖਾਰਾ ਨਾ ਹੀ ਹੋਵੇ, ਕਿਉਂਕਿ ਲੋਕਾਂ ਦਾ ਇਕੱਠਾ ਹੋਇਆ ਹੁੰਦਾ ਨਾ ਘਰਾਂ ਘਰਾਂ ਤੋਂ ਨਹਾਉਣ ਧੋਣ ਤੇ, ਚਲੋ ਕੈਮੀਕਲ ਸਾਬਣ ਸੁਬਣ ਮਿਲਣ ਲੱਗ ਪਏ ਪਹਿਲਾਂ, ਨਹੀਂ ਤੇ ਛੱਪੜਾਂ ਦਾ ਪਾਣੀ ਵੀ ਕੋਈ ਏਡਾ ਮਾੜਾ ਨਹੀਂ ਸੀ ਹੁੰਦਾ। ਹੁਣ ਜਦੋਂ ਦਾ ਹੁਣ ਵਾਲੇ ਆਪਾਂ ਇਸ ਯੁੱਗ ਵਿੱਚ ਆਏ ਹਾਂ, ਕਿਉਂਕਿ ਹੁਣ ਵਨ ਸੋਨੇ ਕੈਮੀਕਲ ਸਾਬਣ ਸਰੀਰਾਂ ਉੱਤੇ ਲੱਗਣ ਲੱਗ ਪਏ,
ਨਹੀਂ ਤੇ ਛੱਪਣਾ ਦਾ ਪਾਣੀ ਪਸ਼ੂ ਪੀਂਦੇ ਹੁੰਦੇ ਸੀ। ਸੋ ਸਤਿਗੁਰ ਨੇ ਆਖਿਆ ਪੋਖਰ ਪੋਖਰ ਢੂੰਡਤੇ, ਜਿਹੜਾ ਬੰਦਾ ਛੱਪਣਾ ਵੱਲ ਭੱਜਾ ਫਿਰਦਾ ਨਾ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ। ਸਮੁੰਦ ਨਾ ਛੱਡ, ਸਮੁੰਦਰ ਗੁਰੂ ਸਮੁੰਦ ਨਦੀ ਸਭ ਸਿੱਖੀ, ਗੁਰੂ ਸਮੁੰਦਰ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਆਖਿਆ ਗੁਰੂ ਸਾਗਰ ਹੈ ਅੰਮ੍ਰਿਤ ਨਾਲ ਭਰਿਆ ਪਿਆ ਹੈ, ਗੁਰ ਸਾਗਰ ਰਤਨੀ ਭਰਪੂਰੇ ਰਤਨਾਂ ਨਾਲ ਭਰਿਆ ਪਿਆ ਹੈ ਗੁਰੂ ਸਾਗਰ, ਅੰਮ੍ਰਿਤ ਸੰਤ ਚੁਗੈ, ਜਿਹੜੇ ਸੰਤ ਨੇ ਜਿਹੜੇ ਸਤ ਸੰਗੀ ਜਨ ਨੇ ਉਹ ਇਸ ਸਾਗਰ ਦੇ ਵਿੱਚੋਂ ਅੰਮ੍ਰਿਤ ਚੁਗਦੇ ਨੇ, ਇਹ ਤੋਂ ਦੂਰ ਨਹੀਂ ਜਾਂਦੇ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਨਹੀਂ ਦੂਰੇ ਦਾ ਮਤਲਬ ਹੈ ਵੀ ਇਹਦੇ ਇਹ ਸਮੁੰਦਰ ਤੋਂ ਇਸ ਸਾਗਰ ਤੋਂ ਉਹ ਦੂਰ ਨਹੀਂ ਹੁੰਦੇ ਕਦੀ ਵੀ, ਉਹਨਾਂ ਨੂੰ ਪਤਾ ਹੈ ਵੀ ਉੱਥੇ ਸਾਡਾ ਭਲਾ ਨਹੀਂ ਹੋਣਾ। ਹੁਣ ਬਾਬੇ ਕਬੀਰ ਨੇ ਅੱਜ ਦੇ ਸਲੋਕ ਵਿੱਚ ਵੀ ਕੁਝ ਐਸੀ ਉਦਾਹਰਨ ਦੇ ਕੇ ਸਾਨੂੰ ਗੱਲ ਸਮਝਾਈ। ਉਹਨਾਂ ਆਖਿਆ ਕਦੀ ਸੰਖ ਵੇਖੋ ਸਮੁੰਦਰ ਤੋਂ ਵਿਛੜਿਆ ਤੇ ਸਵੇਰ ਹੁੰਦੇ ਹੀ ਹਰ ਮੰਦਿਰ ਦੇ ਵਿੱਚ ਵੱਜਦਾ ਫਿਰਦਾ। ਸੰਖ ਪੂਰਦੇ ਹੁੰਦੇ ਨੇ ਆਮ, ਜਦੋਂ ਪਿੰਡਾਂ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਸੀ, ਉਹ ਮੰਦਿਰਾਂ ਦੀ ਤਰਜ ਉੱਤੇ ਅੱਗੇ ਅੱਗੇ ਸੰਖ ਪੂਰਿਆ ਜਾਂਦਾ ਸੀ। ਉਹ ਹੁੰਦਾ ਤੇ ਇਸੇ ਕੰਮ ਲਈ ਸੀ ਵੀ ਲੋਕਾਂ ਨੂੰ ਸੁਚੇਤ ਕਰ ਦਿਓ ਵੀ ਮਹਾਰਾਜ ਦੀ ਸਵਾਰੀ ਆ ਰਹੀ, ਜਿਵੇਂ ਇੱਥੇ ਟੱਲੀ ਵਜਾਉਂਦੇ ਜਾਂਦੇ ਨੇ, ਉਹ ਬਸ ਉਹਦਾ ਇੰਨਾ ਕੀ ਹੈ, ਹੋਰ ਉਹਦਾ ਸਿੱਖੀ ਨਾਲ ਧਰਮ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈਗਾ। ਉਹ ਸਿਰਫ ਇਹ ਹੈ ਵੀ ਉਹਨਾਂ ਸਮਿਆਂ ਵਿੱਚ ਉਹ ਸੰਖ ਜਿਹੜਾ ਉਹ ਵੀ ਜਣਾ ਖਣਾ ਨਹੀਂ ਵਜਾ ਸਕਦਾ, ਬੜਾ ਜ਼ੋਰ ਲੱਗਦਾ ਇਹਨੂੰ ਵਜਾਉਣ ਤੇ। ਤੇ ਬਾਬੇ ਕਬੀਰ ਨੇ ਕਿਹਾ ਕਬੀਰ ਰੈ ਨਾਇਰ ਬਿਸ਼ੋਰਿਆ ਰਤਨਾਂ ਦੀ ਖਾਣ। ਰੈ ਨਾਇਰ ਦਾ ਮਤਲਬ ਹੈ ਰਤਨਾਂ ਦੀ ਖਾਣ, ਸਮੁੰਦਰ ਤੋਂ ਵਿਛੜਿਆ ਹੋਇਆ, ਗੁਰੂ ਤੋਂ ਵਿਛੜਿਆ ਹੋਇਆ। ਰਹੋ ਰੇ ਸੰਖ ਮਜੂਰ, ਸਮੁੰਦਰ ਤੋਂ ਵਿਛੜੇ ਹੋਏ ਸੰਖ ਸਮੁੰਦਰ ਦੇ ਵਿੱਚ ਹੀ ਟਿਕਿਆ ਰਹਿ, ਇਹਦੇ ਵਿੱਚ ਰਹਿ, ਗੁਰੂ ਤੋਂ ਨਾ ਵਿਛੜ। ਜੇ ਤੂੰ ਗੁਰੂ ਤੋਂ ਵਿਛੜ ਕੇ ਕਿਸੇ ਹੋਰ ਦਾ ਆਸਰਾ ਪਕੜੇਗਾ ਫਿਰ ਕੀ ਹੋਵੇਗਾ। ਹੁਣ ਜਿਹੜਾ ਸੰਖ ਸਮੁੰਦਰ ਤੋਂ ਵਿਛੜ ਗਿਆ ਉਹਦੇ ਹਾਲਾਤ ਕਿੱਦਾਂ ਦੇ ਹੋ ਗਏ, ਬਾਬੇ ਕਬੀਰ ਨੇ ਅਗਲੀ ਤੋਂ ਸਪਸ਼ਟ ਕੀਤਾ। ਕਬੀਰ ਰੈ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾਹੜੀ। ਦੇਵਲ ਦਾ ਅਰਥ ਹੁੰਦਾ ਹੈ ਜੀ ਦੇਵਤੇ ਦਾ ਘਰ, ਜਿਹਨੂੰ ਦਿਵਾਲਿਆ ਕਹਿੰਦੇ, ਮੰਦਰ ਕਹਿੰਦੇ। ਜਿਉਂ ਹੀ ਸਮੁੰਦਰ ਤੋਂ ਵਿਛੜਿਆ ਹਰ ਇੱਕ ਮੰਦਰ ਦੇ ਅੱਗੇ ਵੱਜਦਾ, ਉਹਦੀਆਂ ਚੀਕਾਂ ਵੱਜਦੀਆਂ ਨੇ, ਜਾਣੋ ਕਿ ਉਹ ਸੰਸਾਰ ਨੂੰ ਇਹ ਗੱਲ ਕਹਿੰਦਾ ਹੈ ਵੀ ਵੇਖੋ ਮੈਂ ਆਪਣੇ ਅਸਲੇ ਨਾਲੋਂ ਵਿਛੜ ਗਿਆ ਤੇ ਮੇਰੀ ਹਾਲਤ ਜ਼ਿੰਦਗੀ ਦੀ ਕੀ ਹੋ ਗਈ, ਮੇਰੀਆਂ ਹਰ ਰੋਜ਼ ਚੀਕਾਂ ਵੱਜਦੀਆਂ। ਏਦਾਂ ਹੀ ਗੁਰੂ ਦੀ ਵਿਚਾਰ ਨਾਲੋਂ ਟੁੱਟੇ ਹੋਏ ਮਨੁੱਖ ਦੀਆਂ ਹਰ ਰੋਜ਼ ਕੀ ਵੱਜਦੀਆਂ ਨੇ, ਚੀਕਾਂ ਹੀ ਵੱਜਦੀਆਂ ਨੇ, ਉਹ ਦੁਖੀ ਰਹਿੰਦਾ ਹੈ। ਹੋਰ ਕੋਈ ਤਰੀਕਾ ਨਹੀਂ ਹੈ, ਜੇ ਉਹ ਸੰਖ ਸਮੁੰਦਰ ਨੂੰ ਨਾ ਛੱਡਦਾ ਤੇ ਉਹ ਹਰ ਇੱਕ ਮੰਦਿਰ ਦੇ ਅੱਗੇ ਜਾ ਕੇ ਨਾ ਵੱਜਦਾ। ਉਹਨੇ ਸਮੁੰਦਰ ਨੂੰ ਛੱਡਿਆ ਤੇ ਉਹਦੀਆਂ ਸਵੇਰੇ ਹੁੰਦਿਆਂ ਹੀ ਪੁਜਾਰੀ ਚੀਕਾਂ ਮਰਾਉਣ ਲੱਗ ਪੈਂਦਾ, ਸ਼ਾਮਾਂ ਨੂੰ ਵੱਜਦੀਆਂ ਰਹਿੰਦੀਆਂ ਨੇ। ਇਹ ਹੁਣ ਕਿਹਦੀ ਕਹਾਣੀ ਹੈ, ਇਹ ਕਿਸੇ ਸੰਖ ਦੀ ਥੋੜ੍ਹਾ ਹੈ, ਮੈਂ ਉਹ ਸੰਖ ਹਾਂ, ਆਪਾਂ ਉਹ ਸੰਖ ਹਾਂ ਜਿਹੜੇ ਦੁਖੀ ਹੋ ਰਹੇ, ਕਿਉਂ, ਕਿਉਂਕਿ ਗੁਰੂ ਸਮੁੰਦਰ ਨੂੰ ਅਸੀਂ ਛੱਡਿਆ ਹੋਇਆ, ਗੁਰੂ ਦਾ ਤਿਆਗ ਕੀਤਾ, ਗੁਰੂ ਦੀ ਨਿਰਮਲ ਵਿਚਾਰ ਨੂੰ ਜੀਵਨ ਵਿੱਚੋਂ ਕੱਢਿਆ ਹੋਇਆ ਹੈ, ਤਾਂ ਹੁਣ ਚੀਕਾਂ ਕਿਹਦੀਆਂ ਵੱਜਦੀਆਂ ਨੇ। ਸਾਡੇ ਅੰਦਰ ਸਹਿਮ ਹੈ, ਡਰ ਹੈ, ਚਿੰਤਾ ਹੈ, ਸਵੇਰੇ ਉੱਠਦੇ ਹਾਂ ਚਿੰਤਾ ਦੀ ਚੀਖ ਨਾਲ ਹੀ ਵੱਜ ਜਾਂਦੀ, ਅੱਜ ਕੀ ਬਣੇਗਾ, ਰਾਤ ਨੂੰ ਸੌਂਦਿਆਂ ਹਾਏ ਸਵੇਰੇ ਕੀ ਬਣੇਗਾ, ਚਿੰਤਾ ਦੀਆਂ ਚੀਕਾਂ, ਵਿਛੜੇ ਹੋਏ ਹਨ। ਜਿਹੜਾ ਮਿਲ ਜਾਂਦਾ ਹੈ ਉਹਦੀਆਂ ਚੀਕਾਂ ਨਹੀਂ ਵੱਜਦੀਆਂ, ਉਹਦੀਆਂ ਨਹੀਂ ਵੱਜਦੀਆਂ, ਤੇ ਜਿਹੜਾ ਵਿਛੜਿਆ ਹੈ ਉਹ ਸਦਾ ਸਹਿਮ ਵਿੱਚ ਰਹਿੰਦਾ ਹੈ, ਸਦਾ ਡਰਿਆ ਰਹਿੰਦਾ ਹੈ, ਤਕਲੀਫ਼ 'ਚ ਰਹਿੰਦਾ ਹੈ। ਇਸ ਕਰਕੇ ਬਾਬਾ ਜੀ ਸਾਨੂੰ ਸਮਝਾਉਂਦੇ ਨੇ ਭਾਈ ਇਹਦੇ ਨਾਲ ਜੁੜ, ਇਹੋ ਇਹਦਾ ਤਰੀਕਾ, ਹੋਰ ਚੀਕ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਹੈਗਾ। ਜਿਵੇਂ ਨਾ ਭਾਈ ਵੀਰ ਸਿੰਘ ਨੇ ਇੱਕ ਕਵਿਤਾ ਲਿਖੀ ਸੀ, ਉਹਨਾਂ ਨੇ ਆਖਿਆ ਵੀ ਜਿਹੜਾ ਕੋਲਾ ਹੈ ਉਹ ਕਾਲੇ ਰੰਗ ਦਾ ਹੈ, ਤੇ ਮੈਂ ਉਹਨੂੰ ਸਾਬਣ ਲਾ ਕੇ ਧੋਣ ਲੱਗ ਪਿਆ ਵੀ ਇਹਨੂੰ ਧੋ ਕੇ ਥੋੜ੍ਹਾ ਜਿਹਾ ਚਿੱਟਾ ਕੱਢ ਦਈਏ, ਇਹਦਾ ਰੰਗ ਖੜੇ ਸਾਫ਼ ਹੀ ਹੋ ਜਾਵੇ। ਤੇ ਹੁਣ ਤਰੀਕਾ ਤਾਂ ਹੈਗਾ ਇਹ ਕੋਲੇ ਦਾ ਰੰਗ ਬਦਲਣ ਦਾ। ਹੁਣ ਭਾਈ ਉਹਨਾਂ ਨੇ ਭਾਈ ਵੀਰ ਸਿੰਘ ਕਵਿਤਾ ਲਿਖੀ, ਉਹ ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ,
ਤੇ ਮੈਂ ਕੀ ਕੀਤਾ ਵੀ ਸਾਬਣ ਲਾ ਲਾ ਕੇ ਏਦਾਂ ਕੋਲੇ ਨੂੰ ਧੋਤਾ, ਉਹਨੂੰ ਦੁੱਧ ਚ ਪਾਇਆ ਵੀ ਸ਼ਾਇਦ ਦੁੱਧ ਦਾ ਰੰਗ ਚਿੱਟਾ ਏ, ਇਹ ਵੀ ਚਿੱਟਾ ਹੋ ਜਾਵੇ। ਉਹਨੂੰ ਦਹੀਂ ਨਾ ਧੋਤਾ ਵੀ ਦਹੀਂ ਪਾ ਕੇ ਸ਼ਾਇਦ ਇਹ ਚਿੱਟਾ ਹੋ ਜਾਵੇ। ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਫਿਰ ਮੈਂ ਸੋਚਿਆ ਵੀ ਨਹੀਂ ਏਦਾਂ ਨਹੀਂ, ਏਦਾਂ ਕਰਦੇ ਹਾਂ ਵੀ ਆਹ ਜਿਹੜੇ ਚੁੰਨੀਆਂ ਰੰਗਣ ਵਾਲੇ ਨਹੀਂ ਹੁੰਦੇ, ਇਹਨਾਂ ਕੋਲ ਲੈ ਜਾਂਦੇ, ਇਹਨਾਂ ਨੂੰ ਕਹਿੰਦੇ ਇਹਨੂੰ ਰੰਗ ਦਿਓ ਕੋਲੇ ਨੂੰ। ਕਹਿੰਦਾ ਖੁੰਬੇ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸ ਵਟਾਇਆ। ਉਹਦਾ ਰੰਗ ਬਦਲਿਆ ਨਹੀਂ, ਉਦਾਂ ਦਾ ਹੀ ਰਿਹਾ, ਕਾਲਾ ਹੀ ਰਿਹਾ। ਸੈਂਸੇ ਜੀਓ ਮਲੀਨ ਹੈ, ਸਹਿਮਾ ਨਾਲ ਬੰਦੇ ਦਾ ਅੰਦਰ ਕਾਲਾ ਹੋ ਚੁੱਕਾ, ਮੈਲਾ ਹੋ ਚੁੱਕਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਹ, ਮੈਲ ਲੱਗੀ ਅੰਦਰ, ਕਾਲਖ ਬਦਬੂ ਆ ਰਹੀ ਅੰਦਰੋਂ, ਦੁਖੀ ਹਾਂ ਮੈਂ। ਤੇ ਭਾਈ ਵੀਰ ਸਿੰਘ ਨੇ ਲਿਖਿਆ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬੇ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸ ਵਟਾਇਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲਹਿੰਦੀ। ਆਖਿਆ ਕਾਲਖ ਹੀ ਆਉਂਦੀ ਜਾਂਦੀ ਹੈ, ਜੇ ਦੁੱਧ ਨਾ ਧੋਣ ਲੱਗਦਾ ਤੇ ਤਾਂ ਵੀ ਕਾਲਖ ਨਿਕਲੀ ਆਉਂਦੀ ਹੈ, ਦਹੀਂ ਨਾ ਧੋਣ ਲੱਗਦਾ ਤੇ ਤਾਂ ਵੀ ਕਾਲਖ ਨਿਕਲੀ ਆਉਂਦੀ ਹੈ, ਜੇ ਮੈਂ ਖੁੰਭ ਤੇ ਰੰਗਣ ਚੜਾਉਣ ਗਿਆ ਤੇ ਤਾਂ ਵੀ ਕਾਲਖ ਹੀ ਨਿਕਲੀ ਆਉਂਦੀ ਹੈ। ਫਿਰ ਇੱਕ ਸਿਆਣਾ ਮਿਲਿਆ ਮੈਨੂੰ, ਉਹਨੇ ਆਖਿਆ ਆ ਤੈਨੂੰ ਦੱਸਦਾ ਇਸ ਕੋਲੇ ਨੂੰ ਇਹਦਾ ਰੰਗ ਵਾਪਸ ਉਦਾਂ ਦਾ ਕਿਵੇਂ ਕਰਨਾ। ਕਹਿੰਦਾ ਕਿਤੇ ਅੱਗ ਬਲ ਰਹੀ ਸੀ ਤੇ ਅੱਗ ਦੇ ਵਿੱਚ ਸੁੱਟ ਦਿੱਤਾ, ਜਦੋਂ ਅੱਗ ਦੇ ਵਿੱਚ ਸੁੱਟਿਆ ਤੇ ਉਹ ਫਿਰ ਲਾਲ ਹੋ ਗਿਆ, ਰੰਗ ਬਦਲ ਗਿਆ। ਅੰਗ ਅੱਗ ਨਾਲ ਲਾ ਕੇ ਵੇਖਿਆ ਚੜ੍ਹਦਾ ਰੂਪ ਸਵਾਇਆ। ਆਖਿਆ ਜਦੋਂ ਉਸ ਕੋਲੇ ਨੂੰ ਅੱਗ ਦੇ ਨਾਲ ਲਾ ਕੇ ਵੇਖਿਆ ਤੇ ਹੁਣ ਉਹਦਾ ਰੰਗ ਬਦਲ ਗਿਆ, ਪਤਾ ਕਿਉਂ? ਕਿਉਂਕਿ ਉਹ ਅੱਗ ਨਾਲੋਂ ਹੀ ਵਿਛੜਿਆ ਹੋਇਆ ਸੀ, ਤਾਂ ਕਰਕੇ ਉਹਦਾ ਰੰਗ ਕਾਲਾ ਸੀ। ਜਦੋਂ ਵਾਪਸ ਅੱਗ ਨਾਲ ਮਿਲ ਗਿਆ ਤੇ ਰੰਗ ਫਿਰ ਲਾਲ ਹੋ ਗਿਆ, ਬਦਲ ਗਿਆ ਰੰਗ, ਹੋਰ ਕੋਈ ਤਰੀਕਾ ਹੀ ਨਹੀਂ। ਆਪਣੇ ਮੂਲ ਨਾਲੋਂ ਟੁੱਟਿਆ ਹੋਇਆ ਸੀ, ਮੂਲ ਨਾਲੋਂ। ਜਿਹੜੀ ਚੀਜ਼ ਮੂਲ ਨਾਲੋਂ ਟੁੱਟ ਜਾਂਦੀ ਹੈ ਉਹ ਖੁਆਰ ਹੁੰਦੀ ਹੈ, ਜਿਹੜੀ ਮੂਲ ਨਾਲ ਜੁੜ ਜਾਂਦੀ ਹੈ ਉਹ ਖੁਆਰ ਨਹੀਂ ਹੁੰਦੀ। ਸਾਡਾ ਮੂਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਕਾਲ ਪੁਰਖ ਹੈ। ਜੇ ਅਸੀਂ ਉਹਦੇ ਨਾਲ ਜੁੜੇ ਹੋਵਾਂਗੇ ਤੇ ਫਿਰ ਕੋਈ ਚਿੰਤਾ ਨਹੀਂ, ਫਿਰ ਕੋਈ ਝੋਰਾ ਨਹੀਂ, ਫਿਰ ਕੋਈ ਦੁੱਖ ਨਹੀਂ, ਫਿਰ ਕੋਈ ਤਕਲੀਫ ਨਹੀਂ, ਫਿਰ ਕੋਈ ਚੀਕ ਨਹੀਂ ਵੱਜਣੀ। ਤੇ ਜੇ ਅਸੀਂ ਉਸ ਮੂਲ ਨਾਲੋਂ ਟੁੱਟੇ ਹੋਏ ਹਾਂ ਤੇ ਕਬੀਰ ਸਾਹਿਬ ਨੇ ਆਖਿਆ ਵੀ ਉਹ ਹਾਲਾਤ ਉਸ ਸੰਖ ਵਰਗੇ ਹੋ ਜਾਣਗੇ ਜਿਹੜਾ ਸਮੁੰਦਰ ਤੋਂ ਵਿਛੜਿਆ ਸੀ ਤੇ ਜਿਹਦੀਆਂ ਚੀਕਾਂ ਹੀ ਵੱਜਦੀਆਂ ਫਿਰਦੀਆਂ ਸੀ। ਸਲੋਕ 12 ਤੇ ਵਧੀਕ ਵਿੱਚ ਗੁਰੂ ਨਾਨਕ ਸਾਹਿਬ ਦੇ ਦੋ ਬਚਨ ਨੇ, ਉਹਨਾਂ ਵੀ ਇਹੋ ਜ਼ਿਕਰ ਕੀਤਾ। ਲਿਖਣ ਵਾਲੇ ਨੇ ਸਾਖੀ ਲਿਖੀ ਵੀ ਇੱਕ ਦਿਨ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਤੁਰੇ ਜਾ ਰਹੇ ਨੇ। ਇੱਕ ਬੜੀ ਸੁੰਦਰ ਝੀਲ ਹੈ ਤੇ ਝੀਲ ਦੇ ਕੰਢੇ ਉੱਤੇ ਪੰਛੀ ਟਹਿਕ ਰਹੇ ਨੇ, ਲੋਕ ਬੈਠੇ ਨੇ। ਕੁਝ ਦਿਨਾਂ ਪਿੱਛੋਂ ਵਾਪਸ ਆਏ ਨੇ ਤੇ ਹੁਣ ਉਹ ਝੀਲ ਛੱਪੜ ਬਣ ਗਈ, ਬਦਬੂ ਆ ਰਹੀ ਹੈ, ਪੰਛੀ ਟਹਿਕ ਨਹੀਂ ਰਹੇ, ਫੁੱਲ ਸੁੱਕ ਗਏ, ਲੋਕ ਉੱਠ ਗਏ। ਤੇ ਦੋ ਸਲੋਕ ਮਹਾਰਾਜ ਬਾਣੀ ਚ ਲਿਖਦੇ ਨੇ, ਸਲੋਕ 12 ਤੇ ਵਧੀਕ ਤੇ। ਉਹ ਫਿਰ ਸਵਾਲ ਕਰਦੇ, ਜਿਹੜਾ ਕਵੀ ਹੁੰਦਾ ਨਾ ਜੀ, ਉਹ ਕਿਸੇ ਨੂੰ ਵੀ ਸਵਾਲ ਕਰ ਸਕਦਾ, ਕਵੀ ਨੂੰ ਇੰਨੀ ਕੁ ਖੁੱਲ ਹੁੰਦੀ ਹੈ, ਉਹ ਅਸਮਾਨ ਨਾਲ ਗੱਲਾਂ ਕਰ ਸਕਦਾ, ਪਰ ਗੱਲ ਸਮਝਣ ਵਾਲੀ ਹੈ, ਗੱਲ ਸਾਡੇ ਸਮਝਣ ਲਈ ਹੁੰਦੀ ਹੈ। ਮਸਲਾ ਇਹ ਨਹੀਂ ਹੈ ਵੀ ਝੀਲ ਨਾਲ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ, ਜਿਹਨੇ ਸਬਕ ਲੈਣਾ ਉਹਨੇ ਕਿਸੇ ਤੋਂ ਵੀ ਲੈ ਲੈਣਾ। ਉਹ ਕਿਸੇ ਸੱਜਣ ਨੂੰ ਪੁੱਛਿਆ ਗਿਆ ਸੀ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕਾਬਲ ਕਿਵੇਂ ਬਣਿਆ, ਇਹ ਸਬਕ ਕਿਵੇਂ ਲਿਆ? ਕਹਿੰਦਾ ਜੀ ਮੈਂ ਅੰਨੇ ਤੋਂ ਸਿੱਖਿਆ। ਕੀ ਜਵਾਬ ਸੀ ਉਹਦਾ? ਕਹਿੰਦਾ ਮੈਂ ਅੰਨੇ ਤੋਂ ਸਿੱਖਿਆ। ਆਂਦਾ ਅੰਨੇ ਤੋਂ ਕੀ ਸਿੱਖ ਲਿਆ ਤੂੰ? ਆਂਦਾ ਜਿਹੜਾ ਅੰਨਾ ਬੰਦਾ ਉਹਨਾਂ ਨੂੰ ਕਦੀ ਧਿਆਨ ਨਾਲ ਵੇਖਿਓ, ਉਹਨੇ ਹਰ ਸਟੈਪ ਪੂਰਾ ਟੋਲ ਟਾਲ ਕੇ ਰੱਖਣਾ ਹੁੰਦਾ। ਅਜੇ ਜਿਹੜਾ ਜਿਹਨੇ ਅੱਖਾਂ ਹੈਗੀਆਂ ਵੇਖੋ, ਉਹ ਤੇ ਭੱਜਾ ਜਾਂਦਾ ਇੱਦਾਂ ਕਰਕੇ, ਪਰ ਜਿਹੜਾ ਅੰਨਾ ਹੁੰਦਾ ਉਹਨੇ ਜਦੋਂ ਉਹਨੇ ਜਿਹੜਾ ਐਵਰੀ ਸਟੈਪ ਹੈ ਨਾ, ਜਿਹੜਾ ਸਿੰਗਲ ਸਟੈਪ ਹੈ, ਉਹਨੇ ਬੜਾ ਸੋਚ ਸਮਝ ਕੇ ਰੱਖਣਾ। ਤੇ ਉਹ ਵਿਦਵਾਨ ਕਹਿੰਦਾ, ਕਹਿੰਦਾ ਮੈਂ ਅੰਨੇ ਤੋਂ ਸਿੱਖਿਆ ਲਈ, ਵੀ ਸਿੱਖਿਆ ਇਹ ਲਈ ਵੀ ਆਪਣੀ ਜ਼ਿੰਦਗੀ ਦਾ ਹਰ ਕਦਮ ਬੜਾ ਸੋਚ ਸਮਝ ਕੇ ਰੱਖਣਾ ਚਾਹੀਦਾ, ਜਿਵੇਂ ਅੰਨਾ ਰੱਖਦਾ, ਸਿੱਖਿਆ ਹੀ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਜੀ ਨੇ ਜਦੋਂ ਵੇਖਿਆ ਵੀ ਛੱਪੜ ਸੁੱਕ ਚੁੱਕਾ, ਝੀਲ ਸੁੱਕ ਚੁੱਕੀ ਹੈ, ਬਦਬੂ ਆ ਰਹੀ ਹੈ, ਤੇ ਉਹ ਸਵਾਲ ਕਰਦੇ ਨੇ, ਕਹਿੰਦੇ ਬੱਬਰ ਤੂੰ ਹਰਿਆਵਲਾ
ਹੇ ਪੱਬਰ ਹੇ ਛੱਪੜ ਤੂੰ ਤੇ ਬੜਾ ਰਿਹਾ ਭਰਿਆ ਸੀ। ਕਵਲਾ ਕੰਚਨ ਵੰਨ, ਕੰਚਨ ਦਾ ਅਰਥ ਹੁੰਦਾ ਸੀ ਸੋਨਾ ਤੇ ਕਵਲ ਦਾ ਮਤਲਬ ਕੌਲ ਦੇ ਫੁੱਲ, ਤੇਰੇ ਵਿੱਚ ਕੌਲ ਦੇ ਫੁੱਲ ਸੋਨੇ ਵਰਗੇ ਖੜੇ ਹੋਏ ਸੀ।

ਕਹਿ ਦੋ ਖੜੇ ਤੈਨੂੰ ਕੀ ਦੁੱਖ ਪੈ ਗਿਆ, ਸੜਿਓ ਏ ਕਿਹੜਾ ਦੁੱਖ ਲੱਗ ਗਿਆ ਅੱਜ ਸੜ ਗਿਆ ਤੂੰ, ਕਾਲੀ ਹੋਈ ਆ ਦੇਹੁਰੀ ਤੇਰੀ ਦੇਹ ਤੇਰਾ ਸਰੀਰ ਕਾਲਾ ਹੋ ਗਿਆ, ਨਾਨਕ ਮੈਂ ਤਨ ਭੰਗ ਮੈਨੂੰ ਦੱਸਦੇ ਸੀ ਕਿਹੜਾ ਦੁੱਖ ਲੱਗ ਗਿਆ ਤੇਰਾ ਸਰੀਰ ਕਾਲਾ ਹੋ ਗਿਆ। ਹੁਣ ਅੱਗੇ ਵੇਖੋ ਛੱਪੜ ਨੇ ਜਵਾਬ ਦਿੱਤਾ, ਇਹ ਛੱਪੜ ਕੌਣ? ਮੈਂ ਤੁਸੀਂ ਆਪਾਂ ਸਾਰੇ ਕਾਲੇ ਹੋਏ ਪਏ, ਸੜੇ ਹੀ ਫਿਰਦੇ ਹਾਂ, ਕਾਲਾ ਰੰਗ ਕਰਕੇ ਨਹੀਂ ਸੁਭਾਅ ਕਰਕੇ, ਸੁਭਾਅ ਕਰਕੇ। ਤੇ ਸੜੇ ਹੋਣ ਦੀ ਨਿਸ਼ਾਨੀ ਕੀ ਹੁੰਦੀ ਆ? ਰੁੱਖ ਸੜ ਜਾਵੇ ਤੇ ਛਾਂ ਨਹੀਂ ਦੇ ਸਕਦਾ, ਫਸਲ ਸੜ ਜਾਵੇ ਤੇ ਕਿਸਾਨ ਉੱਜੜ ਜਾਂਦਾ, ਹਰਿਆਲੀ ਮੁੱਕ ਜਾਂਦੀ ਹੈ। ਆਖਿਆ ਮੈਂ ਵੀ ਈਰਖਾ ਦੀ ਅੱਗ ਵਿੱਚ, ਹੰਕਾਰ ਦੀ ਅੱਗ ਵਿੱਚ ਅੰਦਰੋਂ ਸੜਿਆ ਹੀ ਪਿਆ, ਤੇ ਜਿਹੜਾ ਹੰਕਾਰੀ ਹੋਵੇਗਾ, ਜਿਹੜਾ ਈਰਖਾਲੂ ਹੋਵੇਗਾ, ਜਿਹੜਾ ਉਸ ਅੱਗ 'ਚ ਸੜਿਆ ਹੋਵੇਗਾ, ਉਹ ਕੀ ਭਲਾ ਕਰੇਗਾ? ਉਹ ਕਦੀ ਭਲਾ ਨਹੀਂ ਕਰ ਸਕਦਾ, ਉਹ ਜ਼ਿੰਦਗੀ ਨੂੰ ਅਜਾਈ ਗਵਾ ਦੇਵੇਗਾ। ਹੁਣ ਬਾਬੇ ਨੇ ਸਵਾਲ ਕੀਤਾ, ਕਹਿ ਦੋ ਖੜੇ ਸੜਿਓ ਏ ਕਾਲੀ ਹੋਈ ਆ ਦੇਹੁਰੀ ਤੇਰਾ ਸਰੀਰ ਕਾਲਾ ਪੈ ਗਿਆ, ਤੂੰ ਤੇ ਚੰਗਾ ਭਲਾ ਸੀ, ਨਾਨਕ ਮੈਂ ਤਨ ਭੰਗ ਮੈਨੂੰ ਦੱਸਦੇ ਸੀ। ਅੱਗੋਂ ਹੁਣ ਛੱਪੜ ਜਵਾਬ ਦਿੰਦਾ, ਕਹਿੰਦਾ ਜਾਣਾ ਪਾਣੀ ਨਾਲ ਜੈ ਛੇਤੀ ਮੇਰਾ ਸੰਗ। ਛੱਪੜ ਨੇ ਜਵਾਬ ਦਿੱਤਾ, ਹੁਣ ਮੇਰੇ ਚ ਪਾਣੀ ਆਉਣੋ ਹਟ ਗਿਆ, ਅੱਗੇ ਲਾਗੇ ਦਰਿਆ ਵਗਦਾ ਸੀ ਤੇ ਉੱਥੋਂ ਪਾਣੀ ਮੇਰੇ ਚ ਆਉਂਦਾ ਸੀ, ਹੁਣ ਉਹ ਦਰਿਆ ਜਿਹੜਾ ਹੈ ਉਹਦਾ ਪਾਣੀ ਮੇਰੇ ਚ ਨਹੀਂ ਆ ਗਿਆ, ਅੜਿੱਕਾ ਪੈ ਗਿਆ। ਤੇ ਤੁਹਾਨੂੰ ਪਤਾ ਹੈ ਵੀ ਜਿਹੜਾ ਪਾਣੀ ਖੜ ਜਾਵੇ ਉਹ ਬਦਬੂ ਮਾਰਨ ਲੱਗ ਜਾਂਦਾ ਹੈ ਤੇ ਹੌਲੀ ਹੌਲੀ ਉਹ ਸਾਂ ਸੁੱਕ ਜਾਂਦੀ ਹੈ। ਜੇ ਤੇ ਫਰੈਸ਼ ਪਾਣੀ ਮਿਲਦਾ ਰਹੇ, ਤਾਜ਼ਾ ਪਾਣੀ ਮਿਲਦਾ ਰਹੇ, ਫਿਰ ਤਾਂ ਠੀਕ ਹੈ। ਤੇ ਛੱਪਣ ਨੇ ਜਵਾਬ ਦਿੱਤਾ, ਜਾਣਾ ਪਾਣੀ ਨਾ ਲਹਾਂ ਹੁਣ ਮੈਨੂੰ ਮਿਲਦਾ ਹੀ ਨਹੀਂ, ਜੈ ਛੇਤੀ ਮੇਰਾ ਸੰਗ, ਜਿੱਤ ਡਿੱਠੈ ਤਨ ਪਰ ਫੁੜੈ ਚੜੈ ਚਵੱਗਣ ਮਨ। ਕਹਿਣ ਲੱਗੇ ਛੱਪੜ, ਕਹਿੰਦਾ ਜਿਹਦੇ ਨਾਲ ਮੈਨੂੰ ਚਾਰ ਗੁਣਾ ਰੂਪ ਚੜ੍ਹਦਾ ਸੀ ਨਾ, ਹੁਣ ਉਹ ਪਾਣੀ ਮੇਰੇ ਵਿੱਚ ਆਉਂਦਾ ਨਹੀਂ, ਮੈਂ ਦਰਿਆ ਨਾਲੋਂ ਟੁੱਟ ਚੁੱਕਾ ਹਾਂ, ਮੇਰਾ ਸਮੁੰਦਰ ਨਾਲੋਂ ਨਾਤਾ ਟੁੱਟ ਚੁੱਕਾ ਹੈ। ਅਸੀਂ ਤਾਂ ਸੜੇ ਫਿਰਦੇ ਹਾਂ ਕਿਉਂਕਿ ਸਾਡਾ ਗੁਰੂ ਦੇ ਨਾਲੋਂ ਨਾਤਾ ਟੁੱਟ ਚੁੱਕਾ, ਗੁਰੂ ਦੀ ਵਿਚਾਰ ਨਾਲੋਂ ਨਾਤਾ ਟੁੱਟ ਜਾਵੇ ਤੇ ਬੰਦਾ ਏਦਾਂ ਦਾ ਹੀ ਹੁੰਦਾ। ਸਤਿਗੁਰ ਨੇ ਅੱਜ ਬਖਸ਼ਿਸ਼ ਕੀਤੀ। ਅਗਲਾ ਹੁਣ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਕੀ ਸੁੱਤਾ ਫਿਰਦਾ, ਜਾਗ ਭਾਈ ਆਪਣਾ ਨਾਤਾ ਜੋੜ। ਕਬੀਰ ਸੁੱਤਾ ਕਿਆ ਕਰੇ, ਹੇ ਕਬੀਰ ਮਾਇਆ ਦੀ ਮੋਹ ਦੀ ਨੀਂਦ ਵਿੱਚ ਮਸਤ ਹੋਇਆ ਸੁੱਤਾ ਪਿਆ, ਕੀ ਕਰ ਰਿਹਾ ਤੂੰ? ਹੁਣ ਸੁੱਤਾ ਕੋਈ ਸਰੀਰ ਕਰਕੇ 3 ਵਜੇ ਵੀ ਤੜਕੇ ਉੱਠ ਪੈਂਦਾ, ਕੋਈ 4 ਵਜੇ ਉੱਠਦਾ, ਕੋਈ 2:30 ਵਜੇ ਵੀ ਉੱਠ ਪੈਂਦਾ, ਪਰ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਬੰਦਾ ਕਈ ਵਾਰ ਸਾਰੀ ਜ਼ਿੰਦਗੀ ਨਹੀਂ ਉੱਠਦਾ, ਉਹ ਚੋਂ ਨਹੀਂ ਉੱਠਦਾ, ਉਹ ਚੋਂ ਉੱਠਣਾ ਔਖਾ। ਤੇ ਕਬੀਰ ਸਾਹਿਬ ਸਾਨੂੰ ਉਲਾਉਂਦੇ ਨੇ, ਕਹਿੰਦੇ ਕਬੀਰ ਸੁੱਤਾ ਕਿਆ ਕਰੇ, ਜਾਗ ਰੋਏ ਭੈ ਦੁੱਖ। ਆਖਿਆ ਰੋ, ਜਾਗ ਸੁਚੇਤ ਹੋ, ਭੈ ਦਾ ਅਰਥ ਹੁੰਦਾ ਡਰ ਜੀ ਸਹਿਮ। ਆਖਿਆ ਇਹਨਾਂ ਸਹਿਮਾਂ ਤੋਂ ਖਲਾਸੀ ਪਾ, ਜਾਗ, ਸਹਿਸੇ ਜੀਓ ਮਲੀਨ ਹੈ, ਸਹਿਮਿਆ ਫਿਰਦਾ ਜਾਗ।

0: ਜਾਗਦਾ ਧੱਕੇ ਨਾਲ, ਜਾਗਣਾ ਸੋਣਾ ਨੀ, ਮੈਂ ਹੁਜ ਮਾਰ ਕੇ ਉਠਾ ਦੇਣਾ। ਓਏ ਉੱਠ, ਤੈਨੂੰ ਨੀ ਪਤਾ ਰਹਿਣ ਸਭਾਈ ਹੈ, ਕਾਹਤੋਂ ਸਰੀਰ ਨੂੰ ਕਸ਼ਟ ਦੇਣਾ ਤੁਸੀਂ? ਤੁਸੀਂ ਸੌਂ ਲਓ ਘੜੀ, ਕੋਈ ਗੱਲ ਨੀ, ਫਿਰ ਬਾਣੀ ਸੁਣ ਲਿਓ। ਇਹ ਲੋੜ ਨੀ ਹੈਗੀ ਇਹਨਾਂ ਚੀਜ਼ਾਂ ਦੀ। ਉੱਦਾਂ ਕੀਰਤਨ ਹੋਵੇ, ਤੁਸੀਂ ਸਿੱਧਾ ਕਹਿ ਦਿਓ ਵੀ ਕੀਰਤਨ ਹੋਣਾ ਜੀ, ਫਲਾਣਾ ਜਥਾ ਬੜਾ ਚੜ੍ਹਦੀ ਕਲਾਲਾ ਏ, ਬੜਾ ਸੋਹਣਾ ਕੀਰਤਨ ਸਰਵਣ ਕਰਾਉਂਦਾ, ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਆਣ ਕੇ ਹਾਜ਼ਰੀ ਭਰਨੀ ਹੈ, ਦੈਟਸ ਆਲ। ਸੰਗਤ ਆ ਜਾਵੇਗੀ, ਪਰ ਸ਼ਬਦ ਦੇਣੇ ਨੇ। ਸ਼ਬਦਾਂ ਦੇ ਜਾਲ ਨਾਲ ਲੋਕਾਂ ਨੂੰ ਫਾਇਆ ਜਾਂਦਾ। ਹੁਣ ਬਾਬੇ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਕਬੀਰ ਸੂਤਾ ਕਿਆ ਕਰੇ, ਤੇ ਸੌਣ ਦਾ ਅਰਥ ਕੇਵਲ ਸਰੀਰ ਕਰਕੇ ਨਹੀਂ, ਇੱਥੋਂ ਸੁਰਤ ਕਰਕੇ ਬੰਦਾ ਸੁੱਤਾ ਹੁੰਦਾ ਕਈ ਵਾਰ। ਹੁਣ ਜੇ ਤੂੰ ਉਹੀ ਮੈਂ ਧਾਗੇ ਤਵੀਤ ਗੁੱਟਾਂ ਤੇ ਲੱਤਾਂ ਤੇ ਉਦਾਂ ਬੰਨੀ ਫਿਰਦਾ, ਤੇ ਆਇਆ ਤੂੰ ਰਹਿਣ ਸਬਾਈ ਚੋਂ, ਜਾਗਿਆ ਤੂੰ ਕੀ? ਸਰੀਰ ਦੇ ਜਾਗਣ ਨੂੰ ਜਾਗਣਾ ਸਮਝ ਲਿਆ ਤੂੰ? ਮਾਇਆ ਦੇ ਮੋਹ ਗਫਲਤ ਦੀ ਨੀਂਦ ਵਿੱਚ ਉਦਾਂ ਹੀ ਸੁੱਤਾ ਹੋਇਆ, ਤੇ ਕਹਿਣ ਲੱਗਾ ਜੀ ਮੈਂ ਰਹਿਣ ਸਬਾਈ ਤੋਂ ਆਇਆ। ਤੂੰ ਜਾਗ ਸੁਚੇਤ, ਪਰਾਇਆ ਹੱਕ ਤੂੰ ਉਦਾਂ ਹੀ ਖਾ ਰਿਹਾ, ਲੋਕਾਂ ਦੀ ਲੁੱਟ ਖਸੁੱਟ ਉਦਾਂ ਹੀ ਕਰ ਰਿਹਾ, ਮੈਂ ਜੀ ਰਹਿਣ ਸਬਾਈ ਤੋਂ ਆਇਆ। ਨਹੀਂ, ਤੂੰ ਜਾਗਿਆ ਨੀ, ਅਜੇ ਤੂੰ ਸੁੱਤਾ ਹੋਇਆ। ਤੇ ਸਭ ਤੋਂ ਬਦਕਿਸਮਤੀ ਵਾਲੀ ਗੱਲ ਇਹ ਹੁੰਦੀ ਹੈ ਜਿਹੜਾ ਬਾਣੀ ਪੜ੍ਹਦੇ ਵੀ ਸੁੱਤਾ ਹੋਇਆ। ਖੈਰ ਸਮਾਂ ਸਮਾਪਤ ਹੈ। ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬਿਸ਼ੁਰਾ, ਤੇਰਾ ਕਲਿਆਣ ਤਾਂ ਸਮੁੰਦਰ ਦੇ ਨਾਲ ਸੰਖ ਫਿਰ ਜਾ ਕੇ ਲੱਗ ਗਿਆ। ਫਿਰ ਉਹ ਮੰਦਰ ਮੰਦਰ ਦੁਆਰੇ ਦੁਆਰੇ ਨਹੀਂ ਵੱਜਣਾ, ਜਦੋਂ ਉਹ ਆਪਣੇ ਅਸਲੇ ਆਪਣੇ ਮੂਲ ਚ ਜਾ ਕੇ ਜੁੜ ਗਿਆ। ਆਖਿਆ ਜਾ ਕੇ ਸੰਗ ਤੇ ਬਿਸ਼ੁਰਾ, ਕੋਲਾ ਅੱਗ ਦੇ ਵਿੱਚ ਜਾ ਕੇ ਫਿਰ ਪੈ ਗਿਆ, ਲਾਲ ਹੋ ਗਿਆ। ਜਾ ਕੇ ਸੰਗ ਤੇ ਬਿਸ਼ੁਰਾ, ਤਾਂ ਹੀ ਕੇ ਸੰਗ ਲਾਗ, ਆਖਿਆ ਉਹਦੇ ਨਾਲ ਹੀ ਲੱਗ, ਫਿਰ ਹੀ ਕਲਿਆਣ ਹੋਵੇਗਾ, ਹੋਰ ਕਿਤੇ ਨਹੀਂ ਲੱਗਣ ਦੀ ਲੋੜ। ਅਸੀਂ ਬਾਣੀ ਨਾਲੋਂ ਵਿਛੜੇ ਹਾਂ, ਮੱਛੀ ਪਾਣੀ ਨਾਲੋਂ ਵਿਛੜੀ ਹੈ, ਉਹਨੂੰ ਜੀਵਨ ਪਾਉਣ ਲਈ ਪਾਣੀ ਨਾਲ ਹੀ ਜਾਣਾ ਪੈਣਾ ਹੈ, ਉਹ ਦੁੱਧ ਨਾਲ ਜਾਵੇ ਤੇ ਗੱਲ ਨਹੀਂ ਬਣਨੀ। ਗੁਰੂ ਕਿਰਪਾ ਕਰੇ, ਧੰਨਵਾਦ, ਭੁੱਲਾਂ ਚੁੱਕਾਂ ਦੀ ਖਮਾ, ਜਥਾ ਸਾਡੇ ਪਾਸ ਅੱਜ ਪਹੁੰਚਿਆ ਹੈ, ਇਹਨਾਂ ਦਾ ਵੀ ਸੰਯੋਗ ਬਖਸ਼ਿਓ। ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਜੋ ਆਪ ਜੀ ਨੂੰ ਲੜੀਵਾਰ ਜੋ ਭਗਤ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਦੇ ਤਹਿਤ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝਾ ਸੰਗਤਾਂ ਨਾਲ ਪਾ ਰਹੇ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ ਥਾਂ ਪੁਰ ਥਾਂ ਗੁਰਦੇਵ ਸੱਚੇ ਪਾਤਸ਼ਾਹ ਇਸ ਗੱਲ ਦੀ ਯਾਦ ਮਨੁੱਖ ਨੂੰ ਕਰਾਉਂਦੇ ਨੇ, ਇਨਸਾਨ ਆਪਣੇ ਮੂਲ ਦੇ ਨਾਲੋਂ ਟੁੱਟਿਆ ਹੋਇਆ ਤੇ ਜਿੰਨੀ ਦੇਰ ਤੱਕ ਮੂਲ ਦੇ ਨਾਲ ਨਹੀਂ ਜੁੜਦਾ ਗੱਲ ਨਹੀਂ ਬਣਨੀ। ਭਾਈ ਵੀਰ ਸਿੰਘ ਉਹਨਾਂ ਨੂੰ ਸੰਤ ਕਵੀ ਵੀ ਆਖਿਆ ਜਾਂਦਾ। ਇੱਕ ਥਾਂ ਉਹ ਬੜੀ ਕਮਾਲ ਦੀ ਗੱਲ ਲਿਖਦੇ ਨੇ, ਕਹਿੰਦੇ ਵੀ ਕਿਸੇ ਸਵਾਣੀ ਦੇ ਮਨ ਵਿੱਚ ਖਿਆਲ ਆਇਆ ਕਿ ਕੋਇਲੇ ਦਾ ਰੰਗ ਕਾਲਾ ਕਿਉਂ ਹੈ, ਇਹਨੂੰ ਚਿੱਟਾ ਕਰਨਾ ਚਾਹੀਦਾ। ਖਿਆਲ ਆਇਆ ਮਨ ਵਿੱਚ, ਉਹਨੇ ਉਹਨੂੰ ਸਾਬਣ ਲਾ ਕੇ ਧੋਣਾ ਸ਼ੁਰੂ ਕਰ ਦਿੱਤਾ। ਸਾਬਣ ਲਾ ਲਾ, ਧੋਤਾ, ਕੋਇਲਾ ਦੁੱਧ ਦਹੀਂ ਵਿੱਚ ਪਾਇਆ, ਉਹਨੇ ਉਹਨੂੰ ਚਿੱਟਿਆਂ ਕਰਨ ਵਾਸਤੇ ਦੁੱਧ ਵਿੱਚ ਡੋਬਿਆ, ਦਹੀਂ ਵਿੱਚ ਡੋਬਿਆ, ਪਰ ਉਹ ਸਾਫ਼ ਨਾ ਹੋ ਸਕਿਆ। ਸਾਬਣ ਲਾ ਲਾ, ਧੋਤਾ, ਕੋਇਲਾ ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਧਰਿਆ, ਪਰ ਰੰਗ ਨਾ ਉਸ ਵਟਾਇਆ। ਕਹਿੰਦੇ ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲਹਿੰਦੀ, ਅੱਗ ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸੁਆਇਆ। ਜਦੋਂ ਆਪਣੇ ਮੂਲ ਨਾਲ ਜੁੜ ਗਿਆ, ਉਹ ਅੱਗ 'ਚ ਸੁੱਟ ਦਿੱਤਾ, ਐਨ ਲਾਲ ਸੁਰਖ ਹੋ ਗਿਆ ਉਹ। ਤੋ ਗੱਲ ਸਾਰੀ ਮੂਲ ਦੇ ਨਾਲ ਜੁੜਨ ਦੀ ਹੈ। ਧੰਨਵਾਦ ਹੈ ਗਿਆਨੀ ਜੀ ਦਾ, ਗਿਆਨੀ ਜੀ ਨੇ ਦੱਸ ਦਿੱਤਾ। ਵੈਸੇ ਸਾਡੇ ਪਾਸ ਬਹੁਤ ਹੀ ਚੜ੍ਹਦੀ ਕਲਾ ਵਾਲਾ ਜਥਾ ਮਾਣਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਪਿਛਲੇ ਸਾਲ ਵੀ ਆਪਣੇ ਪਾਸ ਉਹ ਹਾਜ਼ਰੀ ਭਰ ਗਏ ਸਨ। ਜਥਾ ਅੱਜ ਹੀ ਇੰਡੀਆ ਤੋਂ ਆਇਆ ਹੈ, ਉਹਨਾਂ ਨੂੰ ਖੁਸ਼ਾਮਦੀਦ ਆਖਦੇ ਹਾਂ, ਵੈਲਕਮ ਆਖਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਢਾਡੀ ਵਾਰਾਂ ਗੁਰ ਇਤਿਹਾਸ ਦੀ ਸਾਂਝ ਉਹਨਾਂ ਨੇ ਪਾਉਣੀ ਹੈ। ਤੋ ਗਿਆਨੀ ਜੀ ਦੇ ਸਮੁੱਚੇ ਜਥੇ ਨੂੰ ਜੀਓ ਆਇਆ ਆਖਦੇ ਹਾਂ। ਆਪ ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ, ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

शहनशाह दो आलम, प्रीतां दे पहरेदार, इलाही साजन, मनुखता दे रैबन, ज्ञान दे भंडार, साहब श्री गुरु ग्रंथ साहब जी महाराज जी दे सोहने दरबार अंदर जुड़ बैठी गुरु प्यारी गुरु सवारी साध संगत जी, आओ तुहाडी ते साडी हाजरी गुरु दरबार विच लग जावे। दोने हाथ जोड़ के प्रेम भाव दे नाल, शरदा दे नाल, दीन दुनी दे मालिक शब्द गुरु धन गुरु ग्रंथ साहब जी महाराज जी नू अपना सी चुका के दोने हाथ जोड़ के प्रेम ते भावना दे नाल आखिए जी, वाहेगुरु जी का खालसा, वाहेगुरु जी की फतेह। बहुत बहुत धन्यवाद जी तुहाडा सारिआं दा। सतगुरां दे सोहणे दरबार दे अंदर तुसीं किन्ने सोहणे बण के बैठे हो। गुरु महाराज कृपा करन, तुहाडी ते साडी हाजरी अपने चरणां च प्रवान कर लैण, तुहाडा वी ते साडा वी इत्थे आउणा सफला हो जावे। और जिस मकसद वास्ते सच्चे सतगुरां दे चरणां दे विच आपां अरदासां बेनतियां जोदड़ियां करन वास्ते पहुँचदे हो, सतगुर कृपा करन सब दियां अरदासां अपने चरणां च प्रवान करन, ते नाल सानू गुरसिखी जीवन नामदान दियां दातां बख्शन। और गुरु प्यारिओ, एक सब तो वड्डी दात मंगण वास्ते आपां सारे रल मिल के तुसी असी मावां भैणां बीबियां बच्चे नौजवान बजुर्ग सतगुरां दे चरणां च एक दात मंगदे आ, वह है तंदुरुस्ती दी दात। बड़ी जरूरी है, तुसी तंदुरुस्त हो, शरीरक तौर ते रिष्ट पुष्ट हो, तादी गुरु दरबार दे विच चौंकड़ी मार के बैठे हो ना। सतगुर कृपा करन, ये शरीर की तंदुरुस्ती ही सानू गुरु घर दे विच लैके आउंदी है, ये बड़ी जरूरी है। और आपां अरदासां नाल मिल के करनियां कि दाता जी, असी सारे गुरु के सिख तेरे दरबार विच आउण वाले, रूटीन दे नाल तेरे चरणां दे विच हाजरियां भरन वाले, तुसीं साडे ते रहमत ते नज़र करियो। शरीरक तौर ते असीं रिष्ट पुष्ट होईए ते तद ही तेरे चरणां दे विच आउने आ। गुरु प्यारिओ, ढाडी जथे दा अज पहला दिन है, शुरुआत हुई है। वैसे पिछले साल भी सेवावां करके गए सां और संगत ने बहुत माण बख्शिया, प्रबंधक वीरां ने बहुत माण बख्शिया। और अरदास दा ढाडी जत्थे नूं फिर हुक्म होया, आओ तुहाडे कोलों होर सेवावां लैणियां है। गुरु प्यारिओ, तुहाडे हुक्मां दे बद्दे तुहाडे नाल पंजाब दीआं गल्लां करन वास्ते पंजाब चों आए हां, उस पंजाब दे विचों जिस पंजाब नूं तुसीं छड्ड के आ गए हो। मैं ये नहीं आखांगा तुसीं पक्के तौर ते छड्ड के आए हो, मजबूरियां साडियां मजबूरियां हुंदियां, और अपनियां मजबूरियां दा करके अपने बजुर्ग मापियां नूं, अपने बजुर्ग मां नूं, प्यो नूं, दादियां नूं, अपने छोटे छोटे बच्चियां नूं कई वीर छड्ड के आए हुए आ, अपने भरावां नूं कि असी विदेशां विच जाके दसां नौहां दी किरत कमाई करन वास्ते जा रहे हां, ते असी उत्थों कमाई करके तुहाडी उपजीविका वास्ते, तुहाडियां तरक्कियां वास्ते असी उत्थों डालर भेजांगे, और तुसी अपने पिंड दे विच तरक्कियां करनियां, अपने दादियां पड़दादियां दे नाम रोशन करने, इदां दीआं मन दे विच भावना लैके तुसी विदेशां दे विच आउंदे हो। और तुसी भी आए हो, असीं भी आए हाँ, हरेक दी भावना है डालर कमाउण दी। पर दरअसल मैं गुरु प्यारू, मैं एक स्टेज दे उत्ते गल कहिंदा हुंदा है कि अज तों जे 90-95 साल पहलां, हुण आपां दरअसल ढाडी जिहड़े हुंदे ना इह इतिहास दीआं गल्लां सुणाउंदे हुंदे आ, असीं तुहाडे नाल इतिहास ही सांझा करना, बिल्कुल इहदे विच कोई शक नहीं। पर गुरु प्यारिओ, इतिहास एक जरिया है तुहाडे सन्मुख आउण दा। इतिहास ते उही है जिहड़ा असीं तुहानूं सदियां तों सुणाउंदे आ रहे हां, उही इतिहास फिर रिपीट करना हुंदा है, क्योंकि इतिहास कौमां नूं जीउंदा रखदा है। और इह ढाडी कला साडे सिख धर्म की एक महान परंपरा दे विच आ जांदी है, और साडे गुरु साहिबाना ने बड़ी कृपा की है ढाडियां दे उत्ते, और तुहाडे वर्गियां सियाणियां संगतां नूं साडे बाबियां दा इतिहास सुना के ते एक नवी रूह फूकी जांदी है। मैं जिहड़ी तुहाडे नाल गल करनी चाहुंदा सां कि अज तों 90-95 साल जां 100 साल पहलां
ਜਦੋਂ ਸਾਡੇ ਬਜ਼ੁਰਗ ਇਹਨਾਂ ਦੇਸ਼ਾਂ ਵਿੱਚ ਆਏ ਸਨ ਨਾ, ਉਦੋਂ ਉਹਨਾਂ ਦਾ ਕੋਈ ਇਹ ਨਿਸ਼ਾਨਾ ਨਹੀਂ ਸੀ ਵੀ ਇੱਥੇ ਪੱਕੇ ਹੋਣਾ ਸੀ। ਦਰਅਸਲ ਕਮਾਈ ਕਰਨ ਵਾਸਤੇ ਆਏ ਸੀ ਤੇ ਸਤਸੰਗ ਜੀ ਪੰਜ ਪੰਜ ਛੇ ਛੇ ਭਰਾ ਉਹਨਾਂ ਦੇ ਮਗਰ ਪੰਜਾਬ ਵਿੱਚ ਸਨ ਤੇ ਇੱਥੋਂ ਕਮਾਈ ਕਰਕੇ ਜਦੋਂ ਉੱਥੇ ਭੇਜਦੇ ਸੀ ਤੇ ਜਿਹੜੀਆਂ ਪੰਜਰ ਪਈਆਂ ਜ਼ਮੀਨਾਂ ਸੀ ਉਹਨਾਂ ਨੂੰ ਆਬਾਦ ਕੀਤਾ, ਤਰੱਕੀਆਂ ਕੀਤੀਆਂ ਔਰ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਨਾਂ ਬਣਿਆ ਸਰਦਾਰਾਂ ਦਾ, ਮਾਪਿਆਂ ਦਾ, ਸਰਦਾਰਾਂ ਦਾ ਨਾਂ ਬਣਿਆ। ਦਰਅਸਲ ਉਦੋਂ ਨਿਸ਼ਾਨਾ ਨਹੀਂ ਸੀ ਕਿ ਅਸੀਂ ਇੱਥੇ ਪੱਕੇ ਰਹਿਣਾ ਹੈ। ਇਹ ਪੱਕੇ ਰਹਿਣ ਦਾ ਜਿਹੜਾ ਇਹ ਮਨਸੂਬਾ ਸਾਡੇ ਮਨਾਂ ਦੇ ਵਿੱਚ ਕਦੋਂ ਆਇਆ, ਜਦੋਂ ਭਾਰਤ ਦੀਆਂ ਸਰਕਾਰਾਂ ਨੇ ਸਾਡੇ ਬਣਦੇ ਹੱਕ ਨਾ ਦਿੱਤੇ, ਅਸੀਂ ਟੁੱਟ ਟੁੱਟ ਮਰੇ, ਖੂਨ ਪਸੀਨੇ ਦੀਆਂ ਕਮਾਈਆਂ ਸਾਡੀਆਂ ਮੰਡੀਆਂ ਵਿੱਚ ਰੋਲੀਆਂ ਗਈਆਂ, ਇੱਜ਼ਤਾਂ ਸਾਡੀਆਂ ਬਾਜ਼ਾਰਾਂ ਦੇ ਵਿੱਚ ਤੇ ਥਾਣਿਆਂ ਦੇ ਵਿੱਚ ਰੋਲੀਆਂ ਗਈਆਂ। ਫਿਰ ਸਾਡੀ ਕੌਮ ਦੇ ਨੌਜਵਾਨਾਂ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਲੱਭਿਆ, ਇਸ ਕਰਕੇ ਫਿਰ ਵਿਦੇਸ਼ਾਂ ਵੱਲ ਨੂੰ ਮੂੰਹ ਕੀਤਾ। ਤੇ ਗੁਰੂ ਪਿਆਰਿਓ ਜਦੋਂ ਵਿਦੇਸ਼ਾਂ ਦੇ ਵਿੱਚ ਆਏ ਤੇ ਫਿਰ ਮਨ ਦੇ ਨਾਲ ਇੰਨੀ ਕਰੜਤਾ ਦੇ ਨਾਲ ਇੰਨਾ ਗੁਰੂ ਪਿਆਰਿਓ ਇੱਕ ਜਿਹੜਾ ਜਿਗਰਾ ਵੱਡਾ ਕਰਕੇ ਇਹ ਫੈਸਲਾ ਕਰਨਾ ਪੈ ਗਿਆ ਵੀ ਹੁਣ ਪੰਜਾਬ ਚੋਂ ਕੀ ਲੈਣਾ, ਹੁਣ ਅਸੀਂ ਪੰਜਾਬ ਜਾ ਕੇ ਕੀ ਲੈਣਾ, ਕਿਉਂਕਿ ਤੰਗੀ ਤੁਹਾਨੂੰ ਇੰਨਾ ਕਰ ਦਿੱਤਾ, ਤੁਹਾਡੇ ਬਾਬਿਆਂ ਨੂੰ, ਤੁਹਾਡੀਆਂ ਧੀਆਂ ਨੂੰ, ਤੁਹਾਡੀਆਂ ਭੈਣਾਂ ਨੂੰ, ਉੱਥੇ ਦੀਆਂ ਸਰਕਾਰਾਂ ਨੇ ਸਾਡੀਆਂ ਕਿਰਤਾਂ ਲੁੱਟ ਲਈਆਂ, ਇੱਜ਼ਤਾਂ ਲੁੱਟ ਲਈਆਂ, ਬਸ ਇੱਕੋ ਵਸੀਲਾ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਵਿਦੇਸ਼ ਵਿੱਚ ਚਲੇ ਜਾਈਏ ਤੇ ਬਸ ਉੱਥੇ ਫਿਰ ਚਲੋ ਆਪਣਾ ਜੀਵਨ ਬਸਰ ਕਰਾਂਗੇ। ਬਹੁਤ ਵਧੀਆ, ਗੁਰੂ ਮਹਾਰਾਜ ਕਿਰਪਾ ਕਰੇ, ਤੁਸੀਂ ਵਿਦੇਸ਼ ਦੀ ਧਰਤੀ ਤੇ ਆਇਓ, ਇਦੋਂ ਪਰੇ ਗੁਰੂ ਪਿਆਰਿਓ ਹੋਰ ਕੀ ਹੈ, ਇਦੋਂ ਪਰੇ ਹੋਰ ਕੀ ਹੈ, ਸਵਰਗ ਵਰਗੀ ਧਰਤੀ ਜਿੱਥੇ ਤੁਸੀਂ ਆਪਣੀ ਬੜੀ ਮਾਣ ਦੇ ਨਾਲ ਸ਼ਾਹੋ ਸ਼ੌਕਤ ਦੇ ਨਾਲ ਰਹਿ ਰਹੇ ਹੋ ਤੇ ਫਿਰ ਵੀ ਇਹਦੇ ਵਿੱਚੋਂ ਕਮਾਈ ਕਰਕੇ ਕੁਝ ਨਾ ਕੁਝ, ਭਾਵੇਂ ਸਾਨੂੰ ਪਤਾ ਕਿ ਮਹਿੰਗਾਈ ਇੱਥੇ ਵੀ ਬਹੁਤ ਹੈ, ਔਰ ਫਿਰ ਵੀ ਆਪਣੇ ਪੰਜਾਬ ਵਿੱਚ ਵਸਦੇ ਭੈਣ ਭਰਾਵਾਂ ਨੂੰ ਉੱਥੋਂ ਕੁਝ ਨਾ ਕੁਝ ਭੇਜ ਰਹੇ ਹੋ। ਮੈਂ ਇੱਕ ਬੇਨਤੀ ਕਰਿਆ ਕਰਦਾ ਸੱਜਣੋ, ਵਾਹਿਗੁਰੂ ਕਿਰਪਾ ਕਰੇ ਤੁਹਾਡੇ ਕੰਮਾਂ ਕਾਰਾਂ ਦੇ ਵਿੱਚ ਸਤਿਗੁਰ ਤਰੱਕੀਆਂ ਬਖਸ਼ਣ। ਤੁਸੀਂ ਦਿਨ ਰਾਤ ਦੁੱਗਣੀ ਚੌਗਣੀ ਕਮਾਈ ਕਰੋ, ਤੁਹਾਡੇ ਟਰੱਕ ਚੱਲਣ, ਤੁਹਾਡੀਆਂ ਟਰਾਂਸਪੋਰਟਾਂ ਹੋਣ, ਤੁਹਾਡੇ ਵੱਡੇ ਵੱਡੇ ਕਾਰੋਬਾਰ ਹੋਣ, ਪਰ ਆਪਣੇ ਪੰਜਾਬ ਨੂੰ ਨਾ ਭੁੱਲਿਓ। ਤੁਹਾਡੇ ਇੱਥੇ ਬੱਚੇ ਨੇ, ਤੁਹਾਡੀ ਸਿਟੀਜ਼ਨ ਤੁਸੀਂ ਲੈ ਰਹੇ ਹੋ, ਬਿਲਕੁਲ ਲਵੋ, ਸਿਟੀਜ਼ਨ ਤੁਹਾਨੂੰ ਲੈਣੀ ਚਾਹੀਦੀ ਹੈ, ਪਰ ਆਪਣੇ ਬੱਚਿਆਂ ਨੂੰ ਪੰਜਾਬ ਦੇ ਨਾਲ ਉਹ ਤੋੜ ਨਾ ਬੈਠਿਓ। ਉਹਦਾ ਕਾਰਨ ਜਦੋਂ ਗੁਰੂ ਪਿਆਰਿਓ ਇੱਕ ਵਾਰ ਪੰਜਾਬ ਦੇ ਨਾਲ ਟੁੱਟ ਗਏ ਨਾ, ਤੇ ਫਿਰ ਪੰਜਾਬੀ ਕਹਾਉਣ ਦਾ ਸਾਡਾ ਹੱਕ ਨਹੀਂ ਬਚਣਾ। ਕਿਤੇ ਸਾਲ ਦੋਵਾਂ ਸਾਲਾਂ ਬਾਅਦ ਆਪਣੇ ਨਿਆਣਿਆਂ ਨੂੰ ਪੰਜਾਬ ਲੈ ਕੇ ਜਾਇਆ ਕਰਿਓ, ਕਮਾਈਆਂ ਕਰੋ, ਬਿਲਕੁਲ ਕਰੋ, ਆਪਣੇ ਬੱਚਿਆਂ ਨੂੰ ਪੰਜਾਬ ਲੈ ਕੇ ਜਾਇਆ ਕਰੋ ਤੇ ਉਹਨਾਂ ਨਿੰਮ ਦੇ ਬੂਟਿਆਂ, ਟਾਹਲੀਆਂ ਦੇ ਬੂਟਿਆਂ ਦੇ ਹੇਠਾਂ ਆਪਣੇ ਬੱਚਿਆਂ ਨੂੰ ਬਾਹੂ ਫੜ ਕੇ ਉੱਥੇ ਕੋਲ ਬਹਾ ਕੇ ਆਖਿਆ ਕਰੋ, ਪੁੱਤ ਜਦੋਂ ਤੇਰੀ ਦਾਦੀ ਤੇਰੇ ਦਾਦੇ ਲਈ, ਮੇਰੀ ਮਾਂ ਤੇਰੇ ਬਾਪ ਮੇਰੇ ਬਾਪ ਲਈ ਪ੍ਰਸ਼ਾਦਾ ਲੈ ਕੇ ਆਉਂਦੀ ਹੁੰਦੀ ਸੀ ਨਾ, ਇਹਨਾਂ ਵੱਟਿਆਂ ਬੰਨਿਆਂ ਦੇ ਉੱਤੋਂ ਦੀ ਤੇ ਇਹਨਾਂ ਰੁੱਖਾਂ ਦੇ ਹੇਠਾਂ ਬੈਠ ਕੇ ਆ ਟਾਹਲੀ ਦੀ ਛਾਵੇਂ ਬੈਠ ਕੇ ਸਾਡਾ ਬਾਪੂ ਪ੍ਰਸ਼ਾਦਾ ਛਕਿਆ ਕਰਦਾ ਸੀ ਜਦੋਂ ਖੇਤ ਦੇ ਵਿੱਚ ਹਲ ਵਾਹੁੰਦਾ ਸੀ, ਤੇ ਬੇਬੇ ਉਹਨੂੰ ਹੱਥਾਂ ਦੇ ਉੱਤੇ ਪ੍ਰਸ਼ਾਦਾ ਛਕਾਇਆ ਕਰਦੀ ਸੀ, ਔਰ ਇੱਥੇ ਪਿਆਰ ਦੀਆਂ ਬਾਤਾਂ ਪੈਂਦੀਆਂ ਸਨ। ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਸਤੇ ਉਹਨਾਂ ਬਜ਼ੁਰਗਾਂ ਦਾ ਇਸ ਧਰਤੀ ਦੇ ਉੱਤੇ ਪਸੀਨਾ ਡੁੱਲਿਆ ਹੈ। ਪੁੱਤਰਾ ਦੇਖੀ, ਇਸ ਪਸੀਨੇ ਦੀ ਕਦਰ ਕਰੀ ਆਪਣੇ ਬਾਪੂ ਤੇ ਬੇਬੇ ਦੀ, ਦਾਦੇ ਤੇ ਦਾਦੀ ਦੀ, ਇਹਨਾਂ ਬੰਨਿਆਂ ਦੇ ਉੱਤੋਂ ਦੀ। ਤੇਰੀ ਦਾਦੀ ਜਦੋਂ ਪ੍ਰਸ਼ਾਦਾ ਲੈ ਕੇ ਜਾਂਦੀ ਸੀ ਇਹਨਾਂ ਬੰਨਿਆਂ ਦੇ ਨਾਲ ਗੱਲਾਂ ਕਰਦੀ ਸੀ, ਤੇ ਗੁਰੂ ਕੇ ਪਿਆਰਿਓ ਜਦੋਂ ਇਹ ਗੱਲਾਂ ਤੁਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪੰਜਾਬ ਵਿੱਚ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਜਿਹੜੇ ਉੱਗੇ ਹੋਏ ਬੂਟੇ ਆ, ਦਰਖਤ ਨੇ ਨਾ, ਉਹਨਾਂ ਦੇ ਹੇਠਾਂ ਜਾ ਕੇ ਬੈਠ ਕੇ ਆਪਣੇ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰੋਗੇ, ਆਪਣੇ ਦਾਦੀ ਦਾਦਿਆਂ ਦੀਆਂ ਬਾਤਾਂ ਪਾਓਗੇ ਨਾ, ਤੇ ਗੁਰੂ ਪਿਆਰਿਓ ਆਟੋਮੈਟਿਕ ਤੁਹਾਡੇ ਬੱਚਿਆਂ ਦਾ ਮੋਹ ਜਿਹੜਾ ਪੰਜਾਬ ਦੇ ਨਾਲ ਬਣਿਆ ਰਹੇਗਾ। ਇਹ ਸਾਡੀ ਰਿਕੁਐਸਟ ਹੁੰਦੀ ਹੈ, ਕਿਉਂਕਿ ਪੰਜਾਬ ਚੋਂ ਆਏ ਹਾਂ, ਜਿੰਨਾ ਪੰਜਾਬ ਨੂੰ ਭੰਡਿਆ ਗਿਆ ਹੈ ਨਾ ਉਹਨਾਂ ਹੈ ਨਹੀਂ। ਦਰਅਸਲ ਮੈਂ ਇਹ ਨਹੀਂ ਆਖਾਂਗਾ ਕਿ ਜੋ ਬਿਲਕੁਲ ਜੋ ਜਿੰਨਾ ਪ੍ਰਚਾਰਿਆ ਜਾਂਦਾ ਇਹ ਬਿਲਕੁਲ ਸੱਚ ਹੈ, ਇਹ ਬਿਲਕੁਲ ਸੱਚ ਨਹੀਂ ਹੈ, ਤੇ ਝੂਠ ਵੀ ਨਹੀਂ, ਝੂਠ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਨਸ਼ਿਆਂ ਦੇ ਨਹੀਂ
ਵੀ ਨਸ਼ੇ ਹੈ ਨਹੀਂ, ਨਹੀਂ ਬਹੁਤ ਹੈ, ਬਹੁਤ ਬੜਾ ਇੱਥੇ ਵੀ ਹੈਗੇ ਆ। ਔਰ ਜਿਹੜੇ ਸਿਆਣੇ ਆਖਦੇ ਆ ਵੀ ਜਿਹੜੇ ਲਾਹੌਰ ਵਿਗੜੇ ਉਹ ਪਿਸ਼ੌਰ ਵੀ ਵਿਗੜੇ ਹੁੰਦੇ ਆ, ਜਿੱਥੇ ਮਰਜ਼ੀ ਚਲ ਜਾਓ। ਜਿਹੜੇ ਪੰਜਾਬ ਦੇ ਵਿੱਚ ਵੜਕਾ ਮਾਰਦੇ ਆਏ ਨਾ ਗੱਡੀਆਂ ਤੇ ਚੜ ਚੜ ਕੇ ਵਿਗੜੇ ਹੋਏ, ਉਹ ਇੱਥੇ ਵੀ ਉਹ ਕੁਝ ਹੀ ਕਰ ਰਹੇ ਨਾ। ਹੁਣ ਲੁੱਟਾਂ ਖੋਹਾਂ ਫਰੋਤੀਆਂ ਮੰਗਣ ਦੀਆਂ ਇਹ ਪੰਜਾਬੀਆਂ ਦੇ ਸਿਹਰੇ ਲੱਗ ਰਹੇ ਨੇ ਸਿਰ ਦੇ ਉੱਤੇ, ਕਿੱਡਾ ਕਮਾਣ ਬਣਦਾ ਗੁਰੂ ਪਿਆਰਿਓ। ਇਹ ਪੰਜਾਬੀ ਸਾਡੀਆਂ ਇੱਜ਼ਤਾਂ ਦੇ ਰਾਖੇ, ਜਿਹਨਾਂ ਨੂੰ ਆਖਿਆ ਜਾਂਦਾ ਸੀ ਵਿਦੇਸ਼ਾਂ ਦੇ ਵਿੱਚ ਲੋਕ ਸਾਡਾ ਮਾਣ ਕਰਦੇ ਸਨ, ਤੇ ਅੱਜ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆ ਕੇ ਵੀ ਸਾਡੇ ਨੌਜਵਾਨ ਜਿਹੜੇ ਚੰਦ ਚਾੜਦੇ ਆ, ਇਹ ਤੁਹਾਨੂੰ ਪਤਾ ਹੈ, ਮੇਰੇ ਨਾਲੋਂ ਜ਼ਿਆਦਾ ਤੁਸੀਂ ਜਾਣਦੇ ਹੋ ਜਿਸ ਧਰਤੀ ਦੇ ਉੱਤੇ ਹੋ, ਇਹਦੀਆਂ ਹੀ ਆਪਾਂ ਗੱਲਾਂ ਕਰਦੇ ਹਾਂ। ਤੇ ਮੈਂ ਇਹ ਨਹੀਂ ਆਖਾਂਗਾ ਪੰਜਾਬ ਵਿੱਚ ਨਸ਼ੇ ਹੈ ਨਹੀਂ, ਨਿਤ ਮਾਵਾਂ ਦੇ ਪੁੱਤ ਮਰਦੇ ਆ, ਪਰ ਜਿਹੜੇ ਉੱਥੇ ਵਿਗੜੇ ਹੋਏ ਸੀ ਉਹ ਕਿਸੇ ਨਾ ਕਿਸੇ ਬਹਾਨੇ ਜਦੋਂ ਇੱਥੇ ਆ ਗਏ, ਇੱਥੇ ਵੀ ਕਿਤੇ ਨਸ਼ਿਆਂ ਤੇ ਘੱਟ ਨਹੀਂ, ਇੱਥੇ ਵੀ ਕੁਝ ਉਹ ਕੁਝ ਹੋ ਰਿਹਾ। ਗੁਰੂ ਮਹਾਰਾਜ ਕਿਰਪਾ ਕਰੇ, ਆਪਣੀ ਕੌਮ ਨੂੰ ਸਮੱਤ ਬਖਸ਼ੇ, ਸਾਡੀ ਕੌਮ ਦੇ ਇਹ ਸੋਹਣੇ ਹੀਰਿਆਂ ਵਰਗੇ ਬੱਚੇ, ਇਹ ਲਾਲ ਆਪਣੀਆਂ ਜਵਾਨੀਆਂ ਨੂੰ ਕਿਤੇ ਐਵੇਂ ਨਾ ਵਿਅਰਥ ਗਵਾ ਲੈਣ। ਸੋ ਇਸ ਕਰਕੇ ਇਹ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਨ ਵਾਸਤੇ ਢਾਡੀ ਜਿਹੜੇ ਆ ਪੰਜਾਬ ਤੋਂ ਆਇਆ ਕਰਦੇ ਆ, ਤੇ ਤੁਹਾਡੇ ਨਾਲ ਦਿਲਾਂ ਦੀਆਂ ਗੱਲਾਂ ਕਰਦੇ ਆ। ਤੁਸੀਂ ਪ੍ਰਵਾਨ ਕਰਿਓ, ਇੱਕ ਮਹੀਨਾ ਤੁਹਾਡੇ ਕੋਲ ਰਹਿਣਾ ਆ, ਤੇ ਗੁਰੂ ਮਹਾਰਾਜ ਕਿਰਪਾ ਕਰੇ ਜਿੰਨੀਆਂ ਕੁ ਸੇਵਾਵਾਂ ਜਿੱਦਾਂ ਕਦੀਆਂ ਹੋ ਸਕੀਆਂ ਤੁਸੀਂ ਚੰਗਾ ਹੰਗਾਰਾ ਭਰਦੇ ਜਾਇਓ। ਕਿਸੇ ਢਾਡੀ ਦਾ, ਕਿਸੇ ਪ੍ਰਚਾਰਕ ਦਾ ਮਾਣ ਪਤਾ ਕੀ ਹੁੰਦਾ? ਜ਼ਰੂਰੀ ਨਹੀਂ ਕਿ ਤੁਸੀਂ ਜੇਬ ਚੋਂ ਡਾਲਰ ਕੱਢ ਕੇ ਦੇਣੇ ਆ, ਉਹਦੇ ਨਾਲ ਮਾਣ ਬਣਦਾ। ਮਾਣ ਪਤਾ ਕਿੱਦਾਂ ਬਣਦਾ? ਜੇ ਕੋਈ ਪ੍ਰਚਾਰਕ ਗੱਲ ਕਰਦਾ ਹੈ ਤੁਹਾਡੇ ਦਿਲ ਦੇ ਉੱਤੇ ਚੰਗੀ ਲੱਗੀ ਹੈ, ਤੇ ਮਾੜਾ ਮਾੜਾ ਇੱਦਾਂ ਸਿਰ ਹਿਲਾਉਣਾ ਹੁੰਦਾ, ਜਿੰਨਾ ਰਿਸਪੋਂਸ ਤੁਹਾਡੇ ਵੱਲੋਂ ਵਧੀਆ ਮਿਲੇਗਾ ਨਾ, ਅਸੀਂ ਤੁਹਾਡੇ ਨਾਲ ਢਿੱਡੋਂ ਗੱਲਾਂ ਕਰਾਂਗੇ। ਸਭ ਤੋਂ ਵੱਡਾ ਕਿਸੇ ਪ੍ਰਚਾਰਕ ਦਾ, ਬੁਲਾਰੇ ਦਾ ਇਹੀ ਮਾਣ ਹੁੰਦਾ ਹੈ, ਸਿਰ ਹਿਲਾ ਕੇ ਚੰਗਾ ਰਿਸਪੋਂਸ ਦੇਣਾ, ਉਹਦੇ ਨਾਲ ਸਾਡਾ ਮਾਣ ਵੱਧਦਾ ਹੈ। ਵੀ ਸਾਨੂੰ ਸੁਣਨ ਵਾਲੇ ਸਰੋਤੇ ਜਿਹੜੇ ਆ ਨਾ, ਜਿਹੜੇ ਸਿਰ ਹਿਲਾ ਰਹੇ, ਇਹਦਾ ਮਤਲਬ ਇਹਨਾਂ ਨੂੰ ਸਾਡੀ ਗੱਲ ਦੀ ਸਮਝ ਆਉਂਦੀ ਹੈ। ਸੋ ਮੈਂ ਇਸ ਚੀਜ਼ ਦੀ ਤੁਹਾਡੇ ਕੋਲੋਂ ਆਸ ਰੱਖਾਂਗਾ। ਮੇਰੀ ਕੌਮ ਦੇ ਨੌਜਵਾਨ ਬੱਚਿਓ, ਨੌਜਵਾਨ ਵੀਰੋ, ਤੁਹਾਡੇ ਉੱਤੇ ਕੌਮ ਨੂੰ ਬੜੀਆਂ ਆਸਾਂ ਨੇ। ਤੁਸੀਂ ਕੌਮ ਦਾ ਤਾਜ ਹੋ, ਔਰ ਇਸ ਤਾਜ ਨੂੰ ਤੁਸੀਂ ਬਣਾਈ ਰੱਖਿਓ। ਜਿਹੜੇ ਸਾਡੇ ਬਜ਼ੁਰਗਾਂ ਨੇ ਆਪਣੇ ਸਿਰ ਦੇ ਕੇ ਇਸ ਤਾਜ ਨੂੰ ਕਾਇਮ ਰੱਖਿਆ ਸੀ ਨਾ, ਬਣਾਈ ਰੱਖਿਓ, ਬਸ ਇਹੀ ਗੱਲ ਹੈ। ਸਿੱਖੀ ਸਰੂਪ ਦੇ ਵਿੱਚ ਆਉਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਅਸੀਂ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਬਾਬਾ ਨਾਨਕ ਨੇ ਸਾਨੂੰ ਸਿਰਕੀ, ਇਹ ਗੱਲਾਂ ਕਿੱਥੇ ਕਰਾਂਗੇ? ਤੁਹਾਡੇ ਆਹੀ ਹੈ ਨਾ, ਇੱਕੋ ਪਲੇਟਫਾਰਮ ਹੈ ਨਾ, ਗੁਰੂ ਘਰ, ਇੱਥੇ ਹੀ ਅਸੀਂ ਤੁਹਾਡੇ ਨਾਲ ਗੱਲਾਂ ਕਰ ਸਕਦੇ ਹਾਂ। ਨਹੀਂ ਤੇ ਗੁਰੂ ਪਿਆਰਿਓ, ਜਿੱਥੇ ਜਿੱਥੇ ਭਰਮਾਰ ਹੁੰਦੀ ਆ ਦੂਸਰੇ ਲੱਚਰ ਗਾਉਣ ਵਾਲਿਆਂ ਦੀਆਂ, ਉੱਥੇ ਤੇ ਧੀਆਂ ਦੇ ਲੱਕ ਮਿਣੇ ਜਾਂਦੇ, ਉੱਥੇ ਥੋੜ੍ਹੋ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ। ਅਸੀਂ ਤੇ ਸਿੱਖੀ ਦੀਆਂ ਗੱਲਾਂ, ਸਿੱਖੀ ਦੀਆਂ ਬਾਤਾਂ ਐਸੇ ਪਲੇਟਫਾਰਮ ਦੇ ਉੱਤੇ ਪਾ ਸਕਦੇ ਹੋ ਜਿੰਨੇ ਕੁ ਜਾਣੇ ਤੁਸੀਂ ਬੈਠੇ ਹੋ। ਰੱਬ ਵਰਗੇ ਸੱਜਣ ਬੈਠੇ ਨੇ, ਰੱਬ ਵਰਗੀਆਂ ਸਿਆਣੀਆਂ ਸੰਗਤਾਂ ਬੈਠੀਆਂ, ਗੁਰੂ ਮਹਾਰਾਜ ਕਿਰਪਾ ਕਰਨ। ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਕਰਦੇ ਹਾਂ, ਗੁਰੂ ਮਹਾਰਾਜ ਕਿਰਪਾ ਕਰਿਓ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਓ। ਇਹਨਾਂ ਆ ਜਿਹੜੇ ਆ ਤੁਹਾਡੇ ਬੱਚੇ ਬੈਠੇ ਨੇ ਸਤਿਗੁਰੂ, ਇਹਨਾਂ ਦੀਆਂ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਬਰਕਤਾਂ ਪਾਇਓ। ਆਓ ਇਤਿਹਾਸ ਦੀ ਕੋਈ ਲੜੀ, ਹੁਣ ਗੁਰੂ ਪਿਆਰੂ ਮੈਂ ਬੇਨਤੀ ਕਰ ਚੁੱਕਾ ਕਿ ਉਹੀ ਇਤਿਹਾਸ ਹੁੰਦਾ, ਉਹਨੂੰ ਵਾਰ ਵਾਰ ਰਿਪੀਟ ਕਰਨਾ ਅਸੀਂ ਕਰਕੇ ਇੱਕ ਜ਼ਰੀਆ ਹੁੰਦਾ ਤੁਹਾਡੇ ਵਿੱਚ ਵਿਚਰਨ ਦਾ, ਜਿਹੜੀਆਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨਾ, ਇੱਕ ਜ਼ਰੀਆ ਬਣ ਜਾਂਦਾ ਇਤਿਹਾਸ। ਤੇ ਇਤਿਹਾਸ ਦਾ ਮੇਰਾ ਚਿੱਤ ਕੀਤਾ ਹੈ ਆਪਾਂ ਵੱਡੇ ਤੋਂ ਹੀ ਗੱਲ ਕਰ ਲਈਏ, ਪਹਿਲਾ ਦਿਨ ਹੈ ਮੇਰਾ, ਆਪਾਂ ਵੱਡੇ ਦੀਆਂ ਬਾਤਾਂ ਪਾਈਏ। ਵੱਡਾ ਕੌਣ ਹੈ? ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖ। ਅੱਜ ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਆ, ਆਪਾਂ ਕਿਉਂ ਨਾ ਉਹਨਾਂ ਦੀਆਂ ਬਾਤਾਂ ਪਾ ਲਈਏ। 550 ਸਾਲ ਤੋਂ ਉੱਤੇ ਟਾਈਮ ਹੋ ਗਿਆ, ਪੰਜਾਬ ਦੀ ਪਾਵਨ ਧਰਤੀ ਦੇ ਉੱਤੇ ਉਸ ਅਗੰਮੜੇ ਮਰਦ ਦੇ ਪ੍ਰਕਾਸ਼ ਦਿਆ, 1469 ਈਸਵੀ ਵਿਸਾਖ ਸੁਦੀ 3 ਵਿਸਾਖ 1526 ਬੇਕਰਮੀ ਮੁਤਾਬਕ 15 ਅਪ੍ਰੈਲ ਤੇ 1469 ਈਸਵੀ ਬੜੇ ਰੱਟੇ ਪੈਂਦੇ ਆ। ਇਹ ਜਿਹੜੀਆਂ ਜਦੋਂ ਸਤਿਗੁਰਾਂ ਦੀਆਂ ਆਪਾਂ ਤਰੀਕਾਂ ਦੀ ਗੱਲ ਕਰਦੇ ਹਾਂ ਨਾ, ਉਹਨਾਂ ਦੇ ਪ੍ਰਕਾਸ਼ ਦੀ ਗੱਲ ਕਰਦੇ ਹਾਂ, ਬੜੇ ਰੱਟੇ ਪੈਂਦੇ ਹੈ। ਬਾਬਾ ਜੀ ਅਸੀਂ ਤੇ ਕੱਤਕ ਨੂੰ ਮਨਾਉਂਦੇ ਆਏ ਹਾਂ, ਇਹ ਨਵੀਆਂ ਗੱਲਾਂ ਕਰਦੇ ਹੋ। ਗੁਰੂ ਪਿਆਰਿਓ, ਜਿਹੜਾ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਹੈ ਨਾ, ਉਹਦੀਆਂ ਜਿੰਨੀਆਂ ਪੁਸਤਕਾਂ ਤੁਸੀਂ ਦੇਖੋਗੇ ਉਹਦੇ ਵਿੱਚ
ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਨਾ ਅਪ੍ਰੈਲ ਦੇ ਮਹੀਨੇ ਦਾ। ਚਲੋ ਉਹ ਗੱਲ ਵੱਖਰੀ ਹੈ ਕਿ ਪਤਾ ਸਾਡੇ ਬਜ਼ੁਰਗਾਂ ਦੀਆਂ ਕੋਈ ਮਜਬੂਰੀਆਂ ਹੋਣਗੀਆਂ ਕਿ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਮਨਾਉਣਾ ਸ਼ੁਰੂ ਕੀਤਾ, ਪਰ ਇਤਿਹਾਸ ਜਿਹੜਾ ਉਹ ਇਤਿਹਾਸ ਹੀ ਰਹਿੰਦਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਉਸ ਵੱਡੇ ਦੀਆਂ ਬਾਤਾਂ ਪਾਈਏ, ਰਾਏ ਭੋਏ ਦੀ ਤਲਵੰਡੀ ਵਿਖੇ ਅਗੰਮੜੇ ਮਰਦ ਧੰਨ ਗੁਰੂ ਨਾਨਕ ਮਹਾਰਾਜ ਜੀ, ਉਹਨਾਂ ਦੇ ਮਾਤਾ ਪਿਤਾ ਰਹਿੰਦੇ ਨੇ, ਮਾਤਾ ਤ੍ਰਿਪਤਾ ਜੀ, ਪਿਤਾ ਕਲਿਆਣ ਦਾਸ ਜੀ, ਕਾਲੂ ਜੀ ਵੀ ਕਹਿੰਦੇ ਸੀ, ਪਟਵਾਰੀ ਸਨ, ਪਟਵਾਰੀ। ਹੁਣ ਗੁਰੂ ਪਰੇ ਜਦੋਂ ਪਟਵਾਰੀ ਸ਼ਬਦ ਆਉਂਦਾ ਹੈ ਨਾ, ਉਦੋਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਅਤਰਾ ਚੜਾ ਆਉਂਦੇ ਹੈ। ਹੈ ਬਾਬੇ ਨਾਨਕ ਦਾ ਪਿਤਾ ਪਟਵਾਰੀ ਸੀ, ਤੇ ਪਟਵਾਰੀ ਤੇ ਫਿਰ ਜਿੱਦਾਂ ਦੇ ਅੱਜ ਕੱਲ ਉਦਾਂ ਦੇ ਹੁੰਦੇ ਹਨ ਨਾ, ਇੱਕ ਰਿਸ਼ਵਤ ਖੋਰ ਵੱਲ ਸਾਡਾ ਧਿਆਨ ਜਾਂਦਾ ਹੈ, ਜਾਂਦਾ ਨਾ ਪਿਆਰਿਓ, ਇੱਕ ਬੇਈਮਾਨ ਤੇ ਰਿਸ਼ਵਤ ਖੋਰ ਵੱਲ ਧਿਆਨ ਜਾਂਦਾ। ਜਦੋਂ ਅੱਜ ਤੁਸੀਂ ਪੰਜਾਬ ਦੇ ਵਿੱਚ ਪਟਵਾਰੀਆਂ ਦੇ ਨਾਲ ਤੁਹਾਡਾ ਵਿਆਹ ਪੈਂਦਾ ਰਹਿੰਦਾ, ਔਰ ਤੁਹਾਨੂੰ ਪਤਾ ਹੈ ਵੀ ਪਟਵਾਰੀ ਕੀ ਕੁਝ ਕਰਦੇ ਨੇ, ਕਿੰਨੇ ਇੱਕ ਛੋਟੇ ਜਿਹੇ ਮਰਲੇ ਦੇ ਬਦਲੇ ਕਿੰਨੇ ਗੇੜੇ ਮਰਵਾ ਦਿੰਦੇ ਨੇ, ਤੇ ਪਟਵਾਰੀ ਗੁਰੂ ਮਹਾਰਾਜ ਜੀ ਦੇ ਪਿਤਾ ਪਟਵਾਰੀ ਸਨ, ਮਾਲ ਮਹਿਕਮੇ ਨਾਲ ਸੰਬੰਧ ਰੱਖਦੇ ਸੀ, ਪਰ ਉਹ ਬੇਈਮਾਨ ਨਹੀਂ ਸੀ, ਇਮਾਨਦਾਰ। ਗੁਰੂ ਪਿਆਰਿਓ ਇਮਾਨਦਾਰ ਸਨ, ਨਾਮ ਸਿਮਰਨ ਵੱਲ ਸਨ, ਉਹਨਾਂ ਦੀ ਭਗਤੀ ਭਾਵਤਾ ਕਰਕੇ ਉਸ ਰੱਬੀ ਰਹਿਬਰ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਉਹਨਾਂ ਦੇ ਘਰ ਦੇ ਵਿੱਚ ਹੁੰਦਾ। ਕਿੰਨੀ ਬੰਦਗੀ ਹੋਵੇਗੀ ਉਹਨਾਂ ਮਹਾਂਪੁਰਸ਼ਾਂ ਦੀ, ਪਿਤਾ ਕਾਲੂ ਜੀ ਦੀ। ਉਹਨਾਂ ਦੀ ਕਮਾਈ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਨ ਦਾ ਯਤਨ ਕਰਾਂਗੇ। ਇਸ ਵੇਲੇ ਦੋ ਪੰਜਾਬ ਬਣ ਗਏ, ਇੱਕ ਲਹਿੰਦਾ ਪੰਜਾਬ, ਇੱਕ ਚੜ੍ਹਦਾ ਪੰਜਾਬ। ਲਹਿੰਦਾ ਪੰਜਾਬ ਜਿੱਥੇ ਸਾਡਾ ਦਿਲ ਰਹਿ ਗਿਆ, ਜਿੱਥੇ ਸਾਡਾ ਨਨਕਾਣਾ ਰਹਿ ਗਿਆ, ਤੇ ਚੜ੍ਹਦਾ ਪੰਜਾਬ ਜਿੱਥੋਂ ਤੁਸੀਂ ਆਏ ਹੋ। ਔਰ ਨਿਤ ਅਰਦਾਸਾਂ ਕਰਦੇ ਹਾਂ ਨਾ ਕਿ ਸਤਿਗੁਰੂ ਜਿਹੜਿਆਂ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਤਿਹਨਾਂ ਦੇ ਖੁੱਲੇ ਦਰਸ਼ਨ ਦਾਰੇ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਤੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਕੀਤੀਆਂ ਅਰਦਾਸਾਂ ਦਾ ਥੋੜ੍ਹਾ ਬਹੁਤਾ ਬੂਰ ਪਿਆ, ਸਤਿਗੁਰਾਂ ਨੇ ਸਾਡੀਆਂ ਜੋਦੜੀਆਂ ਸੁਣੀਆਂ ਕਿ ਕਰਤਾਰਪੁਰ ਦਾ ਕੋਰੀਡੋਰ ਖੋਲ੍ਹਿਆ ਗਿਆ, ਸਤਿਗੁਰ ਕਿਰਪਾ ਕਰਨਗੇ ਕਿ ਕਿਤੇ ਸਮਾਂ ਬਣੇਗਾ। ਦਰਅਸਲ ਦੁਨੀਆਂ ਦੇ ਹੱਥ ਬੰਦਿਆਂ ਨੂੰ ਮਿਟਾਉਣ ਵਾਸਤੇ ਆਏ ਗੁਰੂ ਬਾਬਾ ਨਾਨਕ, ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਸਤੇ ਆਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਪੈਰੋਕਾਰਾਂ ਨੂੰ ਆਪਣੇ ਉਸ ਸੱਚੇ ਮਸੀਹਾ ਦੇ ਪਾਵਨ ਚਰਨਾਂ ਦੇ ਨਾਲੋਂ ਇਹ ਦੁਨੀਆਂ ਦੀਆਂ ਆਪਸੀ ਨਫ਼ਰਤ ਨੇ ਵਿਛੋੜ ਕੇ ਰੱਖ ਦਿੱਤਾ। ਅਰਦਾਸਾਂ ਬੇਨਤੀਆਂ ਕਰਦੇ, ਸਤਿਗੁਰੂ ਅਸੀਂ ਉਹ ਤੇਰੇ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦਾਰੇ ਕਰ ਸਕੀਏ, ਉਸ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅਸੀਂ ਨਨਕਾਣਾ ਸਾਹਿਬ ਆਖਦੇ ਹਾਂ, ਸੋ ਉਹਦੇ ਅਸੀਂ ਦਰਸ਼ਨ ਦਾਰੇ ਕਰ ਸਕੀਏ। ਆਓ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼, ਆਓ ਰਾਏ ਭੋਏ ਦੀ ਧਰਤੀ ਉੱਤੇ ਹੁੰਦਾ ਹੈ, ਤੇ ਜਿਵੇਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਚਾਰ ਚਪੇਰੇ ਖੁਸ਼ੀਆਂ ਖੇੜੇ ਵਧਾਈਆਂ ਮਿਲਦੀਆਂ ਹੈ ਬਾਪੂ ਨੂੰ, ਬੇਬੇ ਨੂੰ, ਤੇ ਗੁਰੂ ਪਿਆਰਿਓ ਉਸ ਕਬੀਲੇ ਦੀਆਂ ਕੁਝ ਸਤਰਾਂ ਢਾਡੀ ਜੱਥਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ।

ਸਿੱਖ ਦੀ ਸ਼ਰਧਾ ਹੈ। ਔਰ ਸ਼ਰਧਾ ਵਸ ਹੋ ਕੇ ਗੁਰੂ ਨਾਨਕ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਦੇਖ ਕੇ ਨਾ, ਤੇ ਸਿੱਖਾਂ ਨੇ ਆਖ ਦਿੱਤਾ, ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਆਏ ਉਹ ਭੱਟ, ਇੱਕ ਸਿੱਖਾਂ ਦੇ ਰੂਪ ਦੇ ਵਿੱਚ ਗੁਰੂ ਦਰਬਾਰ ਵਿੱਚ ਆਏ ਔਰ ਗੁਰੂ ਮਹਾਰਾਜ ਜੀ ਦੀ ਰੂਹਾਨੀਅਤ ਭਰੇ ਇਸ ਦਰਬਾਰ ਨੂੰ ਤੱਕ ਕੇ, ਭਾਵੇਂ ਉਹ ਗੋਇੰਦਵਾਲ ਦੀ ਧਰਤੀ ਹੈ ਪਰ ਗੱਲ ਗੁਰੂ ਮਹਾਰਾਜ ਜੀ ਦੇ ਜੀਵਨ ਦੀ ਕਰਦੇ ਨੇ। ਕਹਿੰਦੇ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ, ਆਪ ਰੱਬ ਪੰਜ ਭੌਤਿਕ ਸਰੀਰ ਦੇ ਵਿੱਚ ਇਸ ਦੁਨੀਆਂ ਦੇ ਉੱਤੇ ਆਇਆ। ਗੁਰੂ ਪਿਆਰਿਓ ਕਿਉਂ ਆਇਆ, ਰੱਬ ਕਿਉਂ ਆਇਆ, ਇਹ ਗੱਲ ਧਿਆਨ ਮੰਗਦੀ, ਰੱਬ ਕਿਉਂ ਆਇਆ। ਰੱਬ ਤੇ ਕਹਿੰਦੇ ਜਰੇ ਜਰੇ ਦੇ ਵਿੱਚ ਆ, ਰੱਬ ਤੇ ਹਰ ਥਾਂ ਹੈ, ਪਰ ਗੁਰੂ ਮਹਾਰਾਜ ਜੀ ਨੂੰ ਰੱਬ ਕਿਉਂ ਆਖਿਆ? ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ। ਵੈਸੇ ਵੀ ਜੇ ਆਪਾਂ ਕਿਆਫਾ ਲਾਈਏ ਕਿ ਜਦੋਂ ਜਦੋਂ ਮਨੁੱਖਤਾ ਕੁਰਾਏ ਪਈ ਹੈ, ਆਪਣੇ ਰਸਤੇ ਤੋਂ ਭਟ ਗਈ ਹੈ ਨਾ, ਤੇ ਉਹ ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਦੇਵੀ ਦੇਵਤਿਆਂ ਦਾ ਰੂਪ ਹੋਵੇ, ਚਾਹੇ ਉਹ ਕਿਸੇ ਪੀਰ ਪੈਗੰਬਰ ਅਵਤਾਰ ਔਲੀਏ, ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੁਨੀਆਂ ਨੂੰ ਸੁਧਾਰਨ ਵਾਸਤੇ ਇੱਕ ਧਰਮ ਸੁਧਾਰਕ ਬਣ ਕੇ ਆਏ, ਪਰ ਉਹਨਾਂ ਨੂੰ ਨਰਾਇਣ ਨਹੀਂ ਆਖਿਆ। ਨਰਾਇਣ ਤੁਹਾਡੇ ਗੁਰੂ ਬਾਬੇ ਨਾਨਕ ਨੂੰ ਆਖਿਆ, ਉਹਨਾਂ ਨੂੰ ਦੇਵੀ ਦੇਵਤੇ ਆਖਿਆ, ਪੀਰ ਪੈਗੰਬਰ ਅਵਤਾਰ ਆਖਿਆ, ਉਹਨਾਂ ਸਤਿਕਾਰ ਦੇ ਨਾਲ ਉਹਨਾਂ ਨੂੰ ਭਗਤ ਆਖਿਆ, ਪਰ ਨਰਾਇਣ ਤੁਹਾਡੇ ਬਾਬੇ ਨੂੰ ਆਖਿਆ। ਕਿੱਡਾ ਮਾਣ ਹੈ ਗੁਰੂ ਪਿਆਰਿਓ, ਨਰਾਇਣ ਆਖ ਦਿੱਤਾ। ਕਹਿੰਦੇ ਨਰਾਇਣ ਆਪ ਵਿਗੜੀ ਹੋਈ ਲਕਾਈ ਨੂੰ ਸਿੱਧੇ ਰਸਤੇ ਦੇ ਉੱਤੇ ਪਾਉਣ ਵਾਸਤੇ ਆਇਆ। ਤੇ ਮੈਂ ਬੇਨਤੀ ਕੀਤੀ ਹੈ ਕਿ ਪਹਿਲਾਂ ਵੀ ਜਦੋਂ ਲਕਾਈ ਵਿਗੜੀ ਸੀ ਨਾ, ਕਿਸੇ ਨਾ ਕਿਸੇ ਦੇਵੀ ਦੇਵਤੇ ਦੇ ਰੂਪ ਦੇ ਵਿੱਚ ਉਹ ਰੱਬ ਆਇਆ, ਪਰ ਇੱਥੇ ਰੱਬ ਨੂੰ ਆਪ ਹੀ ਆਉਣਾ ਪੈ ਗਿਆ ਪੰਜ ਭੌਤਿਕ ਸਰੀਰ ਦੇ ਵਿੱਚ। ਔਰ ਉਦੋਂ ਦੇਵੀ ਦੇਵਤੇ ਕੋਈ ਨਾ ਕੋਈ ਮਹਾਂਪੁਰਖ ਭੇਜ ਦਿੱਤਾ, ਪਰ ਹੁਣ ਰੱਬ ਕਹਿੰਦਾ ਮੈਂ ਆਪ ਜਾਣਾ ਪੈਣਾ। ਉਹਦਾ ਕਾਰਨ ਕੀ? ਕਿਉਂਕਿ ਲੁਕਾਈ ਤਕਰੀਬਨ 550 ਸਾਲ ਪਹਿਲਾਂ ਜਿੱਦਾਂ ਅੱਜ ਵਿਗੜੀ ਹੋਈ ਹੈ ਨਾ, ਉਦੋਂ ਏਦਾਂ ਹੀ ਵਿਗੜੀ ਹੋਈ ਸੀ। ਕਿਸੇ ਬੰਦੇ ਦੇ ਸਮਝਾਇਆ, ਕਿਸੇ ਮਨੁੱਖ, ਕਿਸੇ ਪੀਰ ਪੈਗੰਬਰ, ਕਿਸੇ ਦੇਵੀ ਦੇਵਤੇ ਦੇ ਸਮਝਾਇਆ, ਇਹ ਸਮਝਣ ਵਾਲੀ ਨਹੀਂ ਸੀ ਰਹਿ ਗਈ। ਹੁਣ ਰੱਬ ਨੂੰ ਆਪ ਆਉਣਾ ਪੈ ਗਿਆ। ਰੱਬ ਆਪ ਆਇਆ, ਆ ਕੇ ਕੀ ਦੇਖਦਾ? ਕਹਿੰਦੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਪਤਾ ਇਹਨੇ ਸੱਚ ਦਾ ਚੰਦਰਮਾ, ਸੱਚ ਦਾ ਸੂਰਜ ਕਿੱਥੇ ਅਲੋਪ ਹੋ ਗਿਆ ਸੀ? ਪਾਪਾਂ ਦੇ ਭਾਰ ਦੇ ਥੱਲੇ ਇਹ ਮਨੁੱਖਤਾ, ਇਹ ਧਰਤੀ ਇੰਨੀ ਦੱਬੀ ਜਾ ਚੁੱਕੀ ਸੀ। ਹੁਣ ਗੁਰੂ ਪਿਆਰਿਓ, ਜਿਹੜੇ ਧਰਮ ਦੇ ਵਿਖਿਆਨ, ਸਾਡੇ ਵਰਗੇ ਧਰਮ ਦਾ ਵਿਖਿਆਨ ਸੁਣਾਉਣ ਵਾਲੇ, ਧਰਮ ਦੀਆਂ ਗੱਲਾਂ ਲੋਕਾਂ ਦੇ ਵਿੱਚ ਕਰਨ ਵਾਲੇ, ਔਰ ਉਹ ਆਪ ਕੁਰਾਏ, ਚਾਰ ਛੇਲੜਾਂ ਦੀ ਖਾਤਰ ਉਹ ਆਪ ਕੁਰਾਏ ਪਏ ਹੋਏ ਸਨ, ਉਹਨਾਂ ਨੇ ਮਨੁੱਖਤਾ ਨੂੰ ਕਿਹੜੇ ਸਿੱਧੇ ਰਸਤੇ ਤੇ ਪਾਉਣਾ ਸੀ? ਹੁਣ ਗੁਰੂ ਮਹਾਰਾਜ ਇਹਨਾਂ ਦੀ ਹਾਵ ਭਾਵ, ਇਹਨਾਂ ਦੇ ਜਿਹੜੇ ਜੀਵਨ ਨੂੰ ਤੱਕ ਕੇ ਸੱਚੇ ਸਤਿਗੁਰ ਕਹਿੰਦੇ ਨੇ ਕਿ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਕਵਾਈ, ਇਸਤਰੀ ਪੁਰਖੇ ਦਾਮਿਤ ਭਾਵੇਂ ਆਏ ਕਤਾ ਹੋ ਜਾਈ, ਵਰਤਿਆ ਪਾਪ ਸਭ ਜਗ ਮਾਈ। ਔਰ ਧਰਮ ਦੇ ਤਿੰਨ ਕੁ ਵੱਡੇ ਠੇਕੇਦਾਰ ਸਨ, ਕਾਜੀ ਸਨ ਮੁਲਾਣੇ, ਪੰਡਿਤ ਤੇ ਜੋਗੀ, ਔਰ ਸੱਚੇ ਸਤਿਗੁਰ ਇਹਨਾਂ ਦੀ ਤਸਵੀਰ ਬੜੀ ਵਧੀਆ ਖਿੱਚਦੇ ਨੇ। ਗੁਰੂ ਪਿਆਰਿਓ, ਜੇ ਕਿਤੇ ਸਾਡੇ ਆਪਣੇ ਖਿਆਲ ਹੋਣ ਨਾ, ਤੇ ਇਸ ਵੇਲੇ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਤਕਰਾਰ ਪੈਦਾ ਹੋ ਜਾਂਦੇ ਆ, ਪਰ ਉਹ ਰੱਬੀ ਰਹਿਮਤ ਧੰਨ ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਨੂੰ, ਜਗਤ ਨੂੰ ਜਿਹੜਾ ਸੱਚ ਦਾ ਉਪਦੇਸ਼ ਦੇਣ, ਔਰ ਸੱਚ ਦੇ ਡੰਕੇ ਦੇ ਉੱਤੇ ਚੋਟ ਮਾਰ ਕੇ ਉਹਨਾਂ ਨੇ ਆਖਿਆ ਸੀ ਕਿ ਕਾਜੀ ਕੂੜ ਬੋਲ ਮਲਕਾਏ। ਹੁਣ ਗੁਰੂ ਪਿਆਰਿਓ, ਜਿਨ੍ਹਾਂ ਦੇ ਰਾਜ ਦੇ ਵਿੱਚ ਇਸਲਾਮ ਦਾ ਰਾਜ ਸੀ, ਤੇ ਏਡੀ ਵੱਡੀ ਗੱਲ ਕਹਿ ਦੇਣੀ ਕੋਈ ਗੁਰੂ ਨਾਨਕ ਵਰਗਾ ਬੱਬਰ ਸ਼ੇਰ ਹੀ ਕਹਿ ਸਕਦਾ, ਨਹੀਂ ਤੇ ਸਾਡੇ ਵਰਗਾ ਗੁਰੂ ਪਿਆਰਿਓ ਦੰਬ ਲੁਕੋ ਕੇ ਲੰਘ ਜਾਂਦਾ ਕੋਲ ਦੀ, ਵੀ ਆਹ ਮੈਂ ਗੱਲ ਤੇ ਕਹਿ ਆ, ਹੁਣ ਇਹਨਾਂ ਨੇ ਮੈਨੂੰ ਇੱਥੇ ਫੜਨਾ ਜਾ ਕੇ, ਵੀ ਤੂੰ ਆਹ ਗੱਲ ਤੂੰ ਬੋਲ ਕਿੱਦਾਂ ਆਇਆ ਸਾਡੇ ਧਰਮ ਦੇ ਬਾਬਤ, ਔਰ ਉਸ ਵੇਲੇ ਰਾਜ ਜਿਨ੍ਹਾਂ ਦਾ ਸੀ ਨਾ। ਔਰ ਗੁਰੂ ਮਹਾਰਾਜ ਕਹਿੰਦੇ ਨੇ ਕਾਜੀ ਉਸ ਵੇਲੇ ਧਰਮ ਦਾ ਨਿਆਂ ਕਰਨ ਵਾਲੇ, ਕਾਜੀ ਕੂੜ ਬੋਲ ਮਲਕਾਏ,
ਮਲ ਦਾ ਮਤਲਬ ਮੈਲ, ਝੂਠ ਬੋਲ ਬੋਲ ਕੇ ਨਿਆਂ ਬਦਲ ਬਦਲ ਕੇ ਮੈਲ ਖਾ ਰਿਹਾ। ਗੁਰੂ ਪਿਆਰਿਓ ਕਿੱਦਾਂ ਦੇ ਕ੍ਰਾਂਤੀਕਾਰੀ ਗੁਰੂ ਨਾਨਕ ਮਹਾਰਾਜ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਕਾਏ, ਜੀਆਂ ਦਾ ਘਾਣ ਕਰ ਕਰਕੇ ਇਹਨਾਂ ਨੂੰ ਲੁੱਟ ਲੁੱਟ ਕੇ ਬ੍ਰਾਹਮਣ ਆਪਦਾ ਢਿੱਡ ਪਾਲ ਰਿਹਾ। ਤੇ ਜਿਹੜੇ ਤੀਜੇ ਜੋਗੀ ਸਨ ਉਹਨਾਂ ਨੂੰ ਆਖਿਆ ਜੋਗੀ ਜੁਗਤ ਨਾ ਜਾਣੇ ਅੰਤ, ਤੀਨੇ ਉਜਾੜੇ ਕਾ ਬੰਦ। ਹੁਣ ਗੁਰੂ ਪਿਆਰਿਓ ਇਹਨਾਂ ਇਹਨਾਂ ਦੇ ਵਿੱਚ ਦੀ ਗੁਰੂ ਮਹਾਰਾਜ ਵਿਚਰ ਵੀ ਰਹੇ ਨੇ, ਤਾਂ ਇਹਨਾਂ ਦੇ ਪਾਜ ਵੀ ਦੁਨੀਆਂ ਦੇ ਸਾਹਮਣੇ ਉਗੇੜ ਰਹੇ ਨੇ। ਸੱਚੇ ਸਾਧੂ ਇਹਨਾਂ ਦੇ ਕਿੱਡਾ ਵੇਖੋ, ਕਿੱਡੇ ਨਿਡਰ, ਕਿੱਡਾ ਬੱਬਰ ਸ਼ੇਰ ਵਰਗਾ ਦਿਲ ਹੋਵੇਗਾ। ਸਾਧ ਸੰਗਤ ਜੀ, ਇੱਕ ਛੋਟਾ ਜਿਹਾ ਸੱਚ ਬੋਲਣਾ ਹੋਵੇ ਨਾ ਤੇ ਸਾਨੂੰ ਕਈ ਸਫਾਈਆਂ ਦੇਣੀਆਂ ਪੈਂਦੀਆਂ। ਨਹੀਂ ਮੈਂ ਤੁਹਾਨੂੰ ਥੋੜੋ ਆਖਿਆ ਸੀ, ਮੈਂ ਤੇ ਉਹ ਫਲਾਨਿਆਂ ਨੂੰ ਆਖਿਆ ਸੀ, ਤੇ ਸੱਚੇ ਸਤਿਗੁਰ ਸਿੱਧਾ ਮੂੰਹ ਤੇ ਆਖਦੇ ਵੀ ਅੱਕਾ ਜੀ ਤੂੰ ਆਹ ਕੰਮ ਕਰ ਰਹੀ ਹੋ। ਅੱਜ ਜਿਸ ਗੁਰੂ ਨਾਨਕ ਮਹਾਰਾਜ ਜੀ ਦਾ ਉਪਦੇਸ਼ ਅਸੀਂ ਲੋਕਾਂ ਦੇ ਵਿੱਚ ਵੰਡਣਾ ਸੀ, ਅਸੀਂ ਲੋਕਾਂ ਦੇ ਵਿੱਚ ਦੱਸਣਾ ਸੀ ਕਿ ਸਾਡਾ ਬਾਬਾ ਨਾਨਕ ਲੋਕਾਂ ਨੂੰ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚੋਂ ਕੱਢਣ ਵਾਸਤੇ ਅੱਜ ਦੇਖੋ ਕਿੱਦਾਂ ਦੀਆਂ ਮੁਸੀਬਤਾਂ ਝੱਲਦਾ ਰਿਹਾ, ਔਰ ਅਸੀਂ ਚੰਦ ਛਿੱਲਣਾ ਦੀ ਖਾਤਰ ਔਰ ਭਾਰਤ ਦੇ ਉਹਨਾਂ ਵੱਡੇ ਲੋਕਾਂ ਦੀ ਖੁਸ਼ਾਮਦੀ ਕਰਨ ਵਾਸਤੇ, ਔਰ ਜਿਹੜੇ ਸਾਡੇ ਸਿਰਾਂ ਤੇ ਬਾਲੇ ਹੋਏ ਵੱਡੇ ਵੱਡੇ ਲੋਕ ਧਰਮ ਦੇ ਆਗੂ, ਜਿਹਨਾਂ ਨੂੰ ਆਖਿਆ ਕਾਜੀ, ਕੱਲ੍ਹ ਵੀ ਕਾਜੀ ਸੀ ਨਾ ਸਾਡੇ ਧਰਮ ਦੇ, ਤੇ ਜਿਸ ਧਰਮ ਦਾ ਗੁਰੂ ਮਹਾਰਾਜ ਪਖੰਡ ਉਧੇੜਦੇ ਨੇ ਕਿ ਇਸ ਵੇਲੇ ਇਹ ਇਹ ਹੋ ਕੀ ਰਿਹਾ ਸਮਾਜ ਦੇ ਅੰਦਰ, ਬ੍ਰਾਹਮਣ ਕਿਵੇਂ ਲੁੱਟ ਰਿਹਾ, ਤੇ ਗੁਰੂ ਪਿਆਰਿਓ ਅੱਜ ਉਹਨਾਂ ਬ੍ਰਾਹਮਣਾਂ ਦੇ ਚਾਟੜੇ ਬਣ ਬਣ ਕੇ ਤੇ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਅਗਲਿਆਂ ਨੇ ਲਾ ਦਿੱਤੇ। ਇਹ ਹੈ ਰਾਜ ਦੀ ਤਾਕਤ, ਇਹ ਹੈ ਆਪਣੇ ਬਲ ਦੀ ਤਾਕਤ। ਦੇਖੇ ਨਾ ਟਕਸਾਲਾਂ ਦੇ ਮੁਖੀ, ਟਕਸਾਲ ਤੇ ਕਿੱਡਾ ਮਾਣ ਸੀ ਸਾਡੀ ਸਿੱਖ ਕੌਮ ਨੂੰ, ਇਹ ਯੋਧਿਆਂ ਦੀ ਖਾਨ ਹੈ, ਇੱਦਾਂ ਹੀ ਆਖੀਦਾ ਸੀ ਨੇ, ਉਹ ਯੋਧਿਆਂ ਦੀ ਖਾਨ ਹੈ, ਜਿੱਥੇ ਸਿਰ ਦੇਣ ਦੀ ਲੋੜ ਪੈ ਗਈ ਇਹ ਟਕਸਾਲ ਸਾਰਿਆਂ ਤੋਂ ਮੋਹਰੇ ਹੁੰਦੀ ਹੈ, ਤੇ ਅੱਜ ਟਕਸਾਲ ਕਿੱਥੇ ਬੈਠੀ ਹੈ, ਦੇਖੀ ਆ ਨਾ ਟਕਸਾਲ ਕਿੱਥੇ ਬੈਠੀ ਹੈ। ਪਹਿਲਾਂ ਬਾਦਲਾਂ ਦੇ ਪੈਰਾਂ 'ਚ ਪਕੌੜੇ ਲੈ ਕੇ ਬੈਠੀ ਸੀ, ਔਰ ਉਸ ਤੋਂ ਬਾਅਦ ਖੁਸ਼ਾਮਦੀ ਕਰਨ ਵਾਸਤੇ ਮੋਦੀ ਉਹਨਾਂ ਦੇ ਪੈਰਾਂ ਦੇ ਵਿੱਚ ਬਹਿ ਗਈ ਹੈ। ਟਕਸਾਲ ਨੂੰ ਮਾੜਾ ਨਹੀਂ ਕਵਾਂਗੇ। ਗੁਰੂ ਪਿਆਰਿਓ ਇਹ ਕਾਂ ਘਿਆਰੀਆਂ ਫਸਲ ਦੇ ਵਿੱਚ ਅੱਗ ਖੜਦੀਆਂ, ਇਹ ਤਾਂ ਉੱਗੀਆਂ ਹੋਈਆਂ। ਦਰਅਸਲ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਨਾ, ਔਰ ਉਸ ਦਿਨ ਤੋਂ ਹੀ ਭਾਰਤੀ ਹਕੂਮਤ ਦਾ ਇਸ ਟਕਸਾਲ ਦੇ ਉੱਤੇ ਕਬਜ਼ਾ ਹੋ ਗਿਆ। ਅੱਜ ਤੱਕ ਜੋ ਹਕੂਮਤ ਚਾਹੁੰਦੀ ਹੈ ਟਕਸਾਲ ਉਹ ਕੁਝ ਕਰਦੀ ਆ ਰਹੀ ਹੈ। ਸ਼ਿਵਲਿੰਗ ਦੀ ਪੂਜਾ, ਗੁਰੂ ਪਿਆਰਿਓ ਸਾਡਾ ਧਰਮ ਕਿਤੇ ਕਹਿੰਦਾ ਹੈ ਸ਼ਬਦ ਗੁਰੂ ਤੋਂ ਬਗੈਰ ਹੋਰ ਕਿਸੇ ਚੀਜ਼ ਦੀ ਪੂਜਾ ਕਰਨੀ ਹੈ, ਪਰ ਇੱਥੇ ਸ਼ਿਵਲਿੰਗ ਦੀਆਂ ਪੂਜਾ ਕੀਤੀਆਂ ਜਾ ਰਹੀਆਂ ਹੈ, ਇੱਥੇ ਗੰਗਾ ਦੇ ਵਿੱਚ ਇਸ਼ਨਾਨ ਕਰਾਏ ਜਾ ਰਹੇ ਆ, ਇੱਥੇ ਹੋਲੀਆਂ ਖੇਡੀਆਂ ਜਾ ਰਹੀਆਂ ਹੈ, ਰੰਗ ਪਾ ਕੇ ਸਿਰਾਂ ਦੇ ਵਿੱਚ ਦਾੜੀਆਂ ਦੇ ਵਿੱਚ ਬਾਬੇ ਨਾਨਕ ਦੀਆਂ ਪੱਗਾਂ ਤੇ ਨਹੀਂ ਰੋਲੀਆਂ ਜਾ ਰਹੀਆਂ ਕਿਤੇ। ਗੁਰੂ ਪਿਆਰੇ ਇਹ ਗੱਲਾਂ ਵਿਚਾਰ ਮੰਗਦੀਆਂ ਹੈ। ਤੇ ਸਾਧ ਸੰਗਤ ਜੀ, ਸ਼ਿਵਲਿੰਗ ਦੀਆਂ ਪੂਜਾ ਤੇ ਹੋਰ ਕੀ ਉਪੱਦਰ ਨਹੀਂ ਕੀਤੇ ਜਾ ਰਹੇ, ਭਗਵੇਂ ਲਿਬਾਸ ਦੇ ਵਿੱਚ ਲੈ ਆਂਦਾ, ਤੇ ਹੁਣ ਤੇ ਮੈਂ ਤੇ ਟਕਸਾਲ ਦਾ ਜਿਹੜਾ ਮੁੱਖ ਹੈੱਡਕੁਆਟਰ ਹੈ ਨਾ ਉੱਥੇ ਵੀ ਅਗਲਿਆਂ ਨੇ ਹਿੰਦੁਸਤਾਨ ਜੈ ਹਿੰਦ ਦੇ ਨਾਰੇ ਲਵਾ ਦਿੱਤੇ ਆ। ਗੁਰੂ ਪਿਆਰਿਓ ਸਿੱਖ ਇੱਕ ਨਿਡਰਤਾ ਦਾ ਪ੍ਰਤੀਕ ਹੁੰਦਾ ਸੀ, ਇਹ ਸ਼ੇਰ ਹੈ ਸਿੰਘ, ਇਹ ਕਿਸੇ ਤੋਂ ਡਰਦਾ ਨਹੀਂ। ਪਰ ਸਤਸੰਗ ਜੀ, ਜਿਹੜੇ ਛਿੱਲੜ ਹੈ ਨਾ ਇਹ ਵੱਡਿਆਂ ਵੱਡਿਆਂ ਦੇ ਧਰਮ ਨੂੰ ਡੁਲਾ ਦਿੰਦੇ ਨੇ, ਇਹ ਚਾਰ ਛਿੱਲੜ ਖੁਸ਼ਾਮਦੀ ਜਿਹੜੀ ਹੈ ਨਾ। ਔਰ ਸਤਸੰਗ ਜੀ, ਇੱਥੋਂ ਤੱਕ ਜਿਹੜੀਆਂ ਸਰਕਾਰਾਂ ਹੈ ਨਾ ਗਲਤ ਕੰਮ ਕਰਨ ਵਾਸਤੇ ਤੁਹਾਨੂੰ ਪਹਿਲਾਂ ਖੁੱਲ ਦੇਣੀਆਂ। ਕੋਈ ਵੀ ਮੰਤਰੀ ਬਣਦਾ ਨਾ ਪੰਜਾਬ ਦੇ ਵਿੱਚ, ਕੋਈ ਲੀਡਰ ਬਣਦਾ ਹੈ, ਜਦੋਂ ਬਣਦਾ ਹੈ ਉਦੋਂ 2 ਸਾਲ ਬਾਅਦ ਫਿਰ ਉਹਨਾਂ ਦੇ ਉੱਤੇ ਸ਼ਿਕੰਜਾ ਕੱਟਿਆ ਜਾਂਦਾ। ਭਾਈ, ਜੇ ਤੂੰ ਕੌਮ ਦੀ ਗੱਲ ਕੀਤੀ, ਜੇ ਤੂੰ ਸਿੱਖੀ ਦੀ ਗੱਲ ਕੀਤੀ, ਤਾਂ ਆ ਦੇਖ ਤੇਰੇ ਖੁਲਾਸੇ ਸਾਡੇ ਕੋਲ ਕਿੰਨੇ ਨੇ, ਤੂੰ ਕਿੰਨੀਆਂ ਰਿਸ਼ਵਤਾਂ ਖਾਧੀਆਂ, ਤੂੰ ਕਿੰਨੇ ਪੈਸੇ ਕਿੱਧਰੋਂ ਕਿੰਨੇ ਘਪਲੇ ਕੀਤੇ ਆ, ਤੂੰ ਕਿੱਥੇ ਕਿੱਥੇ ਬੇਈਮਾਨੀਆਂ ਕੀਤੀਆਂ। ਹੁਣ ਦੱਸ ਸੱਜਣਾ, ਤੂੰ ਸਰਕਾਰ ਦਾ ਬਣ ਕੇ ਜੀਣਾ ਜਾਂ ਕੌਮ ਦਾ ਬਣ ਕੇ ਜੀਣਾ? ਸਰਕਾਰ ਦਾ ਬਣ ਕੇ ਜੀਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਕੁ ਘਪਲੇ ਕੀਤੇ ਆ ਉਹ ਤੈਨੂੰ ਮਾਫ ਕਰ ਦਿੱਤੇ ਜਾਣਗੇ।
ਹੋਰ ਜਿੰਨਾ ਪੈਸਾ ਚਾਹੀਦਾ ਤੂੰ ਉਹ ਦੱਸ, ਜਿੰਨੇ ਕੁ ਧਨ ਚਾਹੀਦਾ ਤੈਨੂੰ ਦਿੱਤਾ ਜਾਵੇਗਾ। ਪਰ ਸੱਜਣਾ ਤੂੰ ਆਪਣੀ ਕੌਮ ਦੀ ਗੱਲ ਨਾ ਕਰੀ, ਤੂੰ ਸਿੱਖੀ ਦੀ ਗੱਲ ਨਾ ਕਰੀ। ਹਾਂ ਜਿੰਨਾ ਹੋ ਸਕਦਾ ਤੂੰ ਸਿੱਖੀ ਨੂੰ ਖੋਰਾ ਲਾਉਣ ਦੀ ਗੱਲ ਕਰੇਗਾ ਤੇ ਤੈਨੂੰ ਅਸੀਂ ਉੱਚੇ ਤਖ਼ਤ ਦੇ ਉੱਤੇ ਤੈਨੂੰ ਤਾਜ ਦੇ ਉੱਤੇ ਬਿਠਾਵਾਂਗੇ ਔਰ ਤੇਰੀ ਖੁਸ਼ਾਮਦ ਅਸੀਂ ਸੰਤ ਜੀ ਕਹਿ ਕੇ ਅਸੀਂ ਕਰਾਂਗੇ, ਲੋਕਾਂ ਕੋ ਕਰਵਾਵਾਂਗੇ ਔਰ ਫਿਰ ਤੇਰੇ ਡੇਰੇ ਚੱਲਣਗੇ ਔਰ ਤੇਰੀਆਂ ਵੋਟਾਂ ਵਧਣਗੀਆਂ ਔਰ ਅਸੀਂ ਲੀਡਰ ਲੋਕ ਤੇਰੇ ਲੋਕਾਂ ਦੇ ਵਿੱਚ ਚੰਗਾ ਪ੍ਰਭਾਵ ਤੇਰਾ ਫੈਲ ਸਕੇ, ਲੋਕਾਂ ਦੇ ਸਾਹਮਣੇ ਤੇਰੇ ਪੈਰਾਂ ਦੇ ਉੱਤੇ ਮੱਥਾ ਟੇਕਾਂਗੇ ਔਰ ਜਿੰਨਾ ਚਿਰ ਤੂੰ ਸਾਡੇ ਅੰਡਰ ਰਿਹਾ, ਜਿੰਨਾ ਚਿਰ ਤੂੰ ਸਾਡੇ ਕਬਜ਼ੇ ਦੇ ਵਿੱਚ ਰਿਹਾ, ਓਨਾ ਚਿਰ ਤੂੰ ਆਪਣਾ ਜਿੰਨਾ ਮਰਜ਼ੀ ਇਹ ਰਾਜ ਭਾਗ ਮਾਣੀ। ਤੇ ਸੱਜਣਾ ਜਿੱਦਣ ਮਾੜਾ ਮੋਟਾ ਤੂੰ 3-5 ਕੀਤਾ ਤੇ ਵੀ ਅਸੀਂ ਬਲਾਤਕਾਰ ਦੇ ਸਾਰੇ ਕੇਸ ਕੱਢ ਕੇ ਤੇ ਤੈਨੂੰ ਜੇਲ੍ਹ ਦੇ ਵਿੱਚ ਵੀ ਠੋਕਣਾ ਜਾਣ ਦਿਆਂ। ਇਹ ਸਰਕਾਰਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਛ ਹੁੰਦਾ ਹੈ। ਇਹ ਰਾਮ ਰਹੀਮ ਵਰਗਿਆਂ ਦੀਆਂ ਗੱਲਾਂ ਕਰਦੇ ਆ, ਇਹ ਸਰਕਾਰਾਂ ਖੁੱਲ ਦਿੰਦੀਆਂ ਵੱਡੇ ਵੱਡੇ ਡੇਰੇ ਆਲੀਸ਼ਾਨ ਰਾਜਿਆਂ ਵਰਗੇ ਮਹਿਲ ਬਣਾਉਣ ਲਈ, ਪਰ ਇਹਨਾਂ ਦੇ ਹਰ ਇੱਕ ਨੁਕਤਾ ਜਿਹੜਾ ਨਾ ਇਹ ਏਜੰਸੀਆਂ ਦੇ ਕੋਲ ਹੁੰਦਾ ਵੀ ਇਹ ਰੋਜ਼ ਕੀ ਕਰਦੇ ਨੇ, ਇਹ ਕਿਹੜੀਆਂ ਗੱਲਾਂ ਕਰਦੇ ਨੇ, ਕਿੱਥੇ ਇਹਨਾਂ ਨੇ ਕੁਤਾਹੀ ਕੀਤੀ ਆ, ਬਸ ਉਹਨੂੰ ਫੜ ਕੇ ਬਹਿ ਜਾਂਦੇ ਆ। ਔਰ ਇਹ ਸਜਾਵਾਂ ਦੇਣ ਵਾਲੇ ਕੌਣ ਆ? ਸਰਕਾਰਾਂ ਆ ਤੇ ਪੈਰੋਲ ਹਰ ਮਹੀਨੇ ਬਾਅਦ। ਗੁਰੂ ਪਿਆਰਿਓ, ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੋਵੇ, ਬਲਾਤਕਾਰਾਂ ਦੇ ਕੇਸਾਂ ਦੇ ਵਿੱਚ ਕੋਈ ਸਾਧ ਅੰਦਰ ਗਿਆ ਹੋਵੇ ਤੇ ਗੁਰੂ ਪਿਆਰਿਓ ਉਹਨਾਂ ਨੂੰ ਪੈਰੋਲ ਹਰ ਮਹੀਨੇ ਬਾਅਦ

ਬਾਬਾ ਨਾਨਕ ਜਿਹਨਾਂ ਦੀਆਂ ਬਾਤਾਂ ਤੁਹਾਡੇ ਸਾਹਮਣੇ ਪਾਉਂਦੇ ਆ। ਨਹੀਂ ਵਿਕਿਆ ਸੀ ਕੀ ਗੱਲ, ਉਦੋਂ ਗੁਰੂ ਮਹਾਰਾਜ ਜੀ ਦੀ ਜਿਹੜੀ ਆ ਪਹੁੰਚ ਬਾਬਰ ਤੱਕ ਨਹੀਂ ਸੀ। ਬਾਬਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਝੁਕਦਾ ਹੈ ਔਰ ਮਾਫੀ ਮੰਗਦਾ ਜਦੋਂ ਏਮਨਾਬਾਦ ਦੇ ਉੱਤੇ ਹਮਲਾ ਕੀਤਾ ਹੈ। ਤੇ ਸਾਧ ਸੰਗਤ ਜੀ, ਉਦੋਂ ਗੁਰੂ ਬਾਬਾ ਨਾਨਕ ਆਪਣੇ ਵਾਸਤੇ ਕੁਝ ਮੰਗ ਸਕਦੇ ਸੀ ਨਾ? ਨਹੀਂ, ਮਨੁੱਖਤਾ ਦੇ ਭਲੇ ਵਾਸਤੇ ਮੰਗਿਆ। ਬਾਬਰ ਜਿਹਨਾਂ ਦੇ ਉੱਤੇ ਤੂੰ ਜ਼ੁਲਮ ਕੀਤਾ, ਆ ਬੇਨਹੱਤੀਆਂ ਔਰਤਾਂ ਤੇ ਬੱਚੇ ਜਿਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਇਆ, ਇਹਨਾਂ ਨੂੰ ਛੱਡ, ਇਹਨਾਂ ਦੇ ਘਰੀ ਪਹੁੰਚਾ ਕੇ ਆ, ਤੇ ਜਿਹੜਾ ਇਹਨਾਂ ਦਾ ਲੁੱਟਿਆ ਮਾਲ ਹੈ ਨਾ ਉਹ ਵੀ ਇਹਨਾਂ ਦੇ ਹਵਾਲੇ ਕਰ, ਫਿਰ ਹੋ ਸਕਦਾ ਉਸ ਖੁਦਾ ਦੀ ਦਰਗਾਹ ਦੇ ਵਿੱਚ ਤੈਨੂੰ ਮਾੜੀ ਮੋਟੀ ਮਾਫੀ ਮਿਲ ਸਕੀ। ਅਸੀਂ ਉਸ ਗੁਰੂ ਬਾਬੇ ਨਾਨਕ ਦੇ ਵਾਰਸਾਂ, ਅਸੀਂ ਉਹਦੀ ਕੌਮ ਆ। ਅੱਜ ਪਿਤਾ ਕਾਲੂ ਦੇ ਘਰ ਦੇ ਵਿੱਚ ਜਿਸ ਗੁਰੂ ਬਾਬੇ ਨਾਨਕ ਦੀਆਂ ਬਾਤਾਂ ਪਾਉਂਦੇ ਆ ਨਾ, ਆਪਾਂ ਉਹਨਾਂ ਦੇ ਨਾਲ ਨਾਲ ਇਤਿਹਾਸ ਨੂੰ ਲੈ ਕੇ ਚੱਲਣ ਦਾ ਯਤਨ ਕਰੀਏ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਰਾਏ ਭੋਜ ਦੀ ਤਲਵੰਡੀ ਵਿਖੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਘਰ ਦੇ ਵਿੱਚ ਇੱਕ ਪਹਿਲਾਂ ਵੀ ਇਹਨਾਂ ਦੇ ਬੱਚੀ ਸੀ, 5 ਕੁ ਸਾਲ ਦੀ ਹੈ, ਨਾਨਕੀ। ਏਦਾਂ ਸਾਡੇ ਮਾਪੇ ਨਾਂ ਰੱਖ ਲੈਂਦੇ ਸੀ ਬੱਚਿਆਂ ਦੇ। ਗੁਰੂ ਪਿਆਰਿਓ, ਇਹ ਸੋਮਵਾਰ ਨੂੰ, ਮੰਗਲਵਾਰ ਨੂੰ ਬੱਚਾ ਜੰਮਿਆ ਉਹਨਾਂ ਨੂੰ ਮੰਗਲ ਸੋ ਰੱਖ ਦੇਣਾ, ਬੁੱਧਵਾਰ ਨੂੰ ਜੰਮਿਆ ਬੁੱਧ ਸੋ। ਤੇ ਬੱਚਾ ਨਾਨਕਿਆਂ ਦੇ ਪੈਦਾ ਹੋਇਆ, ਨਾਨਕਿਆਂ ਦੇ ਘਰ ਦੇ ਵਿੱਚ, ਨਾਨਕੀ ਆਪਣੇ ਨਾਨਕਿਆਂ ਘਰ ਦੇ ਵਿੱਚ ਪੈਦਾ ਹੋਈ ਸੀ, ਉਹਨੂੰ ਨਾਨਕੀ ਨਾਨਕੀ ਕਹਿਣ ਲੱਗ ਪਿਆ। ਤੇ ਜਿੱਦਾਂ ਦਾ ਭੈਣ ਦਾ ਨਾਂ ਸੀ ਉਦਾਂ ਦਾ ਵੀਰ ਦਾ ਵੀ ਰੱਖ ਦਿੱਤਾ। ਬਹੁਤ ਤੁਸੀਂ ਪੁਰਾਣੇ ਨਾਂ ਦੇਖੋਗੇ, ਜੇ ਵੀਰ ਦਾ ਨਾਂ ਮਹਿੰਦਰ ਸੋ ਹੈ ਨਾ, ਤੇ ਭੈਣ ਦਾ ਨਾਂ ਮਹਿੰਦਰ ਕੌਰ ਹੈ। ਜੇ ਭਰਾ ਦਾ ਨਾਂ ਸੁਰਜੀਤ ਸਿੰਘ ਆ ਤੇ ਭੈਣ ਦਾ ਨਾਂ ਸਰਜੀਤ ਕੌਰ। ਏਦਾਂ ਦੇ ਨਾਂ ਤੁਹਾਨੂੰ ਪਿੰਡਾਂ ਦੇ ਵਿੱਚ ਆਮ ਮਿਲ ਜਾਂਦੇ ਆ। ਤੇ ਵੱਡੀ ਭੈਣ ਹੈ ਨਾਨਕੀ, ਤੇ ਮਾਪਿਆਂ ਨੇ ਉਦਾਂ ਦਾ ਨਾਂ ਵੀਰ ਦਾ ਵੀ ਰੱਖ ਦਿੱਤਾ, ਨਾਨਕ। ਨਾਨਕ, ਇਹ ਨਾਨਕੀ ਦਾ ਵੀਰ ਹੈ। ਗੁਰੂ ਪਿਆਰਿਓ, ਘਰ ਦੇ ਵਿੱਚ ਸੁੱਖਾਂ ਸੁੱਖਦਿਆਂ ਬਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੇ ਗੁਰੂ ਪਿਆਰਿਓ, ਅਨੋਖਾ ਪ੍ਰਕਾਸ਼ ਸੀ। ਮੈਂ ਅੱਗੇ ਚੱਲ ਕੇ ਗੱਲ ਕਰਨ ਦਾ ਯਤਨ ਕਰਾਂ। ਮੈਂ ਨਾਲ ਦੇ ਸਾਥੀਆਂ ਨੂੰ ਇੱਕ ਕਵਿਤਾ ਬੋਲਣ ਦਾ ਟਾਈਮ ਦਿੰਦਾ ਕਿ ਗੁਰੂ ਬਾਬਾ ਨਾਨਕ ਜੀ ਦੇ ਵੱਡੀ ਭੈਣ ਇਸ ਵੇਲੇ ਜਦੋਂ ਘਰ ਦੇ ਵਿੱਚ ਵੀਰ ਦਾ ਪ੍ਰਕਾਸ਼ ਹੁੰਦਾ, ਖੁਸ਼ੀਆਂ ਦੇ ਵਿੱਚ ਫੁੱਲੇ ਨਹੀਂ ਸਮਾਉਂਦੇ, ਕਿਵੇਂ ਵਧਾਈਆਂ ਮਿਲਦੀਆਂ ਨਾਨਕੀ ਨੂੰ, ਸਾਰੇ ਪਰਿਵਾਰ ਨੂੰ। ਆਓ ਸੋ ਢਾਡੀ ਜੱਥਾ ਉਸ ਕੋਲ ਦੀਆਂ ਸਤਰਾਂ ਨੂੰ। ਓਕੇ।

0: ਜਾਪਦੇ ਹਰੇ ਹੋਏ ਬਾਗ ਸੀ ਉਦਾਸ ਜਿਹੜੇ ਜਾਪਦੇ
1: ਖਿੜੀਆਂ ਬਹਾਰਾਂ ਅੱਜ ਘਰ ਕਾਲੂ ਭਾਪਦੇ
0: ਫੁੱਲ ਬਰਸਾਉਣ ਦੇਵਤੇ ਫੁੱਲ ਬਰਸਾਉਣ ਦੇਵਤੇ।

ਪੀਰ ਨੂੰ ਬੜੀ ਦੇਰ ਤੋਂ ਸੀ ਨਜ਼ਰਾਂ ਤੇ ਆਈਆ ਜੀ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼

0: अज मिलदियां भी ले आ वधाइयां जी नानकी दा भी आ गया सारे जग विच होइयां रुशनाइयां जी नानकी दा वीर आ गया सारे जग विच होइयां रुशनाइयां जी नानकी दा वीर आ गया
1: बहुत बहुत धन्यवाद जी तुहाडा सारयां दा गुरु शहनशाह दे चरणां दे विच तुसी हाजरी लवाउण वास्ते आए और गुरु बाबे नानक दे चरणां च अरदासां बेनतियां भी कीतियां परिवार की चढ़ती कला वास्ते असी मंगते बन के आने गुरु प्यारियो ये जिहड़ा दर है ना ये शहनशाह दा दर है ते आपां कौन आ आपां मंगते हम भीख भिखारी तेरे तू निज पत है दाता तू दाता है ते गुरु दे सिख दा कर्म पता की है कि इस दाते नू छड के किसे होर दर दे उत्ते ना जाई वैसे ते गुरु प्यारियो की करिए अज सिख दा जीवन एदां कदा हो गया असी गुरु महाराज जी दे चरणां दे विच आउने आ ते साडे कोल 1.5-2 फुट दी लिस्ट हुंदी है पातशाह दुध बख्शी पुत बख्शी रिजक बख्शी चौधर बख्शी वोटां बख्शी सरपंची बख्शी प्रधानगी बख्शी पता नहीं की कुछ हुंदा है वाकई ये गल सच है इत्थों मंगना है मंगना भी इत्थों ही है जो मांगे ठाकुर अपने ते सोई सोई देवे गुरु महाराज जी ने कह जो दिता ते सिख फिर खुले जिगरे नाल यही कुछ मंगता दुनियावी पदार्थ पर सतगुर कहिंदे तू थोड़ा जिहा अगे भी वध हले होर भी बड़ा कुछ सतगुरां ने आख्या मंगना मंगन नहीं जिथे आप दुनियावी पदार्थ मंगने ना तो सतगुर कहते इतने चंगा जीवन भी मंग के देख वह भी मिल जाना है मंगना मंगन नीका हर जस गुरते मंगना हरी का जस भी इतों मिलता है पर सिख कहता बाबा तू अपना हरी का जस रख सामभ के सानू दुनियावी पदार्थ चाहिए आ तू ना देवेगा जे तू साडियां लोड़ां पूरियां ना करेगा ते होर कोई बाबा लभ लवांगे इदां कदा साडे सिखां दा जीवन हो गया गुरु प्यारियो आओ अपने घर वल आईए अपने निज घर वल आईए बड़ी भरमार चलनी है इस वेले आ जून जुलाई के महीनों के पंजाब के पिंडां दे विच कबरां दे उत्ते मेले लगते हैं ते गुरु प्यारियो हुण पंजाब विच मुसलमान तो है नहीं उत्ते जिहड़े मेले लाउंदे आ साडे जट्टां दे पुत्त जट्टां दे बाबे लाउंदे आ ਉੱਥੇ ਸਾਡੀਆਂ ਧੀਆਂ ਭੈਣਾਂ ਸੁਣਨ ਵਾਸਤੇ ਜਾਂਦੀਆਂ ਔਰ ਕਿਹੋ ਜਿਹਾ ਫੇ ਮੇਲਿਆਂ ਦੇ ਉੱਤੇ ਕਿਹੋ ਜਿਹਾ ਉੱਤੇ ਸਾਡੇ ਵਾਸਤੇ ਲੱਚਰਤਾ ਦਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਇਹਨੂੰ ਥਾਲਾਂ ਵਿੱਚ ਪਰੋਸ ਪਰੋਸ ਕੇ ਜਿਹਨਾਂ ਬੀਬੀਆਂ ਨੂੰ ਸਾਡੀਆਂ ਧੀਆਂ ਨੂੰ ਗੁਰਦੁਆਰੇ ਆਉਣ ਤੋਂ ਡਰ ਲੱਗਦਾ ਉੱਥੇ ਮੋਹਰੇ ਹੋ ਕੇ ਪੈਂਦੀਆਂ ਇੰਨਾ ਕਹਿ ਸਾਡਾ ਬਾਬੇ ਨਾਨਕ ਦੇ ਚਰਨਾਂ ਨਾਲ ਮੈਂ ਤੁਹਾਡੀ ਗੱਲ ਨਹੀਂ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਲੱਖ ਨਮਸਕਾਰ ਤੁਸੀਂ ਆਪਣੇ ਨਿੱਤ ਦੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਆਈਆਂ ਹੋ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡਾ ਪਿਆਰ ਗੁਰੂ ਸ਼ਹਿਨਸ਼ਾਹ ਦੇ ਚਰਨਾਂ ਨਾਲ ਭਰਿਆ ਰਵੇ ਸੋ ਗੁਰੂ ਪਿਆਰਿਓ ਆਉਣ ਵਾਲੇ ਟਾਈਮ ਦੇ ਵਿੱਚ ਢਾਡੀ ਜੱਥਾ ਇਸ ਤੋਂ ਅਗਲੇ ਆਉਣ ਵਾਲੇ ਟਾਈਮ ਦੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦੇ ਰਵਾਂਗੇ ਸੋ ਪਹਿਲਾ ਦਿਨ ਹੈ ਮੈਂ ਦੱਸ ਦੇਵਾਂ ਨਾਲ ਦੇ ਸਾਥੀਆਂ ਬਾਰੇ ਵੀ ਇਹ ਸਾਡਾ ਛੋਟਾ ਬੱਚਾ ਜੱਸੀ ਸਿੰਘ ਹਮੀਦੀ ਪਿੰਡ ਹੈ ਬਰਨਾਲੇ ਦੇ ਲਾਗੇ ਅਤੇ ਸਰੰਗੀ ਮਾਸਟਰ ਭਾਈ ਰਣਜੀਤ ਸਿੰਘ ਲੱਖਾ ਲੱਖਾ ਪਿੰਡ ਹੈ ਜਗਰਾਵਾਂ ਦੇ ਲਾਗੇ ਅਤੇ ਇੱਧਰ ਸਾਡਾ ਛੋਟਾ ਵੀਰ ਇੱਧਰ ਕਿਸਮਤ ਸਿੰਘ ਜੀ ਬੀਲਾ ਇਹ ਬੀਲਾ ਪਰਿਵਾਰ ਇਹਨਾਂ ਨੇ ਢਾਡੀ ਚੱਕ ਦੇ ਵਿੱਚ ਬੜਾ ਇਹਨਾਂ ਦੀ ਦੇਣ ਹੈ ਬੀਲੇ ਨਗਰ ਦੀ ਔਰ ਉਸੇ ਨਗਰ ਦੇ ਵਿੱਚੋਂ ਇਹਨਾਂ ਦੇ ਆਪ ਡੈਡੀ ਬਲਵੀਰ ਸਿੰਘ ਬੀਲਾ ਕੌਮ ਦੇ ਮਹਾਨ ਢਾਡੀ ਅਤੇ ਦਾਸ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ ਵਾਲੇ ਮੈਨੂੰ ਕਹਿ ਦਿੰਦੇ ਆ ਅਤੇ ਗੁਰੂ ਪਿਆਰਿਓ ਇੱਧਰ ਇਹ ਸਾਡੀ ਕੌਮ ਦੇ ਮਹਾਨ ਪ੍ਰਚਾਰਕ ਸਤਸੰਗ ਜੀ ਵਰਿੰਦਰ ਸਿੰਘ ਵਾਰਸ ਗੁਰੂ ਪਿਆਰਿਓ ਜਿੱਥੇ ਆਪ ਕੌਮ ਦੇ ਮਹਾਨ ਢਾਡੀ ਪ੍ਰਚਾਰਕ ਨੇ ਔਰ ਉੱਥੇ ਸ਼ਹਿਨਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਇਹ ਘਰ ਦੇ ਵੀ ਸੇਵਾਦਾਰ ਨੇ ਗੁਰੂ ਮਹਾਰਾਜ ਕਿਰਪਾ ਕਰੇ ਸਤਿਗੁਰੂ ਚੜ੍ਹਦੀ ਕਲਾ ਬਖਸ਼ੇ ਸੋ ਸਤਸੰਗ ਜੀ ਹਾਂਜੀ ਸੋ ਹੁਣ ਸਮਾਪਤੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਆਪ ਸਿੱਖ ਸੰਗਤਾਂ ਦੇ ਨਾਲ ਇਤਿਹਾਸ ਦੀ ਇਸੇ ਤਰ੍ਹਾਂ ਸਾਂਝ ਪਾਵਾਂਗੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ तुम मात पिता हम बारिक तेरे तुमरी कृपा में ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੁਤਰ ਤਾਰੀ ਤੁਮ ਤੇ ਹੋਏ ਸੋ

जी सतनाम श्री वाहे गुरु। एक ओंकार वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमरकै गुरु नानक लई ध्याए। फिर अंगद गुर ते अमरदास रामदास हुई सहाय। अर्जन हर गोबिंद नो सिमरों श्री हर राये। श्री हर कृष्ण त्याई जिस डिठे सब दुख जाए। तेग बहादुर सिमरै घर नौ निधि आवै ताए। सब थई होए सहाय सब थई होए सहाय। दसवां पातशाह धन धन गुरु गोबिंद सिंह साहिब जी महाराज। सब थई होए सहाय। दसां पातशाहियां की जोत। श्री गुरु ग्रंथ साहिब जी के पाठ। दीदार दा ध्यान धरके बोलो जी। ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ। ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ। ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ। ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ। ਪੜੀ ਸੋਹਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਚੱਲ ਕੇ ਆਏ ਹੋਏ ਕਦਮ ਕਦਮ ਲੈ ਕੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ। ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ। ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ। ਪਰਿਵਾਰਾਂ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੈਵੀ ਗੁਣਾਂ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ। ਸੇਵਕਾਂ ਦੇ ਆਰੰਭੇ ਕਾਰਜਾਂ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਨੈਤਿਕ ਕਦਰਾਂ ਕੀਮਤਾਂ ਮਿਹਰ ਕਰਦਿਆਂ ਹੋਇਆਂ ਬਖਸ਼ਿਸ਼ ਕਰਨੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵਕਤ
ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ, ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ।

ਸਤਨਾਮ ਵਾਹਿਗੁਰੂ ਸਾਹਿਬ ਜੀ, ਰਹਿਓ ਟੋਲ ਹਉ ਸੰਤ, ਸਾਧ ਬਹੁ ਤੇਰੇ ਡਿੱਠੇ। ਸੰਨਿਆਸੀ ਤਪੱਸੀਆਂ ਮੱਖੋਂ ਐ ਪੰਡਤ ਮਿੱਠੇ, ਬਰਸੇ ਕਹੋ ਫਿਰਿਓ ਬਰਸੇ ਕਹੋ ਫਿਰਿਓ, ਕਿਨੈ ਨਾ ਪਰਚੋ ਲਾਇਓ। ਕਹਿਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੈ ਲੱਗੇ, ਤਿਨਕੇ ਗੁਣ ਹਉ ਕਿਆ ਕਹੋ। ਗੁਰਦਈ ਮਿਲਾਇਓ ਭਿਖਿਆ,

ਸੋਰਠ ਮਹਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਬਾਰਕ ਚਰਨਾਂ ਦੇ ਵਿੱਚ ਸਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਮਾਣਯੋਗ ਸਾਧ ਸੰਗਤ ਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਸੁਭਾਗ ਸਮਾਂ ਬਣਿਆ ਜੋ ਗੁਰੂ ਚਰਨਾਂ ਦੇ ਵਿੱਚ ਸਜ ਬੈਠੇ ਹਾਂ। ਗੁਰੂ ਸਵਾਰਿਆਂ ਪਾਸੋਂ ਮਾਣਯੋਗ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ ਆਪ ਜੀ ਢਾਡੀ ਵਾਰਾਂ ਗੁਰ ਅਰਦਾਸ ਸਰਵਣ ਕਰ ਰਹੇ ਸੀ। ਗਿਆਨੀ ਜੀ ਦਾ ਜਥਾ ਅੱਜ ਸਵੇਰੇ ਇੱਥੇ ਆਪਣੇ ਪਾਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪੁੱਜਾ ਹੈ। ਗੁਰਦੁਆਰਾ ਸਾਹਿਬ 'ਚ ਪਹੁੰਚਣ 'ਤੇ ਗੁਰਦੁਆਰਾ ਸਾਹਿਬ ਦੀ ਸਵੱਚੀ ਮੈਨੇਜਮੈਂਟ ਵੱਲੋਂ ਸਰਬੱਤ ਸੰਗਤਾਂ ਵੱਲੋਂ ਜਿਉਂ ਆਇਆਂ ਆਖਦੇ ਹਾਂ, ਖੁਸ਼ਾਮਦੀਦ ਕਹਿੰਦੇ ਹਾਂ, ਵੈਲਕਮ ਆਖਦੇ ਹਾਂ। ਪਹਿਲਾਂ ਵੀ ਗਿਆਨੀ ਜੀ ਦਾ ਜੱਥਾ ਪਿਛਲੇ ਸਾਲ ਵੀ ਆਪਣੇ ਪਾਸੇ ਹਾਜ਼ਰੀਆਂ ਭਰ ਰਹੇ ਹੈ ਭਰ ਚੁੱਕੇ ਹੈ, ਤੋ ਇਸ ਸਾਲ ਵੀ ਗੁਰੂ ਪਾਤਸ਼ਾਹ ਨੇ ਮਿਹਰ ਕਰਕੇ ਸਬੱਬ ਬਣਾਇਆ ਹੈ। ਗੁਰੂ ਪਾਤਸ਼ਾਹ ਮਿਹਰ ਕਰਨ, ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਜੱਥਾ ਇਸੇ ਤਰ੍ਹਾਂ ਹਾਜ਼ਰੀਆਂ ਭਰੇਗਾ। ਤੋ ਜੱਥੇ ਦਾ ਧੰਨਵਾਦ ਹੈ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਸਰੂਪ ਪਾਵਨ ਮੁੱਖ ਵਾ ਗੁਰੂ ਸਾਹਿਬ ਨੇ ਬਖਸ਼ਿਆ ਹੈ। ਸੋਰਠ ਰਾਗ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਸਾਹਿਬ ਮਿਹਰ ਕਰਨ ਬਖਸ਼ਿਆ ਪਾਵਨ ਉਪਦੇਸ਼ ਸਾਡੀ ਜ਼ਿੰਦਗੀ ਦਾ ਆਧਾਰ ਬਣੇ। ਇਹਨਾਂ ਸ਼ਬਦਾਂ ਦੇ ਨਾਲ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ, ਜਿਨ੍ਹਾਂ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਗੁਰੂ ਕਾ ਲੰਗਰ ਆਈ ਹੋਈ ਸਮੁੱਚੀ ਸੰਗਤ ਵਾਸਤੇ ਤਿਆਰ। ਸਾਰੀ ਸੰਗਤ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣਾ, ਤੋ ਆਓ ਹੁਣ ਸੁਖਾਸਨ ਦੀ ਸੇਵਾ ਹੋਏਗੀ, ਨਾਲ ਦੀ ਨਾਲ ਸੋਹਿਲਾ ਬਾਣੀ ਕਾ ਪਾਠ ਹੋਏਗਾ। ਗੁਰੂ ਸਾਹਿਬ ਜੀ ਨਿੱਜ ਸਥਾਨਾਂ ਵੱਲ ਜਾਣਗੇ, ਉਪਰੰਤ ਸਾਰਿਆਂ ਨੇ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨੇ ਨੇ। ਜੁੜ ਮਿਲ ਬੈਠੀ ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ, ਜਾਂ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ, ਸਿਮਰਿਓ ਸਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉਂ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀੜੇ ਸੰਭਾਲੀ ਅਨਦੇਖੇਗਾ ਦੇਵਨਹਾਰ, ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸ਼ੁਮਾਰ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇ ਸਜਣੇ ਸੀਸੜੀਆਂ ਜਾਂ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਭਾਵ ਚਾ, ਸਦੜੇ ਨਿਤ ਪਵਨ ਸਦਨ ਹਰਾ ਸਿਮਰੀਆ, ਨਾਨਕ ਸੇ ਦੇ ਅਵਨ ਰਾਗ ਆਸਾ। ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ ਘਰ ਆਖ ਵਡਾਈ ਤੋਏ ਰਹਾਉ, ਵਿਸੋਏ ਚਸਿਆ ਘੜੀਆਂ ਪੈਰਾਂ, ਥਿੱਤੀ ਵਾਰੀ ਮਾ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ। ਮਹਲਾ ਪਹਿਲਾ। ਗਗਨ ਮੈ ਥਾਲ ਰਵ ਚੰਨ ਦੀਪਕ ਬਣੇ, ਤਾਰਕ ਮੰਡਲ ਜਨਕ ਮੋਤੀ ਧੂਪ, ਮਲਿਆ ਨਲੋ ਪਵਨ ਚਵਰੂ ਕਰੇ ਸਗਲ ਬੰਦਰਾਏ, ਫੁਲੰਤ ਜੋਤੀ ਕੈਸੀ ਆਰਤੀ ਹੋਏ, ਪਵ ਖੰਡਣਾ ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ, ਸਹਿਸ ਤਉ ਨੈਣ ਨਨ ਨੈਣ ਹੈ ਤੁਹੇ ਕਉ, ਸਹਿਸ ਮੂਰਤ ਨਾਇਕ ਤੁਹੀ, ਸਹਿਸ ਪਦ ਬਿਮਾਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰਾਂਦ ਲੋਭਤ ਮਨੋ, ਅਨ ਦਿਨ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੇ ਕਉ, ਹੋਏ ਜਾਂਦਾ ਤਰਣਾਇ ਵਾ ਸਾਰਾ, ਗੌੜੀ ਪੂਰਬੀ ਮਹਲਾ ਚੌਥਾ, ਕਾਮ ਕਰੋੜ ਨਗਰ ਬ ਭਰਿਆ, ਮਿਲ ਸਾਧੂ ਖੰਡਲ ਖੰਡਾ ਹੀ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲ ਮੰਡਲ ਮੰਡਾ ਹੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੀ, ਕਰ ਡੰਡਾਉਤ ਪੁੰਨ ਵੱਡਾ ਹੀ ਰਹਾਉ, ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੇ, ਜਿਉ ਜਿਉ ਚੱਲੇ ਚੁਭੈ ਦੁਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੀ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੀ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੋਭ ਖੰਡ ਬ੍ਰਹਿ ਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸਨ ਸੁਹੀਲਾ, ਔਦ ਕਟੈ ਦਿਨਸ ਰਹਿਣਾ, ਰੀ ਮਨ ਗੁਰ ਮਿਲ ਕਾਸ਼ ਵਾਰੀ ਰਹਾਉ,
ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਕਰ ਮਹਲ ਪਾਓ ਸੁਖ ਸਹਿਜੀ, ਬੌਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋ ਕੋ ਕਰ ਸੰਤਨ।

ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ, ਧੰਨ ਵਾਹਿਗੁਰੂ ਜੀ ਕੇ ਓਂਕਾਰ, ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ, ਤੁੰਦਾ ਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹੰਬਾਰਕ ਤੁਮ ਰਹੇ ਧਾਰੇ, ਜਿਹਵਾ ਇਕ ਕਮਣ ਗੁਣ ਕਹੀਐ, ਬੇਸ਼ਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨਹੀ ਲਈਐ ਰਹਾਓ, ਕੋਟ ਪ੍ਰਾਧ ਹਮਾਰੇ ਖੰਡੋ, ਅਨਕ ਬਿਧੀ ਸਮਝਾਵੋ, ਹਮ ਅਗਿਆਨ ਅਲਪ ਮਦ ਥੋੜੀ, ਤੁਮ ਆਪਣ ਬਿਰਦ ਰਖਾਵੋ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਨ ਨਿਰਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ, ਸੁਖ ਹੋਟਲ ਗੁਰਸੇਵੀਐ, ਐਨ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ ਹੋਵੈ ਸਿਵਤ ਸਮਦੀ, ਨੂਰ ਅਰਸੋਂ ਗੁਰਸੋਂ ਝੱਟੀਐ, ਤੋਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਹੁੰ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾ, ਸਤਨਾਮ। ਵਾਹਿਗੁਰੂ ਸਾਹਿਬ ਜੀ ਤਨਾਸਰੀ, ਮਹਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸਜਾਨੀ, ਤਿਨਹੀ ਸੁਣਿਆ ਦੁਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨਹੀ ਸੁਣਿਆ ਦੁਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ, ਜੀ ਕੀ ਕਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬੋ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ, ਰਹਾਓ
ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਤਾ ਨੀ ਦਿਗੇ ਨਾ ਡੋਲੇ ਦਿੜ ਕਰ ਰਿਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕੁਛ ਹੋਤੇ ਤਿਨਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਸੋਭਾ ਵਾਜੇ ਅਨਹਤ ਬਾਣੀ ਕਹੋ ਨਾਨਕ ਨੇਚਰ ਘਰ ਬਾਧਿਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਸੋਭਾ ਵਾਜੇ ਅਨਹਤ ਬਾਣੀ ਕਹੋ ਨਾਨਕ ਨੇਚਲ ਘਰ ਬਾਧਿਓ ਗੁਰ ਕੀਓ ਬੰਦਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗਾਤੇ ਹੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਿਆ ਕਰੋ ਕਿਸ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਸੁਰਟ ਮੱਲਾ ਪੰਜਵਾ ਨਾਲ ਨਾਰਾਇਣ ਮੇਰੇ ਜਮਦੂਤ ਨੇ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸਜ ਸਾਖੇ ਨਾਲ ਨਾਰਾਇਣ ਮੇਰੇ ਜਮਦੂਤ ਨੇ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸਜ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵਡਾਰੇ ਸਗਲੇ ਦਾਸ ਕੁਸ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਸਰਣ ਆਏ ਜਿਨ ਸਗਲੇ ਰੋਗ ਮਿਟਾਏ ਸੋਰਠ ਮੱਲਾ ਪੰਜਵਾਂ ਸਰਬ ਸੁਖਾਂ ਦਾਤਾ ਸਵਾਮੀ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਪੇੜ ਤੋ ਤਨੰਦਾ ਦੁੱਖ ਗਿਆ ਹਰ ਗਾਈਐ ਹਰ ਰਸ ਪੀਵੋ ਪਹਾਈ ਨਾਮ ਜਪੋ ਨਾਮੋ ਰਾਦੋ ਗੁਰਪੂਰੇ ਕੀ ਸਰਣਾਈ ਰਹਾਉ ਤਿਸੇ ਪ੍ਰਭ ਜੇ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕੀ ਪੈਰੰਤੀ ਪ੍ਰਭ ਜੀ ਨਾਮ ਰਹਾਂ ਲਿਵਲਾਈ ਸੁਰਟ ਮੱਲਾ ਪੰਜਵਾ ਕਰਨ ਕਰਾਵਣ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸ ਚਾਖੈ ਪ੍ਰਭ ਜੀ ਤੇਰੀ ਓਟ ਗਸਾਈ ਤੂੰ ਸਮਰਾ ਸਰਨ ਕਾ ਦਾਤਾ ਆਠ ਪੈਰ ਤੁਮ ਤਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਾਹੀ ਸਤਿਗੁਰ ਚੰਨ ਲੱਗੇ ਪਉ ਮਿਟਿਆ ਹਰ ਗੁਣ ਗਾਏ ਮਨ ਮਾਹੀ
ਸੋਗ ਸਹਿਜ ਆਨੰਦ ਘਨੇਰੇ ਸਤਿਗੁਰੂ ਦੀਆਂ ਦੱਲਾਂ ਸਾ ਜਿਣ ਕਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰਪੂਰੀ ਮਤ ਜਾ ਕੇ ਪੂਰਨ ਪ੍ਰਭ ਕੇ ਕੰਮ ਗੁਰਜਣ ਲਾਗ ਤਰਿਓ ਪਾਉ ਸਾਗਰ ਜਪ ਨਾਨਕ ਹਰ ਨਾਮਾ ਸੂਰਤ ਮੱਲਾ ਪੰਜਵਾ ਪਿਓ ਕਿਰਪਾਲ ਦੀਨ ਦੋ ਪੰਜਣ ਆਪੇ ਸਭੇ ਥਾਟੀ ਖਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੂਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਤਿਆਈਏ ਸਗਲ ਕਲੇਸ਼ ਮਿਟੇ ਤਨ ਤੇ ਮੰਚਦਿਆ ਫਲ ਪਾਈਏ ਰਹਾਉ ਜੇ ਜਨ ਜਾ ਕੇ ਸਭ ਗਿਨੇ ਪ੍ਰਭ ਉਚਾ ਅਗਮਾ ਪਾਰਾ ਸਾਧ ਸਾ ਨਾਨਕ ਨਾਮ ਧਿਆਇਆ ਮੁਖ ਉਜਲ ਪੈ ਦਰਬਾਰਾ ਸੁਰਠ ਮੱਲਾ ਪੰਜਵਾ ਸਿਮਰੋ ਆਪਣਾ ਸਾਈ ਦਿਨਸ ਰਹਿਣ ਸਤਿਆਈ ਹਾ ਦੇ ਜਿਨ ਰਾਕੇ ਆਨਾ ਮਹਾਰਾਜ ਚਾਖੈ ਆਪਣੇ ਗੁਰ ਉੱਪਰ ਕੁਰਬਾਨ ਪੈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਜਿਨ ਪੂਰਨ ਪੈ ਰਖਾਈ ਸਗਲੇ ਦੋ ਮਟਾਈ ਸੋ ਪੁੰਚੋ ਮੇਰੇ ਭਾਈ ਸੁਰਤ ਮੱਲਾ ਪੰਜਵਾ ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਓ ਖਸਮਾਨ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪਕਾਰ ਸਮਰਾਟ ਸਵਾਮੀ ਬੰਧਨ ਕਾਰ ਸਵਾਰੇ ਪੈਰ ਸਿਰ ਪਾਉ ਸਿਵਜਨ ਮੇਲੇ ਨਾਲ ਪਟ ਪਹਾਰੇ ਸੋਟ ਮੱਲਾ ਪੰਜਵਾ ਜੀ ਜਨ ਸਵਸ ਕਰਤੀ ਨੈ ਸੇਵਕ ਸਭ ਦਰਬਾਰੇ ਅੰਗੀਕਾਰ ਕੀ ਉਹ ਪ੍ਰਭ ਆਪਣੇ ਪਾਵਨੇ ਦਪਾਰ ਉਤਾਰੇ ਸੰਤਨ ਕੈ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਮਾਰੇ ਰਹਾਉ ਆਓ ਬੈਠ ਆਦਰ ਸਭ ਥਾਈ ਉਨਕਤ ਹੂੰ ਬਾਤਾ ਭਗਤ ਸਿਰ ਪਾਓ ਦਿਉ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੁਰਤ ਮੱਲਾ ਨਾਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਰਾਮ ਸਿਉਂ ਕਰ ਪ੍ਰੀਤ ਸਰਵਣ ਗੋਬਿੰਦ ਗੁਣ ਸੁਣੋ ਹਰ ਗਾਉ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤ ਪਨੀਤ ਕਾਲ ਬਿਆਲ ਸੋ ਪਰਨ ਡੋਲੈ ਮੁਖ ਪਸਾਰੇ ਮੀਤ ਕਾਲ ਬਿਆਲ ਸੋ ਜਿਉ ਪਰਿਉ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰਾਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ ਸੁਰਤ ਮੱਲਾ ਨਾਵਾਂ ਮਨ ਕੀ ਮਨ ਹੀ ਮਾਹ ਰਹੀ ਨਾ ਹਰ ਭਜੈ ਨਾ ਤੀਰ ਸਿਵੈ ਚੋਟੀ ਕਾਲ ਗਈ ਰਹਾਉ ਦਾਰਾ ਮੀਰਪੁਰ ਸਤ ਸੰਪਤ ਦਾਰਾ ਮੀਰਪੁਰ ਰਥ ਸੰਪਤ ਤਨ ਪੂਰਨ ਸਮਈ ਅਵਰ ਸਗ ਬਿਥਿਆਏ ਜਾਨੋ ਪਹਿ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਸੁਰਤ ਮੱਲਾ ਨਾਵਾ ਮਨ ਰੇ ਕੌਣ ਕਮਤ ਤਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕਿਨੀ ਰਹਾਉ ਮੁਕਤ ਪੰਥ ਜਾਣਿਓ ਤੇ ਨਾਹਿਨ ਤਾਂ ਜੋਰਨ ਕੋ ਧਾਇਆ ਅੰਤ ਸਾਂਕਾ ਹੋਨੇ ਦੇ ਨਾਂ ਬਿਰਥਾਇਆ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸਿਵਿਓ ਨਾ ਉਪਜਿਓ ਕਿਸ ਗਿਆਨਾ ਕਾਟੇ ਮਾਇ ਨਿਰੰਜਨ ਤੇਰੇ ਤੈ ਖੋਜ ਤਿਉਧਿਆਨਾ ਬਹੁਤ ਜਨਮ ਪਰਮਤ ਆਰਿਓ ਅਸਤਰ ਮਤ ਨਹੀਂ ਪਾਈ
ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਦ ਬਤਾਈ ਸੋਟ ਮੱਲਾ ਨਾਮਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜੈ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਓ ਅਟਲ ਭਿਓ ਧਰੂ ਜਾ ਕੇ ਸਿਮਰਨ ਨਿਰਭੇ ਪਦ ਪਾਇਆ ਦੋ ਖਰ ਤਾਹੇ ਬੇਦਕੋ ਸਵਾਮੀ ਤੈ ਕਾਹੇ ਬਿਸਰਾਇਆ ਜਪ ਕੀ ਸਰਣ ਗਈ ਕਿਰਪਾ ਨਿਤ ਗਾਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿ ਬੰਧਨ ਤੇ ਤੂਠਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਬੀ ਉਤਰੇ ਪਾਰਾ ਸੁਰਟ ਮੱਲਾ ਨਾਵਾਂ ਪ੍ਰਾਣੀ ਕੌਣ ਪਾਉ ਕਰੇ ਜਾਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾ ਸਰੇ ਰਹਾਉ ਕੌਣ ਕਰਮ ਵਿਦਿਆ ਕਉ ਕੈਸੀ ਧਰਮ ਕੌਣ ਪੁਨ ਕਰੀ ਕੌਣ ਨਾਮ ਗੁਰ ਜਾ ਕੇ ਸਿਮਰੇ ਪਾਸਾ ਗੁਰ ਕੋ ਤਰਈ ਕਲ ਮੈਂ ਏਕ ਨਾਮ ਕਿਰਪਾ ਦੇ ਜਾਏ ਜਪੇ ਗਦ ਪਾਵੇ ਔਰ ਤਮ ਤਾ ਕੇ ਸਮਨਾਹਿਨ ਇਹ ਬੇਦ ਬੇਦ ਬਤਾਵੇ ਸੁਖ ਦੁਖ ਕਹਿ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਜੋ ਤੁਮ ਹੀ ਮੈਂ ਬਹੇ ਨਿਰੰਤਰ ਨਾਨਕ ਦਰਪਨਿਆਈ ਸੁਰਟ ਮੱਲਾ ਨਾਵਾਂ ਮਾਈ ਮੈਂ ਕੇ ਬਿਦ ਲਖੋ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਿਓ ਰਜਾਈ ਰਹਾਉ ਸਗਲ ਜਨਮ ਪਰਮ ਹੀ ਪਰਮ ਖੋਇਓ ਨੈ ਅਸਤਰ ਮਤ ਪਾਈ ਬਿਗਿਆ ਸਤਰਿਓ ਨਿਬਾਸਰ ਨਾ ਛੂਟੀ ਅਧਮਾਈ ਸਾਧ ਸੰਗ ਕਬੂ ਨੇ ਕੀਦਾ ਨੈ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਇ ਕੋ ਗੁਣ ਰਾਹ ਲਿਓ ਸਰਨਾਈ ਸੋਠ ਮੱਲਾ ਨਾਵਾਂ ਮਾਈ ਮਨ ਮੇਰੋ ਬਸ ਨਾਏ ਨਿਸਬਾ ਸਿਰ ਬਿਖਿਓ ਕੋ ਤਾਵਤ ਕਿਵੇ ਰੋਕੋ ਤਾਏ ਰਹਾਉ ਬੇਦ ਪ੍ਰਾਣ ਸਿਮਰ ਕੇ ਮਤ ਸੁਨ ਨਿਮਕ ਨਹੀਏ ਵਸਾਵੈ ਪਰ ਤਨ ਪਰ ਦਾਰਾ ਸਿਉਂ ਰਚਿਓ ਬਿਰਥਾ ਜਨਮ ਸਰਾਵੈ ਮਦ ਮਾਇਆ ਕੇ ਪਿਓ ਬਾਵਰੋ ਸੂਜਨ ਗਿਆਨਾ ਕਾਟੀ ਪੀਤਰ ਬਖਤ ਨਿਰੰਜਨ ਤਾਕੋ ਮਰਮ ਨ ਜਾਨਾ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੁਰਟ ਮੱਲਾ ਨਾਵਾ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਰਹਾਉ ਬਾਰੋ ਪੀਤ ਬਣਾਈ ਰਚ ਪਚ ਰੈਤ ਨਹੀਂ ਦਿਨ ਚਾਰ ਤੈਸੇ ਈਏ ਸੁਖ ਮਾਇਆ ਕੇ ਉਰਜੋ ਕਾਂ ਗਵਾਰ ਅਜਹੂ ਸਮਝ ਕਛ ਬਿਗਰਿਓ ਨਾਹਿਨ ਪਾਲੇ ਨਾਮ ਮਰਾਰ ਕਉ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੋਇ ਪਕਾਰ ਸੁਰਟ ਮੱਲਾ ਨਾਵਾਂ ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨ ਹੋਈ ਰਹਾਉ ਦਾਰਾ ਮੀਤ ਭੂ ਸੰਬੰਧੀ ਸਗਲੇ ਤਨ ਸੁਣ ਲਾਗੈ ਜਾਬੇ ਨਿਰਦਨ ਦੇਖਿਓ ਨਰਕੋ ਜਮ ਸੰਗ ਛਾੜ ਸਭ ਪਾਗੇ ਰਹਾ ਕਹਾਂ ਕਹਾਂ ਕਹੋ ਕਹਾਂ ਇਹ ਮਨ ਬੋਰੇ ਕੋ ਇਨ ਸਿਉ ਨਿਉ ਲਗਾਇਓ ਦੀਦਾ ਨਾਥ ਸਗਲ ਪੈ ਪੰਜਣ ਚਸਤਾ ਕੋ ਬਸਰਾਇਓ ਸਵਾਨ ਪੂਜਿਓ ਪਿਓ ਨਸੂਦੋ ਬਹੁ ਜਨਮ ਕੀਨੋ ਨਾਨ ਲਾਜ ਬਿਰਦ ਕੀ ਰਾਖੋ ਨਾਮ ਤਿਹਾਰੋ ਲੀਨੋ ਸੁਰਤ ਮੱਲਾ ਨਾਮ ਮਨ ਰੇ ਗਿਹੋ ਨਾ ਗੋਰੇ ਉਪਦੇਸ਼ ਕਹਾਂ ਬਿਓ ਜੋ ਮੂੰਡ ਮੰਡਾਇਓ ਭਗਵੋ ਕੀਨੋ ਪੇਸ ਰਹਾਉ ਸਾਹ ਛਾੜ ਕੇ ਝੂਠੋ ਲਾਗਿਓ ਜਨਮਾ ਕਾਰਤ ਖੋਇਓ ਕਰ ਪ੍ਰਪੰਚ ਦੋਸਤੇ ਭੋਖਿਓ ਪਸ਼ੂ ਕੀ ਨਿਆਹੀ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਹੱਥ ਬਿਕਾਨਾ ਉਜਰਿਓ ਬਿਖਿਓ ਸੰਭੋਰਾ ਨਾਮ ਰਤਨ ਬਸਰਾਨਾ ਰਿਹੋ ਚੇਤਨ ਚੇਤਿਓ ਗੋਬਿੰਦ ਬਿਰਥਾ ਆਓ ਸਰਾਨੀ
ਕਹੋ ਨਾਨਕ ਹਰ ਬਿਰਧ ਪਛਾਨੋ, ਭੁੱਲੇ ਸਦਾ ਪ੍ਰਾਣੀ ਸੋਟ ਮੱਲਾ ਨਾਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨਿਓਰ ਪੈ ਨਹੀਂ ਜਾ ਕੇ ਕੰਜਣ ਮਾਠੀ ਮਾਨੈ ਰਹਾਉ। ਨੈਣ ਦਿਆ ਨਾ ਉਤ ਜਾ ਕੇ ਲੋਭ ਮੋਭ ਮਾਨਾ, ਅਰਘ ਸੋ ਤੇ ਰਹੇ ਨਿਆਰੋ ਨਾ ਹਿਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ, ਕਾਮ ਗ੍ਰੋਹ ਜੇ ਪਰਸੇ ਨਾ ਹਿੰਤੇ ਕੜ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਜੂਤ ਪਛਾਨੀ, ਨਾਨਕ ਲੀਨ ਪਿਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ ਸੋਟ ਮੱਲਾ ਨਾਵਾ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾ ਦਿਓ, ਕੋ ਕਾਹੋ ਕੋ ਨਾ ਹੀ ਰਹਾਓ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਕੇ ਰਹਿ, ਬਿਵਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਵਨੇ ਰਹਿ। ਕਰਗੀ ਨਾਰ ਬਹੁਤ ਜਾ ਸਿਉ, ਸਦਾ ਰਹਿਤ ਸੰਗ ਲਾਗੀ, ਜਾਬੀ ਅੰਤ ਜੀ ਇਹ ਕਾਇਆ ਪ੍ਰੇਤ ਪੇ ਕਰ ਪਾਗੀ। ਇਹ ਬਿਦ ਕੋ ਬਿਹਾਰ ਬਣਿਓ ਹੈ, ਜਾ ਸਿਉ ਨਿਉ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਸੋਠ ਮੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਚਾਉ ਤੁਕੀ ਇਹ ਕਿਉ ਓੰਕਾਰ ਸਤਿਗੁਰ ਪ੍ਰਸਾਦ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤ੍ਰਿਸ਼ਨਾ ਰਾਜ ਨ ਪਰ ਕਰ ਜਾਵਾਂ, ਤ੍ਰਿਸ਼ਨ ਨਾ ਬਜਾਈ, ਕਰ ਪਿੱਤਰ ਕਰ ਗੁਰੂ ਦਿਖਾਇਆ ਸਹਿਰ ਤੇ ਮਨ ਪਾਈ। ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵੇਂ ਮਤ ਸਾਈ, ਮਨ ਬਰਾਗਰ ਤੋਂ ਬੈਰਾਗੀ, ਸ਼ਬਦ ਮਨ ਬੇਧਿਆ ਮੇਰੀ ਮਾਈ। ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉ ਲਿਵਲਾਈ ਰਹਾਓ। ਅਸੰਗ ਬਰਾਗੀ ਕਹਿ ਬੈਰਾਗ, ਸੋ ਬਰਾਗੀ ਜੇ ਖਸਮੇ ਪਾਵੇ, ਹਿਰਦੇ ਸ਼ਬਦ ਸਦਾ ਪੈ ਰਚਿਆ, ਗੁਰ ਕੀ ਕਾਰ ਕਮਾਵੇ। ਏਕੋ ਚੇਤੇ ਮਨੁਆਨ ਨਾ ਡੋਲੇ, ਤਾਵਤ ਵਜਰਾਵੇ, ਸਾਜੇ ਮਾਤਾ ਸਦਾ ਰੰਗ ਰਾਤਾ, ਸੱਚ ਕੇ ਗੁਣ ਗਾਵੇ। ਮਨਮਾ ਪਾਉਣ ਬੇਨ ਸੋ ਵਾਸੀ, ਨਾਮ ਵਸੇ ਸੋ ਪਾਈ, ਜੇਵਾ ਨੇਤਰ ਸੋ ਤਰ ਸੱਚ ਰਾਤੇ, ਜਲ ਬੂਜੀ ਤੁਝੇ ਬਜਾਈ। ਆਸ ਨਿਰਾਸ ਰਹਿ ਬਿਰਾਗੀ, ਨਿਜ ਕਰ ਤਾੜੀ ਲਾਈ। ਵਿਖਿਆ ਨਾ ਅੰਮ੍ਰਿਤ ਸੰਤੋਖੀ, ਅੰਮ੍ਰਿਤ ਸਹਿਜ ਪਿਆਈ, ਦੁਬਦਾ ਵਿੱਚ ਬਿਰਾਗ ਨਾ ਹੋਵੇ, ਜਬ ਲੋਕ ਦੂਜੀ ਰਾਈ। ਸਭ ਰਗ ਤੇਰਾ ਤੂੰ ਏਕੋ ਦਾਤਾ, ਅਵਰ ਨ ਦੂਜਾ ਪਾਈ, ਮਨ ਮੋਹ ਜੰਤ ਦੁੱਖ ਸਦਾ ਨਿਵਾਸੀ, ਗੁਰਮਾ ਦੇ ਵਡਿਆਈ। ਅਪਰ ਅਪਾਰ ਅਗਾਮ ਗੋਚਰ, ਕਹਿਣੇ ਕੀਮ ਨਾ ਪਾਈ, ਸੁਨ ਸਮਾਦ ਮਹਾਂਪੁਰਖ ਪਰਮਾਰਤ, ਤੀਨ ਭਵਨ ਮਤ ਪਦ ਨਾਮ, ਮਸਤ ਲੇ ਜੀਆਂ ਜਗ ਜੋਗ ਜੋਨੀ, ਸਿਰ ਸਿਰ ਲੇ ਸਹਮ, ਕਰਮ ਸੋ ਕਰਮ ਕਰਾਏ ਆਪੇ, ਆਪੇ ਭਗਤ ਡਾਮ, ਮਨ ਮੁਖ ਝੂਠ ਮਨ ਮੁਖ ਝੂਠ ਲਏ ਪੈਮਾਨ, ਆਪੇ ਗਿਆਨ ਅਗਾਮ, ਜਿਨ ਚਾਖਿਆ ਸੇ ਸਾਧ ਜਾਣਨ, ਜੋ ਗੁੰਗੇ ਮਠਿਆਈ, ਅਕਥੇ ਕਾ ਕਿਆ ਕਥੀਏ ਪਾਈ, ਚਲੋ ਸਦਾ ਰਜਾਈ। ਗੁਰਦਾਤਾ ਮੇਲੇ ਤਾਂ ਮਤ ਹੋਵੇ, ਨਿਗੁਰ ਮਤ ਨਕਾਈ, ਜਿਉਂ ਬੁਲਾਏ ਤੋਂ ਚਾਲੇ ਉਪਾਈ, ਜਿਉਂ ਬੁਲਾਏ ਤੋਂ ਚਾਲੇ ਪਾਈ, ਹੋਰ ਕਿਆ ਕਰ ਚਤੁਰਾਈ। ਇੱਕ ਪਰਮ ਬਲੈ ਭਗਤੀ ਰਾਤੇ, ਤੇਰਾ ਖੇਲ ਪਾਰਾ, ਜੇ ਤੋਂ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ। ਸੇਵਾ ਕਰੀ ਜੇ ਕਿਛ ਹੋਵੇ, ਆਪਣਾ ਜੀਉ ਪਿੰਡ ਤੁਮਾਰਾ। ਸੇਵਾ ਕਰੀ ਜੇ ਕਿਛਾ ਹੋਵੇ, ਆਪਣਾ ਜੀਉ ਪਿੰਡ ਤੁਮਾਰਾ। ਸਤਿਗੁਰ ਮਿਲਿਆ ਕਿਰਪਾ ਕਿੰਨੀ, ਅਮਰ ਨਾਮ ਉਦਾਰਾ। ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ, ਗੁਣ ਮੈਂ ਗਿਆਨ ਧਿਆਨ, ਨਾ ਮਨ ਪਾਵੇ ਕਹੇ ਕਹਾਵੇ, ਤੱਤੋ ਤੱਤ ਵਖਾਨ। ਗੁਰਪੁਰ ਸਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨ। ਪੂਰਾ ਬਰਾਗੀ ਸਹਿ ਸੁਭਾਗੀ, ਸਾਜਦਾਨ ਮਨ ਮਨ ਸੋਲਠ ਮੱਲਾ ਪਹਿਲਾ ਤੇ ਤੁਕੀ। ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ,
ਪਾਪ ਪੁੰਨ ਜਗ ਜਾਇਆ ਪਾਈ, ਬਿਨਸੇ ਨਾਮ ਵਿਸਾਰੀ, ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਬੇਕਾਰੀ, ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁ ਉਪਜੇ ਪਾਈ, ਸੋ ਆਤਮ ਤਤ ਵਿਚਾਰੀ ਰਹਾਉ, ਸਾਤ ਬੇਦ ਬਕੇ ਖੜੁ ਪਾਈ, ਕਰਮ ਕਹੋ ਸੰਸਾਰੀ, ਪਾਖਣ ਮੈਲ ਨ ਚੁੱਕੀ ਪਾਈ, ਅੰਤਰ ਮੈਲ ਵਿਖਾਰੀ, ਇਨ ਬੇ ਡੂਬੀ ਮਾਕਰੀ ਪਾਈ, ਉਂਡੀ ਸਿਰਕੇ ਪਾਰੀ, ਦੁਰਮਤ ਕਣੀ ਵਗੁੱਤੀ ਪਾਈ, ਦੂਜੇ ਪਾਏ ਖਵਾਈ, ਬਿਨ ਸਤਿਗੁਰ ਨਾਮ ਨ ਪਾਈਏ ਪਾਈ, ਬਿਨ ਨਾਮੇ ਪਰਮ ਨ ਜਾਈ, ਸਤਿਗੁਰ ਸੇਵੇ ਤਾਂ ਸੋ ਪਾਏ ਪਾਈ, ਆਵਣ ਜਾਣ ਰਹਾਈ, ਸਾਚ ਸਹਿਜ ਗੁਰ ਤੇ ਉਪਜੇ ਪਾਈ, ਮਨ ਨਿਰਮਲ ਸਾਧ ਸੰਭਾਈ, ਗੁਰ ਸੇਵੇ ਸੋ ਬੂਝੇ ਪਾਈ, ਗੁਰਬਿਨ ਮਗ ਨ ਪਾਈ, ਜਿਸ ਅੰਤਰ ਲੋਭ ਜੇ ਕਰਮ ਕਮਾਵੇ ਪਾਈ, ਕੂੜ ਬੋਲ ਬੇਖਾਈ, ਪੰਡਤ ਦਹੀਂ ਬਲੋਈਏ ਪਾਈ, ਵਿੱਚੋਂ ਨਿਕਲੇ ਤੱਥ ਜਲ ਮਤੀਏ ਜਲ ਦੇਖੀਏ ਪਾਈ, ਇਹ ਜਗ ਇਹ ਬਥ ਗੁਰਬਿਨ ਪਰਮ ਬਿਗੁੱਚੀਏ ਪਾਈ, ਕੜ ਕਰ ਦੇਵ ਅਲਖ ਇਹ ਜਗ ਅਗੋ ਸੂਤ ਕੋ ਪਾਈ, ਦੈ ਦੇ ਬਾਧੋ ਮਾਏ ਬਿਨ ਗੁਰਗਾਰ ਨ ਛੂਟੀ ਪਾਈ, ਥਾਕੇ ਕਰਮ ਕਮਾਏ ਇਹ ਜਗ ਪਰਮ ਬੁਲਾਇਆ ਪਾਈ, ਕਹਿਣਾ ਕਹਿ ਨਾ ਜਾਏ ਗੁਰ ਮਿਲਿਆ ਪਉ ਮਨ ਵਸੇ ਪਾਈ, ਪੈ ਮਨ ਨਾ ਸਚ ਲੇਖ ਮੱਜਨ ਦੰਚ ਗਿਆਹੀਆਂ ਪਾਈ, ਦਰਗੇ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਪਾਈ, ਬਨ ਵਸਿਆ ਚੋਕਾ ਪੇ ਇਹ ਤਨ ਹਾਠ ਸਰਾਪ ਕੋ ਪਾਈ, ਵਖਰ ਨਾਮ ਵਪਾਰ ਇਹ ਵਖਰ ਵਪਾਰੀ ਸੋ ਦੜੇ ਪਾਈ, ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕਾ ਪਾਈ, ਮੇਲ ਕਰੇ ਵਪਾਰ ਸੋਟ ਮਹਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ, ਤਿੰਨਾ ਠਾਗ ਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ, ਬੁੱਢੇ ਪਾਰੇ ਪੈ ਬਿਨ ਪਿਆਰੇ ਤਾਰੇ ਨੈਦਰ ਕਰੇ, ਵੀ ਤੂੰ ਐ ਸਲਾਣਾ ਪਿਆਰੇ ਵੀ ਤੇਰੀ ਸਲਾਹ, ਬਿਨ ਬੋਝ ਪੈ ਡੂਬੀਏ ਪਿਆਰੇ ਕੰਧੀ ਪਾਏ ਕਹਾ ਰਹਾਓ, ਸਲਾਹੀ ਸਲਾਣਾ ਪਿਆਰੇ ਦੂਜਾ ਵਰਨਾ ਕੋਏ, ਮੇਰੇ ਪ੍ਰਭ ਸਾਨ ਸੇ ਭੱਲੇ ਪਿਆਰੇ, ਮੇਰੇ ਪ੍ਰਭ ਸਲਾਹਣ ਸੇ ਭਲੇ ਪਿਆਰੇ, ਸ਼ਬਦ ਤੇ ਰੰਗ ਹੋਏ ਤਿਸ ਕੀ ਸੰਗ ਜੇ ਮਿਲੇ ਪਿਆਰੇ, ਰਾਲੇ ਤਤ ਵਿਲੋਏ ਪਤ ਪਰਵਾਣਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਉਣਾ ਪਿਆਰੇ, ਹੁਕਮੀ ਹੂੰ ਪਛਾਣ ਗੁਰਬਿਨ ਹੂੰ ਨਾ ਬੂਝੀਏ ਪਿਆਰੇ, ਸਾਚੇ ਸਾਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਧਰ ਮਜਾਰ ਹੁਕਮੇ ਅੰਦਰ ਜੰਮਿਆ ਪਿਆਰੇ, ਉਂਦੋ ਸਿਰ ਕੈ ਪਾਰ ਗੁਰਮਾਂ ਦਰਗੇ ਜਾਣੀਏ ਪਿਆਰੇ, ਚੱਲੇ ਕਾਰ ਸਾਰ ਹੁਕਮੇ ਅੰਦਰ ਆਇਆ ਪਿਆਰੇ, ਹੁਕਮੋਂ ਜਾਂਦੇ ਜਾਏ ਹੁਕਮੇ ਬਨ ਚਲਾਈਏ ਪਿਆਰੇ, ਮਨਮੋ ਲਏ ਸਜਾਏ ਹੁਕਮੇ ਸਭ ਪਛਾਣੀਏ ਪੈਰੇ, ਦਰਗੇ ਪੈਦਾ ਜਾਏ ਹੁਕਮੇ ਗੰਤ ਗਣਾਈਏ ਪਿਆਰੇ, ਹੁਕਮੇ ਹੋਮੇ ਦੋਏ ਹੁਕਮੇ ਪਵੇ ਪਵਾਈਏ ਪਿਆਰੇ, ਔਗਣ ਮੁੱਠੀ ਰੋਏ ਹੁਕਮ ਸੰਜਾ ਪੈ ਸਾ ਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ, ਕਿਉਂ ਸੁਣੀਏ ਸੱਚ ਨਾਉ ਜਿਨੀ ਸੋ ਸਲਾਇਆ ਪਿਆਰੇ, ਉਹ ਤਿੰਨ ਕੇ ਬਲਹਾਰੇ ਜਾਉ, ਨਾਉ ਮਿਲੇ ਸੰਤੋਖੀਆ ਪਿਆਰੇ, ਨਦਰੀ ਮੇਲ ਮਲਾਉ ਕਾਇਆ ਕਾਗਜ਼ ਥੀਏ ਪਿਆਰੇ, ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਓ ਵਿਚਾਰ ਤਨ ਲਿਖਾਰੀ ਨਾਨਕ ਪਾਈ, ਸੱਚ ਲਿਖੇ ਔਰ ਤਾਰ ਸੋਟ ਮਹਲਾ ਪਹਿਲਾ, ਤੁਤਕੇ ਦੋ ਤੁਕੇ ਤੂੰਗਣ ਦਾ ਤੋ ਨਿਰਮਲੋ ਭਾਈ, ਸੋਠ ਮਹਲਾ ਪਹਿਲਾ ਦੋ ਤੁਕੀ ਤੂੰਗਣ ਦਾ ਤੋ ਨਿਰਮਲ ਭਾਈ, ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਪਾਹੀ, ਤੁਝੀ ਤੇ ਗੁਣ ਸੋਏ ਮੇਰੇ ਪ੍ਰੀਤਮਾ, ਤੂੰ ਕਰਤਾ ਕਰ ਵੇਖ ਹੋ ਪਾਪੀ ਪਾਖੰਡੀਆ ਪਾਈ, ਮਨ ਤਾ ਨਾ ਵਸੇ ਰਹਾਉ ਬੇ ਮਾਇਆ ਚਿਤ ਮੋਇਆ ਪਾਈ, ਚਿਤਰਾਈ ਪਤ ਖੋਏ ਚਿਤ ਮੈਂ ਠਾਕਰ ਸੱਚ ਵਸੇ ਪਾਈ, ਜੇ ਗੁਰ ਗਿਆਨ ਸੰਭੋਏ ਰੂੜੋ ਰੂੜੋ ਆਖੀਏ ਪਾਈ, ਰੂੜੋ ਲਾਲ ਚਲੂਲ ਜੇ ਮਨ ਹਰ ਸਿਉ ਬੈਰਾਗੀਆ ਪਾਈ, ਦਰ ਕਰ ਸਾਚ ਅਪੂਲ
ਪਾਤਾਲੀ ਆਕਾਸ਼ ਤੋਂ ਪਾਈ, ਘਰ ਘਰ ਤੋਂ ਗੁਰ ਗਿਆਨ, ਗੁਰ ਮਿਲਿਆ ਸੋ ਪਾਇਆ ਭਾਈ, ਚੂਕਾ ਮਨੋ ਗੰਬਾਨ, ਜਲ ਮਲ ਕਾਇਆ ਮਨ ਜੀਏ ਪਾਹੀ, ਬੀ ਮੈਲਾ ਤਨ ਹੋਏ, ਗਿਆਨ ਮਹਾਰਸ ਨਾਈਏ ਭਾਈ, ਮਨ ਤਨ ਨਿਰਮਲ ਹੋਏ, ਦੇਵੀ ਦੇਵਾ ਪੂਜੀਏ ਪਿਆਈ, ਕਿਆ ਮੰਗੋ ਕਿਆ ਦੇ, ਪਾਣ ਨੀਰ ਪਖਾਲੀਏ ਪਾਈ, ਜਲ ਮੈਂ ਬੂਢੇ ਤੇ, ਗੁਰਮੈਂ ਅਗਨ ਲਖੀਏ ਪਾਈ, ਜਗ ਬੂਢੇ ਪਦ ਖੋਏ, ਮੇਰੇ ਠਾਕਰ ਹੱਥ ਵਡਾਈਆਂ ਪਾਈ, ਜੈ ਪਾਵੈ ਤੈਂ ਦੇ, ਬਈਅਰ ਬੋਲੇ ਬੀਠਲੀ ਪਾਈ, ਸਾਜ ਕਹੇ ਪਿਰ ਪਾਏ, ਬਿਰਹ ਬੇਦੀ ਸਜ ਵਸੀ ਪਾਈ, ਅਧਿਕ ਰਹੀ ਹਰ ਨਾਏ, ਸਭ ਕੋ ਆਖੇ ਆਪਣਾ ਪਾਈ, ਗੁਰ ਤੈ ਬੂਝੇ ਸੁਜਾਨ, ਜੋ ਬੀ ਦੇ ਸੋ ਉਬਰੇ ਪਾਈ, ਸਬਦ ਸਚਾ ਨਿਸਾਨ, ਈਦਨ ਅਗਸ ਕੇ ਲੀਏ ਪਾਈ, ਪਾਵ ਗ੍ਰੰਚਕ ਪਾਏ, ਖਿਨ ਪਲ ਨਾਮ ਹਿਰਦੇ ਵਸੇ ਪਾਈ, ਨਾਨਕ ਮਿਲ ਸੁਭਾਏ, ਸੋਠ ਮਹਲਾ ਤੀਜਾ ਕਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਓ, ਹਰਨਾਖਸ਼ ਮਾਰ ਪਚਾਇਆ, ਗੁਰਮਖਾਨੋ ਪ੍ਰਤੀਤ ਹਰ ਜੀਓ, ਮਰਮ ਪਰਮ ਪਲਾਇਆ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪਹਿਰਾ ਤੂੰ ਸਵਾਮੀ, ਭਗਤ ਤੇਰੀ ਸਰਨਾਈ ਰਹਾਉ, ਭਗਤਾਂ ਨੂੰ ਜਮ ਜੋਏ ਨਾ ਸਾਕੈ, ਕਾਨ ਨੇੜੇ ਜਾਈ, ਕੇਵਲ ਰਾਮ ਨਾਮ ਵਸਿਆ, ਨਾ ਮੈਂ ਹਿਮ ਉਪਾਈ, ਰਿਦ ਸਿੱਧ ਸਭ ਭਗਤੀ ਚਰਨ ਹੀ ਲਾਗੀ, ਗੁਰ ਕੇ ਸਹਿ ਸੁਭਾਈ, ਮਨ ਮੁਖਾਂ ਨੂੰ ਪ੍ਰਤੀਤ ਨਾ ਆਵੀ, ਅੰਤਰ ਲੋਭ ਸੁਭਾਉ, ਗੁਰਮੈ ਹਿਰਦੇ ਸ਼ਵ ਨਾ ਭੇਦਿਓ, ਹਰ ਨਾਮ ਲਾਗਾ ਪਾਓ, ਕੂੜ ਕਵਟ ਪਾਜ ਲੈ ਜਾਸੀ, ਮਨ ਮੁਫੀ ਖਾ ਲਾਓ, ਭਗਤਾਂ ਵਿੱਚ ਅਬ ਵਰਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਬਧਾਤਾ, ਹੋਮੇ ਮਾਰ ਮਨਸਾ ਮਨੇ ਸਮਾਣੀ, ਗੁਰ ਕੈ ਸਭ ਪਛਾਤਾ, ਅਚਿੰਤ ਕੰਮ ਕਰੇ ਪ੍ਰਭ ਤਿਨ ਕਹਿ, ਜਿਨ ਹਰ ਕਾ ਨਾਮ ਪਿਆਰਾ, ਗੁਰਪ੍ਰਸਾਦ ਸਦਾ ਮਨ ਵਸਿਆ, ਸਭ ਕਾ ਸਵਾਰਨ ਹਾਰਾ, ਉਹਨਾਂ ਕੀ ਰੀਸ ਕਰੇ ਸੋ ਵੇ ਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ, ਬਿਨ ਸਤਿਗੁਰੂ ਸੇਵੈ ਕਿੰਨਾ ਪਾਇਆ ਪਾਈ, ਮਨ ਮੋਹ ਭੌਂਗ ਮੋਹੈ ਬਿਲ ਲਾਈ, ਆਵੇ ਜਾਵੇ ਠੌਰ ਨਾ ਪਾਵੇ, ਦੁਖ ਮੈਂ ਦੁਖ ਸੰਭਾਈ, ਗੁਰੂ ਹੋਵੇ ਸੋ ਅੰਮ੍ਰਿਤ ਪੀਵੈ, ਸਹਿਜੇ ਸਾਹ ਸੰਭਾਈ, ਬਿਨ ਸਤਿਗੁਰ ਸੇਵੈ ਜਮ ਨਾ ਛੋਡੈ, ਅੱਜ ਜੇ ਅਨੇਕ ਕਰਮ ਕਰੇ ਅਧਿਕਾਈ, ਵੇਦ ਪੜੈ ਤੈ ਵਾਦ ਵਖਾਣੇ, ਬਿਨ ਹਰ ਪਤ ਗਵਾਈ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਪਾ ਛੂਟੇ ਗੁਰ ਸਰਨਾਈ, ਜਿਨ ਹਰ ਮਨ ਵਸਿਆ ਸੇ ਦਰ ਸੱਚ ਹੈ, ਦਰ ਸੱਚ ਸਚਿਆਰਾ, ਉਹਨਾਂ ਦੀ ਸੁਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨਕੇ ਸਰਬਰ ਹਾਰੇ, ਜਿਨ ਹਰ ਆਖਿਆ ਉਤਾਰਾ, ਸੋਠ ਮਹਲਾ ਤੀਜਾ ਦੋ ਤੁਕੀ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਪਾਈ, ਸਤਿਗੁਰੂ ਸੇਵਾ ਲਾਏ, ਸਤਿਗੁਰੂ ਸੇਵਾ ਉੱਤਮ ਹੈ ਪਾਈ, ਰਾਮ ਨਾਮ ਚਿਤ ਲਾਏ, ਹਰ ਜੀ ਆਪੇ ਬਖਸ਼ ਮਲਾਏ, ਗੁਣਹੀਣ ਹਮ ਅਪਰਾਧੀ ਪਾਈ, ਪੂਰੇ ਸਤਿਗੁਰ ਲਹਿਰ ਲਾਏ ਰਹਾਉ, ਕੌਣ ਕੌਣ ਅਪਰਾਧੀ ਬਖਸ਼ੀਅਨ ਪਿਆਰੇ, ਸਾਚੇ ਸ਼ਬਦ ਵਿਚਾਰ ਪੌਜਲ ਪਾਰ ਉਤਾਰਨ ਪਾਈ, ਸਤਿਗੁਰ ਬੇੜੇ ਛਾੜ ਮਨੂਰੇ ਤੇ ਕੰਜਣ ਪੈ ਪਾਈ, ਗੁਰਪਾਰ ਸਮੇਲ ਮਲਾਏ, ਆਪ ਛੋੜ ਨਾ ਮਨ ਵਸਿਆ ਪਾਈ, ਜੋਤੀ ਜੋਤ ਮਲਾਏ, ਹੋਂ ਵਾਰੀ ਹੋਂ ਵਾਰਨੇ ਪਾਈ, ਸਤਿਗੁਰ ਕੋ ਸਰਬ ਲਹਾਰੇ ਜਾਓ, ਨਾਮ ਦਾਨ ਜੇ ਦਿੱਤਾ ਪਾਈ, ਗੁਰਮੈਂ ਸਹਿ ਸੰਭਾਓ, ਗੁਰਮੈਂ ਸਹਿ ਨਾ ਉਪਜੇ ਪਾਈ, ਪੂਛੋ ਗਿਆਨੀਆਂ ਜਾਏ, ਸਤਿਗੁਰ ਸੇਵਾ ਸਤ ਕਰ ਪਾਈ, ਵਿੱਚੋਂ ਆਪ ਗਵਾਏ, ਗੁਰਮਤੀ ਪਉ ਉਪਜੇ ਪਾਈ, ਪਉ ਕਰਨੀ ਸਸਾਰ, ਪ੍ਰੇਮ ਪਦਾਰਥ ਪਾਈਏ ਪਾਈ, ਸੱਚ ਨਾਮ ਆਧਾਰ, ਜੋ ਸਤਿਗੁਰ ਸੇਵੇ ਆਪਣਾ ਪਾਈ, ਤਿਨਕੇ ਹੁਣ ਲਾਗੋਂ ਪਾਏ, ਜਨਮ ਸਵਾਰੀ ਆਪਣਾ ਪਾਈ, ਕੁਲਬੇ ਲਈ ਬਖਸ਼ਾਏ, ਸੱਚ ਬਾਣੀ ਸੱਚ ਸ਼ਬਦ ਹੈ,
ਸੱਚ ਬਾਣੀ ਸੱਚ ਸ਼ਬਦ ਹੈ ਪਾਈ, ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੇ ਪਾਈ, ਤਿਸ ਬਿਗਨ ਨਾ ਲਾਗੇ ਕੋਏ। ਸੋਠ ਮੱਲਾ ਤੀਜਾ, ਹਰ ਜੀਉ ਸ਼ਬਦੇ ਜਾਪਦਾ ਪਾਈ, ਪੂਰੇ ਭਾਗ ਮਲਾਏ ਸਦਾ ਸੋ ਸੁਹਾਗਣੀ ਪਾਈ, ਅੰਦਰ ਤੀਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ, ਗਾਵੋ ਗਾਵੋ ਰੰਗ ਤਿਉ ਪਾਈ, ਹਰ ਸੇ ਤੀ ਰੰਗ ਲਾਏ ਰਹਾਉ, ਗੁਰ ਕੀ ਕਾਰ ਕਮਾਉਣੀ ਪਾਈ, ਆਪ ਛੋੜ ਚਿਤ ਲਾਏ ਸਦਾ ਸਹਿਜ, ਫਿਰ ਦੁੱਖ ਨ ਲੱਗੀ ਪਾਈ, ਹਰਾ ਵਸੇ ਮਨ ਲਾਏ ਫਿਰ ਕਾ ਹੁਕਮ ਨ ਜਾਣੀ ਪਾਈ, ਸਾਕ ਲਖਣੀ ਕੋ ਨਾਰ ਮਨ ਹਟਕਾਰ ਕਮਾਉਣੀ ਪਾਈ, ਵਹਿਣਾ ਵੇ ਕੁੜਿਆਰ ਸੇਗਾ ਵੇਜਨ ਮਸਤ ਭਾਗ ਪਾਈ, ਪਾਏ ਪਸਚੇ ਬਹਿਰਾਗ ਅੰਦਰ ਰਾਤੇ ਗੁਣ ਰਹੇ ਪਾਈ, ਨਿਰਭੋ ਗੁਰ ਲਿਵ ਲਾਗ ਸਭਨਾ ਮਾਰਜ ਵਾਲਦਾ ਪਾਈ, ਸੋ ਸੇਵੋ ਦਿਨ ਰਾਤ ਸੋ ਕੇ ਮਨੋ ਵਸਾਰੀਏ ਪਾਈ, ਜਿਹਦੀ ਵੱਡੀ ਹੈ ਦਾਤ ਮਨ ਮੈਲੀ ਡੂਮਣੀ ਪਾਈ, ਦਰਗੇ ਨਾ ਹੀ ਥਾਓ ਗੁਰਮੋਏ ਸੁਗਨ ਰਵੇ ਪਾਈ, ਮੇਰ ਪੀਣ ਸਾਥ ਸਮਾਓ ਏਤ ਜਨਮ ਹਰ ਨਾ ਚੇਤਿਓ ਪਾਈ, ਕਿਆ ਮੋਦੇ ਸੀ ਜਾਏ ਕਿੜੀ ਪਵੰਦੀ ਮੋਹਿਨ ਪਾਈ, ਵਿਖਿਆ ਨੂੰ ਲਭਾਏ ਨਾਮ ਸਮਾਲੈ ਸੁਖ ਵਸੇ ਪਾਈ, ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸੰਭਾਲ ਤੂੰ ਪਾਈ, ਅਪਰੰਪਰ ਗੁਣੀ ਗਹੀਰ। ਸੋਠ ਮੱਲਾ ਪੰਜਵਾਂ ਕਰ ਪਈ ਲਾਸਟ ਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਨੇ ਉਪਾਇਆ ਪਾਈ, ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਥ ਕਿਨ ਕਹੀ ਹੈ ਕਿਉਂ ਦੇਖੀਏ ਪਾਈ, ਕਰਤਾ ਏਕ ਅਕਥ ਗੁਰ ਗੋਬਿੰਦ ਸਲਾਈ ਹੈ ਪਾਈ, ਜਿਤੇ ਜਾਪੇ ਤਾਥ ਮੇਰੇ ਮਨ ਜਪੀਏ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਥਾ ਰਹਾਓ, ਜਾ ਕੇ ਕਰ ਸਭ ਕਿਛ ਹੈ ਪਾਈ, ਨੌ ਨਿਧ ਪਰੇ ਭੰਡਾਰ ਤਿਸ ਕੇ ਕੀਮਤ ਨਾ ਪਵੇ ਪਾਈ, ਉਚਾ ਅਗਮ ਪਾਰ ਜੀ ਜੰਤ ਪ੍ਰਪਾਲਦਾ ਪਾਈ, ਨਿਰਣੇ ਕਰਦਾ ਸਾਰ ਸਤਿਗੁਰ ਪੂਰਾ ਪੇਟੀਏ ਪਾਈ, ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਿਰੇ ਵੀ ਪਾਈ, ਪਰਪ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਏ ਪਾਈ, ਹਰ ਕੇ ਨਾਮ ਨਿਵਾਸ ਮਿਟੇਂਦੇ ਰਾਗਾਂਤਾ ਪਾਈ, ਕਮਲ ਹੋਏ ਪ੍ਰਗਾਰ ਗੁਰਬਾਣੀ ਸੋਜੇ ਪਾਈ, ਸਫਲ ਸਤਿਗੁਰ ਪਾਲ ਮੇਰਾ ਤੇਰਾ ਛੋਡੀਏ ਪਾਈ, ਹੋਈਏ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰੇ ਪਾਈ, ਪੇਕੇ ਸੁਣੇ ਹਜੂਰ ਜੇ ਦਿਨ ਵਿਸਰੇ ਪਾਰ ਬ੍ਰਹਮ ਪਾਈ, ਤੇ ਦਿਨ ਮਰੀਏ ਛੂਰ ਕਰਨ ਕਰਾਮ ਸਮਰਥੋ ਪਾਈ, ਸਭ ਗਲਾ ਭਰਪੂਰ ਪ੍ਰੇਮ ਪਦਾਰ ਨਾਮੈ ਪਾਈ, ਮਾਇਆ ਮੋਹ ਬਨਾਸ ਤੇ ਪਾਵੇ ਤਾਂ ਮੇਲੇ ਪਾਈ, ਹਿਰਦੇ ਨਾਮ ਨਵਾਜ ਗੁਰਮਹਿਕਮ ਪ੍ਰਗਾਸੀਏ ਪਾਈ, ਹਿਰਦੇ ਹੋਵੇ ਪ੍ਰਗਾਸ ਪੜ ਪਿਆ ਪ੍ਰਤਾਪ ਰਾ ਪਾਈ, ਮੌਲਿਆ ਤਰਤਾ ਕਾਲ ਗੁਰਪੂਰੇ ਸੰਤੋਖਿਆ ਪਾਈ, ਐਨੇ ਲਾਗਾ ਪਾਓ ਰਸਨਾ ਰਾਮ ਰਸਦਾ ਪਾਈ, ਸਾਚਾ ਸਾਧ ਸੁਭਾਵ ਕਰਨੀ ਸੁਣ ਸੁਣ ਜੀਵਿਆ ਪਾਈ, ਨੇਚਲ ਪਾਇਆ ਥਾਓ

0: ਕੌਣ ਪਿਓ ਕਰਪਾਤੀ ਰਿਹੋ ਨਗਰ ਫਿਰਿਓ ਬਨ ਮਾਹੀ ਤੜ ਤੀਰਥ ਸਭ ਧਰਨੀ ਪਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਣਾ ਤੀਰਥ ਜਾਏ ਬਸਿਓ ਸਿਰ ਕਰਵਤ ਰਾਏ ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲੱਖ ਯਤਨ ਕਰਾਏ ਕਣਕ ਕਾਮਣੀ ਹੈਵਰ ਗੈਵਰ ਬਹੁ ਬੇਦਾਂਦ ਤਾਰਾ ਅੰਨ ਬਸਤਰ ਭੂਮ ਬੋਰ ਪੈ ਨਾ ਮਿਲੀਏ ਹਰਦੁਆਰਾ ਪੂਜਾ ਅਰਚਾ ਬੰਧਨ ਡੋਤ ਖੜ ਕਰਮਾ ਰਤ ਰਹਿਤਾ ਹੋ ਕਰਦ ਬੰਧਨ ਮੈਂ ਭਰਿਆ ਨਾ ਮਿਲੀਏ ਜੋਗਤਾ ਜੋਗ ਸਿੱਧ ਆਸਣ ਚੁਰਾਸੀ ਇਹ ਵੀ ਕਰ ਰਿਹਾ ਵੱਡੇ ਯਾਰ ਜਾ ਫਿਰ ਜਨਮੇ ਹਰ ਸਿੰਘ ਸੰਗ ਨੰਘਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ ਸੇਜ ਸੋਹਣੀ ਚੰਦਨ ਚੋਆ ਨਰ ਗੋਰਖਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ ਕਹੋ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ ਪੈਓ ਕਿਰਪਾਲ ਦੀਨ ਦੋਹ ਪੰਜਣ ਹਰ ਹਰ ਕੀਰਤਨ ਇਹ ਮਨ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਪਿਓ ਕਿਰਪਾਲ ਦੀਨ ਦੋ ਪੰਜਣ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਓ ਦੂਜਾ ਪਰਮ ਸਤਿਕਾਰਯੋਗ ਸਤਸੰਗ ਜੀ ਸਤਿਗੁਰ ਦੀ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਤੋਂ ਸਜ ਦਿਵਾਉਣਾ ਦੀਆਂ ਹਾਸ ਹੋਈਆਂ ਭਰੀਆਂ ਨੇ ਨਿਤਨੇਮ ਅਨੁਸਾਰ ਜੋ ਸਹਿਜ ਪਾਠ ਰੱਬ ਨੇ ਬਾਣੀ ਦੇ ਪਾਠ ਸਾਨੂੰ ਕੀਤੇ ਨੇ ਅਖੀਰਲਾ ਸ਼ਬਦ ਜੋ ਦਾਸ ਨੇ ਆਪ ਜੀ ਨੂੰ ਸਰਵਣ ਕਰਾਇਆ ਜੋ ਜੋ ਮਾਈ ਭਾਈ ਗੁਰਮੁਖ ਪਿਆਰੇ ਜਿੱਥੇ ਜਿੱਥੇ ਬੈਠੇ ਇਸ ਸ਼ਬਦ ਨੂੰ ਸਰਵਣ ਕਰ ਰਹੇ ਨੇ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਇਸ ਜਿਹੜਾ ਸ਼ਬਦ ਹੈ ਇਹਨੂੰ ਵਿਚਾਰਨ ਦਾ ਅਸੀਂ ਯਤਨ ਕਰੀਏ ਕਿ ਮਾਲਕ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਕੀ ਬਖਸ਼ਿਸ਼ ਕੀਤਾ ਹੈ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਿਆਂਗ ਮਸਾਦੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਧਕਾਓ ਬਦਬਾ ਦੇ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀ ਇਹ ਕਰਮ ਨੇਕਾ ਬੜੇ ਕਰਮ ਕਰਦਾ ਤੂੰ ਹਾਲਾਂ ਜਿੰਨੀ ਬਾਣੀ ਅਸੀਂ ਪੜ੍ਹ ਰਹੇ ਹਾਂ ਨਾ ਗੁਰਮੁਖ ਪਿਆਰਿਓ ਵੈਸੇ ਰੋਜ਼ ਹੁਣੇ ਭਾਈ ਸਾਹਿਬ ਨੇ ਆਸਾ ਦੀ ਵਾਰ ਦਾ ਕੀਰਤਨ ਸਰਵ ਕਰਾਉਣਾ ਉਹਦੇ 'ਚ ਪਾਤਸ਼ਾਹ ਨੇ ਕਹਿਣਾ ਪੜ ਪੜ ਗੱਡੀ ਲੱਧੀ ਹੈ ਪੜ ਪੜ ਪੜੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਦੇਖੋ ਨਾ ਤੇ ਪੜ੍ਹਨ ਵਾਲੀ ਗੱਲ ਬਣਨੀ ਨਾ ਨਾ ਪੜ੍ਹਨ ਵਾਲੀ ਗੱਲ ਬਣਨੀ ਗੱਲ ਕੋਈ ਆ ਪੜ੍ਹਨ ਨਾਲ ਵੀ ਅਤੇ ਨਾ ਪੜ੍ਹਨ ਨਾਲ ਵੀ ਪੜ੍ਹਨ ਦਾ ਮਤਲਬ ਹੈ ਕਿ ਇਹਨੂੰ ਆਪਾਂ ਪੜ੍ਹ ਕੇ ਸਮਝਣਾ ਅਤੇ ਜੇ ਪੜ੍ਹੀ ਜਾਣਾ ਤਾਂ ਪਾਤਸ਼ਾਹ ਵੀ ਕਹਿੰਦੇ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਏ ਜੋ ਸਹਿਜ ਨਾ ਮਿਲਿਓ ਸੋ ਬੇਨਤੀ ਇੱਕੋ ਹੀ ਹੈ ਭਾਈ ਹਰ ਇੱਕ ਸਿੱਖ ਆਪਣਾ ਪਾਠ ਆਰੰਭ ਕਰੇ ਔਰ ਹਰ ਇੱਕ ਸਿੱਖ ਦੇ ਘਰ ਵਿੱਚ ਪੋਥੀਆਂ ਹੋਣ ਮੈਂ ਕਈ ਵਾਰ ਗੱਲ ਕੀਤੀ ਆ ਵੈਸੇ ਹੁਣ ਵੀ ਕਰਦੇ ਵਾਂ ਆ ਜਦੋਂ ਸਾਡੇ ਬਜ਼ੁਰਗ ਜਾ ਰਹੇ ਨੇ ਆਪਣੀ ਯਾਤਰਾ ਪੂਰੀ ਕਰਕੇ ਅਤੇ ਖਿਮਾ ਕਰਦਾ ਸਾਨੂੰ ਸੁਨੇਹਾ ਮਿਲਦਾ ਇੱਥੇ ਆਣ ਕੇ ਬਾਬਾ ਜੀ ਹੁਣ ਘਰ ਵਿੱਚ ਨਾ ਪੋਥੀਆਂ ਪੜ੍ਹਨ ਵਾਲਾ ਕੋਈ ਨਹੀਂ ਰਹਿ ਗਿਆ ਆਪਾਂ ਪੋਥੀਆਂ ਦਾ ਕੀ ਕਰੀਏ ਪੋਥੀਆਂ ਗੁਰਦੁਆਰੇ ਲੈ ਆਓ ਭਾਈ ਭਾਈ ਠੀਕ ਆ ਭਾਈ ਬਜ਼ੁਰਗਾਂ ਨੇ ਤਾਂ ਇਹ ਰੀਤ ਰੱਖੀ ਆ ਤਾਂ ਆਪਾਂ ਇਸ ਨੂੰ ਲਾਗੂ ਰੱਖਣਾ ਇਸੇ ਕਰਕੇ ਬੇਨਤੀ ਕਰੀ ਦੀ ਹੈ ਭਾਈ ਪਾਠ ਬਾਣੀ ਦੱਸ ਜਾਂ ਆਪ ਕਰੇ ਜਾਂ ਪਾਠੀ ਲਾ ਕੇ ਸੁਣੇ ਅਤੇ ਜੇ ਦੋਵਾਂ ਵਿੱਚ ਆਉਣੀ ਤਾਂ ਕੋਸ਼ਿਸ਼ ਕਰਿਆ ਕਰੋ ਕਰੇ ਉਦੋਂ ਜਦੋਂ ਤੁਹਾਡੇ ਪਾਸ ਸੁਣਨ ਦਾ ਟਾਈਮ ਆ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਓ ਸਮਾਂ ਹੈ ਆਸਾ ਕੀ ਵਾਰ ਦੇ ਕੀਰਤਨ ਦਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਅੰਮ੍ਰਿਤਸਰ ਸਾਹਿਬ ਵਾਲਾ ਜਥਾ ਕੀਰਤਨ ਸਰਵ ਕਰਾਲ ਨੇ ਆਸਾ ਦੀ ਬੜੀ ਕਿਰਪਾ ਰਹਿਮਤ ਹੈ ਇਸ ਜਥੇ 'ਤੇ ਕਿਤੇ ਮਨ ਲਾ ਕੇ ਚਿੱਤ ਲਾ ਕੇ ਸੁਣਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਵਾਹਿਗੁਰੂ।

0: ਬਹਾ ਲਿਆ ਤੇ ਸੱਚੇ ਸੱਚ ਨਿਬੜਿਆ ਚੁਨ ਵਖੜ ਜਿਮਾ ਲਿਆ
1: ਤਾਉ ਨਾ ਪਾਇਨ ਕੂੜੇ ਹਰ ਮੋਕਾਲੇ ਦੋਜਗ ਚਾਲਿਆ ਤੇਰੇ ਨਾਲ ਤਿਸ ਜਨ ਕੇ ਹਾਰ ਕੇ ਸਠਕਣ ਵਾਲੇ।

ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂ ਵਿਸਮਾਦ ਰੰਗ ਵਿਸਮਾਦ ਲਾਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ।

ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਪ੍ਰਭੂਰ ਮੱਥੇ ਟਿੱਕਾ ਤਿੜ ਧੋਤੀ ਕਖਾਈ ਹੱਥ ਸੁਰੀ ਜਗਤ ਕਸਾਈ ਨਿਰਵਸਤਰ ਪੈਰ ਹੋਵੇ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਭ ਤੁਮਾਤ ਪਿਤਾ ਹਮ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਉਚੈ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਦ ਠਹਿ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਹ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਤ ਕੇ ਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਹਮਨ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਚਾਂਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਧਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣੇ ਉਲਟਿਆਂ ਦੇ ਉੜਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸਜੇ ਦੀਵਾਨਾ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਵਾਹ ਕੀਰਤਨ ਜੀ ਭੋਗ ਜੀ ਕੀ ਅਰਦਾਸ ਭੁੱਲ ਚੋ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਅੰਮ੍ਰਿਤ ਵੇਲੇ ਜਾਗਣੇ ਨਿਤਨੇਮ ਕਰਨ ਦੇ ਬਲ ਬਾਣੀ ਤੇ ਬਾਣੀ ਨਾਲ ਪਿਆਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਅੰਗ ਸੰਸਾਈਓ ਕੇ ਵਰਤਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮਾ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਾਬ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਰਾਜ ਕਰੇਗਾ ਖਾਲਸਾ

0: ਸਤਨਾਮ ਵਾਹਿਗੁਰੂ ਸਾਹਿਬ ਜੀ ਮਨਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੂਝੇ ਕੋਏ ਸੋ ਕਹੋ ਟਲ ਗੁਰਸੇਵੀ ਐ ਐਨੇ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨਿੱਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਬੇਦਨੀ ਕੀ ਖਟਾਨੀ ਜੀ ਕੀ ਕਹੀ ਪੈਮਾਨੀ ਅਵਰ ਜਤਨ ਕਰ ਰਹਿ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਓ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮਤਾਨੀ ਡਿਗੈ ਨਾ ਡੋਲੈ ਦਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕੁਛ ਹੋਤੈ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਬਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇਚਲ ਕਰ ਬਾਂਧਿਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇ ਚਿਲ ਕਰ ਬਾਦਿਓ ਗੁਰ ਕੀਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰਯੋਗ ਸਤਸੰਗ ਜੀ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਹੋਈ ਅੰਮ੍ਰਿਤ ਵੇਲੇ ਤਾਂ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਨੇਤਨੇ ਮਨਸਾਰ ਸਹਿਜ ਪਾਠ ਤੇ ਬਾਣੀ ਦੇ ਪਾਠ ਉਪਰੰਤ ਆਸਕ ਵਾਰ ਦੇ ਕੀਰਤਨ ਭਾਈ ਸਾਹਿਬ ਦੇ ਜਥੇ ਪਾਸੋਂ ਸ਼੍ਰਵਣ ਕਰਕੇ ਰਸ ਪ੍ਰਾਪਤ ਕੀਤਾ। ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼੍ਰਵਣ ਕੀਤੇ ਨੇ ਬਣੇ ਪ੍ਰੋਗਰਾਮ ਸਾਰੇ ਸਮੁੱਖ ਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ आप जी सरवण करोगे सो बड़े प्यार ना सरवण करो जी। वाहिगुरु जी का खालसा वाहिगुरु जी की फतेह।
1: सतनाम वाहिगुरु साहिब जीओ। तू समर्थ अकथ अगोचर जीओ पिंड

तेहें मिलंत जम त्रास मिटाई। एक अरदास पाठ कीरत की,

जुगु जुग टल, चवर शतर तख्त दे मालक, हाजरा हजूर जारा जहूर शब्द गुरु। बाणी के बोहिथ अमृत के दाते, दसां पातशाहियां दी जोत, साहिब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सजे दीवानां दीआं हाजरियां भर रहे अति सत्कारयोग सन्मानयोग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के सतगुरां दी अमृतमई बाणी आसा की वार दे कीर्तन दे नाल सांझ बना रहे सी। उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन पवित्र मुखवाक है ਉਹ ਆਪ ਸੰਗਤ ਨੂੰ ਸਰਵਣ ਕਰਾਇਆ ਹੈ। ਤੂੰ ਆਓ ਸਾਧ ਸੰਗਤ, ਸਮਾਂ ਹੈ ਮੁਖਵਾਕ ਦੀ ਵਿਚਾਰ ਦਾ। ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ, ਇੱਕੇ ਵਾਰੀ ਕਹਿਣ ਤੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पावन बचन राग तनासरी दे विच शहीदां दे सरताज पंचम पातशाह धन गुरु अर्जन साहिब महाराज दी रसना तों उचारण कीते हुए गुरु ग्रंथ साहिब जी दे अंक 671 अते 72 दे उत्ते सुभायमान है। ਸ਼ਬਦ ਦਾ ਸਿਰਲੇਖ ਹੈ ਧਨਾਸਰੀ ਮਹਲਾ ਪੰਜਵਾਂ। ਧਨਾਸਰੀ ਰਾਗ, ਮਹਲਾ ਦਾ ਅਰਥ ਸਰੀਰ, ਪੰਜਵਾਂ ਪੰਜਵੇਂ ਸਰੀਰ ਦਾ ਜਾਣੀ ਕਿ ਗੁਰੂ ਅਰਜਨ ਸਾਹਿਬ ਦਾ ਇਹ ਮੁਬਾਰਕ ਵਾਕ ਹੈ। ਰਹਾਉ ਵਾਲੀ ਪੰਗਤੀ ਵਿੱਚ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਨੇ ਜੀ ਕੀ ਏਕੈ ਹੀ ਪਹਿਮਾਨੀ। ਜੀ ਦਾ ਅਰਥ ਹੁੰਦਾ ਹੈ ਜਿੰਦ। ਮਹਾਰਾਜ ਨੇ ਆਖਿਆ ਮਨੁੱਖ ਦੀ ਜਿੰਦ ਦਾ, ਉਹਦੇ ਅੰਦਰ ਦੀ ਵੇਦਨਾ ਦਾ ਇੱਕੋ ਹੀ ਹੱਲ ਹੈ। ਇੱਕੋ ਹੀ ਐਸਾ ਪਰਮੇਸ਼ਰ ਹੈ ਜਿਹੜਾ ਜਿੰਦ ਦੀ ਸੁਣਦਾ ਹੈ ਤੇ ਇੱਕੋ ਦੇ ਕੋਲ ਇਹਦੀ ਮੰਨੀ ਜਾਂਦੀ ਹੈ। ਜੀ ਕੀ ਏਕੈ ਹੀ ਪਹਿਮਾਨੀ। ਮਾਨੀ ਦਾ ਅਰਥ ਹੁੰਦਾ ਹੈ ਮੰਨੀ ਜਾਣੀ। ਜਿਵੇਂ ਬੰਦਾ ਕਿਸੇ ਨੂੰ ਕੋਈ ਬੋਲ ਆਖੇ ਤੇ ਤਕਰੀਬਨ ਬੰਦਾ ਬੋਲ ਉੱਥੇ ਕਹਿੰਦਾ ਹੈ ਜਿੱਥੇ ਗੱਲ ਨੂੰ ਮੰਨਿਆ ਜਾਵੇ। ਹਾਲਾਂਕਿ ਪ੍ਰਵਿਰਤੀ ਬੰਦੇ ਦੇ ਅੰਦਰ ਹੈ, ਬੰਦਾ ਚਾਹੁੰਦਾ ਹੈ ਵੀ ਮੇਰੀ ਹਰ ਗੱਲ ਨੂੰ ਮੰਨ ਲਿਆ ਜਾਵੇ, ਜੋ ਮੈਂ ਕਹਿੰਦਾ ਹਾਂ ਉਹਨੂੰ ਸਵੀਕਾਰ ਕਰ ਲਿਆ ਜਾਵੇ। ਪਰ ਇਹ ਜ਼ਰੂਰੀ ਨਹੀਂ ਹੈ। ਤੇ ਜੇ ਆਪਾਂ ਕਿਸੇ ਨੂੰ ਕਹਿੰਦੇ ਹਾਂ ਤੇ ਇੱਕ ਆਸ ਹੁੰਦੀ ਹੈ ਵੀ ਇਹ ਮੰਨ ਲਵੇਗਾ। ਹੁਣ ਮਹਾਰਾਜ ਕਹਿੰਦੇ ਨੇ ਅਧਿਆਤਮਿਕ ਖੇਤਰ ਵਿੱਚ ਸਪਿਰਚੁਅਲਿਟੀ ਦੇ ਵਿੱਚ ਵਾਹਿਗੁਰੂ ਇੱਕ ਪਰਮੇਸ਼ਰ ਹੈ ਜਿਹੜਾ ਤੁਹਾਡੀ ਜਿੰਦ ਦਾ ਆਸਰਾ ਬਣੇਗਾ ਤੇ ਜਿਹਦੇ ਕੋਲ ਵਿਗਾਰ ਪਾਉਣ ਦਾ ਫਾਇਦਾ ਹੈ, ਜਿਹੜਾ ਤੁਹਾਡੀ ਮੰਨੇਗਾ ਵੀ। ਜੀ ਕੀ ਏਕੈ ਹੀ ਪਹਿਮਾਨੀ। ਮਹਾਰਾਜ ਕਹਿੰਦੇ ਅਵਰ ਜਤਨ ਕਰ ਰਹੇ ਬਹੁ ਤੇਰੇ। ਇੱਕ ਤੋਂ ਛੋਟ ਜਿੰਨੇ ਹੋਰ ਯਤਨ ਹੁੰਦੇ ਨੇ, ਜਿਹਨੂੰ ਸਤਿਗੁਰੂ ਦੀ ਬਾਣੀ ਚ ਆਖਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ।

ਇਸ ਕਰਕੇ ਸਭ ਤੋਂ ਉੱਤਮ ਖੇਡ ਇਹ ਹੈ ਵੀ ਜਿੰਦ ਦੀ ਮੰਨੀ ਵਾਹਿਗੁਰੂ ਪਾਸ ਜਾਣੀ ਹੈ ਤੇ ਵਾਹਿਗੁਰੂ ਨੂੰ ਰਜਾਉਣ ਦੇ ਲਈ ਜਿੰਨੇ ਤੂੰ ਯਤਨ ਕਰਦਾ ਏ ਉਹਨਾਂ ਦੀ ਕੀਮਤ ਤਿਲ ਜਿੰਨੀ ਵੀ ਨਹੀਂ ਹੈ, ਉਹਦਾ ਕੋਈ ਅਰਥ ਨਹੀਂ ਹੈ। ਇੱਕ ਬਚਨ ਅਸੀਂ ਆਮ ਪੜ੍ਹਦੇ ਹਾਂ, ਅੱਜ ਵੀ ਜਦੋਂ ਸਵੇਰੇ ਸਹਿਜ ਪਾਠ ਸਾਹਿਬ ਚੱਲ ਰਹੇ ਸੀ ਉਹਦੇ ਵਿੱਚ ਉਹ ਆਇਆ ਵੀ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਵਾਧੇ। ਪਿਆਰੇ, ਇਨ ਬਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਬੜੇ ਕਰਮ ਕੀਤੇ, ਵੀ ਇਹਦੇ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਰੀਝ ਜਾਵੇਗਾ, ਉਹ ਮੇਰੀ ਸੁਣ ਲਵੇਗਾ। ਕਦੀ ਮੈਂ ਪਾਠ ਪੜ੍ਹੇ, ਕਦੀ ਵੇਦਾਂ ਨੂੰ ਵਿਚਾਰਿਆ, ਕਦੀ ਜੋਗੀਆਂ ਵਾਲੇ ਕਰਮ ਕੀਤੇ, ਬਹੁਤ ਸਾਰੇ ਇੱਦਾਂ ਦੇ ਉੱਦਮ ਕੀਤੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪਰ ਪੰਚ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਵਾਧੇ। ਪਿਆਰੇ, ਇਨ ਬਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਅਨੇਕਾਂ ਕਰਮ ਕੀਤੇ। ਤੇ ਅਖੀਰ ਤੇ ਨਿਤਾਰਾ ਇਸ ਗੱਲ ਤੇ ਹੋਇਆ ਵੀ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ, ਨਿਤਾਰਾ ਇੱਥੇ ਆਉਣਾ। ਕਿੰਨੇ ਕਰਮ ਬੰਦਾ ਕਰਦੇ, ਮਹਾਰਾਜ ਨੇ ਕਿੰਨੇ ਗਿਣੇ ਨੇ, ਇਹਦੇ ਵਿੱਚ ਆਖਿਆ ਮੋਨ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਕੋਈ ਮੋਨੀ ਬਣ ਕੇ ਬਹਿ ਗਿਆ, ਮੋਨੀ ਕਹਿੰਦੇ ਨੇ ਜਿਹੜਾ ਚੁੱਪ ਕਰਕੇ ਬਹਿ ਜਾਵੇ, ਜਿਹੜਾ ਬੋਲੇ ਨਾ, ਉਹਨੂੰ ਮੋਨੀ ਕਿਹਾ ਜਾਂਦਾ। ਪਰ ਜ਼ੁਬਾਨ ਤੋਂ ਬੰਦਾ ਚੁੱਪ ਹੋ ਜਾਵੇਗਾ, ਮਨ ਦੀ ਚੁੱਪ ਨਹੀਂ ਨਾ ਹੋਵੇਗੀ। ਚੁੱਪ ਹੈ ਚੁੱਪ ਨਾ ਹੋ ਬਈ, ਮਨ ਦਾ ਟਿਕਾ ਵੱਖਰੀ ਚੀਜ਼ ਹੈ, ਜ਼ੁਬਾਨ ਤੋਂ ਚੁੱਪ ਹੋ ਜਾਣਾ ਵੱਖਰੀ ਗੱਲ ਹੈ। ਜੇ ਬੰਦਾ ਮੋਨੀ ਬਣ ਕੇ ਬਹਿ ਜਾਵੇ, ਆਖੇ ਮੈਂ ਤੇ ਇਸ ਜ਼ੁਬਾਨ ਦੀ ਵਰਤੋਂ ਹੀ ਨਹੀਂ ਕਰਨੀ, ਤੇ ਇਹਦਾ ਅਰਥ ਇਹ ਨਹੀਂ ਹੈ ਵੀ ਬੰਦਾ ਅੰਦਰੋਂ ਵੀ ਸ਼ਾਂਤ ਹੋ ਗਿਆ। ਕਈ ਵਾਰ ਬੰਦਾ ਵੇਖੋ ਤੁਸੀਂ ਗੁੱਸੇ ਵਿੱਚ ਆਇਆ ਵੀ ਚੁੱਪ ਕਰ ਜਾਂਦਾ, ਅੰਦਰ ਅੱਗ ਬਬੂਲਾ ਹੈ, ਅੰਦਰ ਬੰਦੇ ਦੇ ਅੱਗ ਮੱਚ ਰਹੀ ਹੈ, ਗੁੱਸੇ ਵਿੱਚ ਹੈ ਪਰ ਜ਼ੁਬਾਨ ਤੋਂ ਚੁੱਪ ਹੋ ਗਿਆ। ਮਹਾਰਾਜ ਨੇ ਆਖਿਆ ਬੋਲੇ ਨਾਹੀਂ ਹੋਏ ਬੈਠਾ ਮੋਨੀ, ਹਿਰਦੈ ਕਲਪਨ ਗਾਠਾ। ਬੋਲਦਾ ਨਹੀਂ, ਮੋਨੀ ਹੋ ਕੇ ਬਹਿ ਗਿਆ, ਚੁੱਪ ਕਰਕੇ ਬਹਿ ਗਿਆ, ਪਰ ਹਿਰਦੇ ਅੰਦਰੋਂ ਤੇ ਕਲਪ ਰਿਹਾ ਹੈ ਨਾ, ਅੰਦਰ ਤੇ ਕਲਪਨਾ ਉਦਾਂ ਹੀ ਹੈ। ਤੋ ਜਿੰਨੇ ਇਹ ਕਰਮ ਨੇ, ਸਤਿਗੁਰ ਨੇ ਆਖਿਆ ਮੈਂ ਕੀ ਇਹ ਕਰਮ ਅਨੇਕਾਂ, ਅਨੇਕਾਂ ਕਰ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਜਪਜੀ ਸਾਹਿਬ ਵਿੱਚ ਆਖਿਆ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਹੁਣ ਇੱਥੇ ਬਾਬੇ ਨੇ ਆਖਿਆ ਜੇ ਕੋਈ ਪਾਵੇ ਤਿਲ ਜਿੰਨਾ ਮਾਣ, ਇੱਥੇ ਆਖਿਆ ਤਿਲ ਜਿੰਨਾ ਵੀ ਮਾਣ ਨਹੀਂ, ਇਹਨਾਂ ਦੋਵਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਇੱਥੇ ਮਹਾਰਾਜ ਕਹਿੰਦੇ ਤਿਲ ਜਿੰਨੀ ਕੀਮਤ ਨਹੀਂ, ਤੇ ਜਿਹੜਾ ਮਾਣ ਹੈ ਨਾ ਉਹ ਇਹ ਹੈ ਵੀ ਤੂੰ ਆਪਣੇ ਆਪ ਦੇ ਵਿੱਚ ਤਿਲ ਜਿੰਨਾ ਮਾਣ ਇਹ ਜ਼ਰੂਰ ਪ੍ਰਾਪਤ ਕਰ ਸਕਦਾ ਵੀ ਹਾਂ ਮੈਂ ਤੀਰਥਾਂ ਤੇ ਨਾ ਆਇਆ, ਹਾਂ ਮੈਂ ਕੋਈ ਤਪ ਕਰ ਲਿਆ ਹੈ, ਮੈਂ ਇਹ ਸਾਰਾ ਕੁਝ ਕਰ ਲਿਆ। ਇੰਨਾ ਕੁ ਮਾਣ ਆਪਣੇ ਆਪ ਦੇ ਵਿੱਚ ਤੂੰ ਪਾ ਸਕਦਾ, ਇਹਦੋਂ ਵੱਧ ਹੋਰ ਕੁਝ ਨਹੀਂ ਹੈ। ਤੀਰਥ ਤਪ ਦਇਆ ਦੱਤ ਦਾਨ, ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰ ਲਿਆ, ਤਪ ਕਰ ਲਏ, ਦਇਆ ਦੱਤ ਦਾਨ ਦਇਆ ਕਰ ਲਈ, ਹੱਥੀ ਦਾਨ ਦੇ ਦਿੱਤਾ, ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਣ, ਜੇ ਕੋਈ ਪਾ ਲਵੇ ਤੇ ਤਿਲ ਜਿੰਨਾ ਮਾਣ ਹੀ ਮਿਲੇਗਾ। ਉਹ ਤਿਲ ਜਿੰਨਾ ਮਾਣ ਵੀ ਕੋਈ ਵਾਹਿਗੁਰੂ ਵੱਲੋਂ ਨਹੀਂ ਹੈ, ਉਹ ਤਿਲ ਜਿੰਨਾ ਮਾਣ ਕੋਈ ਰੱਬ ਵੱਲੋਂ ਨਹੀਂ ਹੈ, ਉਹ ਤਿਲ ਜਿੰਨਾ ਮਾਣ ਸਿਰਫ ਇਹ ਹੈ ਵੀ ਹਾਂ ਮੈਂ ਆਹ ਕੰਮ ਕਰ ਲਿਆ, ਬਸ ਇੰਨਾ ਕੀ। ਤੇ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਆਖਿਆ ਜੀ ਕੀ ਏਕੈ ਹੀ ਪਹਿਮਾਨੀ, ਇੱਕੋ ਹੀ ਹੈ ਜਿਹਦੇ ਕੋਲ ਮੇਰੀ ਸੁਣੀ ਜਾਵੇਗੀ, ਉਹ ਮੇਰਾ ਰੱਬ ਹੈ, ਉਹ ਮੇਰਾ ਖੁਦਾ ਹੈ। ਅਵਰ ਯਤਨ ਕਰ ਰਹੇ ਬਹੁਤੇਰੇ, ਬਾਕੀ ਹੋਰ ਜਿੰਨੇ ਯਤਨ ਨੇ ਜਿੰਨੇ ਵੀ ਕਰ ਲਵਾਂ ਮੈਂ, ਮੋਨ ਪਿਓ ਕਰਪਾਤੀ ਰਹੋ, ਕੋਈ ਹੱਥਾਂ ਦਾ ਪੱਤਰ ਬਣਾ ਕੇ ਖਾਣਾ ਖਾਵੇ, ਜਿਵੇਂ ਪਹਿਲੇ ਸਮਿਆਂ 'ਚ ਹੁੰਦਾ ਸੀ ਨਾ, ਆਪਾਂ ਹੱਥ 'ਤੇ ਹੀ ਪ੍ਰਸ਼ਾਦਾ ਛਕਦੇ ਸੀ। ਠੀਕ ਹੈ, ਉਦੋਂ ਸਾਧਨਾ ਕਰਕੇ ਸੀ ਵੀ ਉਦੋਂ ਸਾਧਨ ਇੰਨੀ ਅਵੇਲੇਬਿਲਿਟੀ ਨਹੀਂ ਸੀ, ਬੰਦਾ ਹੱਥ 'ਤੇ ਖਾ ਲੈਂਦਾ ਸੀ, ਫਿਰ ਕਈ ਵਾਰ ਪੱਤਰਾਂ ਦੇ ਵਿੱਚ ਖਾਂਦਾ ਸੀ, ਉਹ ਪੱਤਰ ਬਣੇ ਹੁੰਦੇ ਸੀ। ਹੁਣ ਤਾਂ ਚਲੋ ਬੜੀਆਂ ਡਿਸਪੋਜ਼ੇਬਲ ਪਲੇਟਾਂ ਦੂਜਾ ਤੀਜਾ ਸਭ ਕੁਝ ਆ ਗਿਆ, ਪਹਿਲਾਂ ਇੱਦਾਂ ਨਹੀਂ ਸੀ ਹੁੰਦਾ, ਪੱਤਰਾਂ ਦੇ ਉੱਤੇ ਪਾ ਕੇ ਖਾਧਾ ਜਾਂਦਾ ਸੀ। ਹੁਣ ਪੱਤਰ ਦੇ ਉੱਤੇ ਕੁਝ ਪਾ ਕੇ ਖਾਣਾ ਤੁਹਾਡੀ ਸਾਦਗੀ 'ਤੇ ਹੋ ਸਕਦੀ ਹੈ, ਪੱਤਰ ਦੇ ਉੱਤੇ ਪਾ ਕੇ ਖਾਣਾ ਜਿਹੜਾ ਹੈ ਉਹ ਇੱਕ ਨੈਚੁਰਲ ਚੀਜ਼ ਹੈ, ਇਹ ਤੇ ਬੰਦਾ ਵਡਿਆਈ ਖੱਟ ਸਕਦਾ, ਪਰ ਪੱਤਰ ਉੱਤੇ ਜਾਂ ਹੱਥ ਉੱਤੇ

ਖਾਣ ਨਾਲ ਬੰਦਾ ਰੱਬ ਦੇ ਨੇੜੇ ਥੋੜਾ ਹੋ ਜਾਂਦਾ। ਹੁਣ ਇਹਨਾਂ ਚੀਜ਼ਾਂ ਨੂੰ ਵੀ ਕਈ ਵਾਰ ਅਸੀਂ ਇਹ ਮੰਨ ਲੈਂਦੇ ਵੀ ਏਦਾਂ ਬੰਦਾ ਖਣੀ ਰੱਬ ਦੇ ਜ਼ਿਆਦਾ ਨੇੜੇ ਹੈ, ਨਹੀਂ। ਮੌਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਈ। ਕੋਈ ਨੰਗਾ ਤੁਰਿਆ ਫਿਰਦਾ ਜੰਗਲਾਂ ਦੇ ਵਿੱਚ, ਏਦਾਂ ਰੱਬ ਲੱਭ ਜਾਵੇ, ਕੰਡੇ ਬਣਾਉਂਦਾ ਪੈਂਦਾ ਪੈਰਾਂ ਦੇ ਉੱਤੇ, ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭਰਮਿਓ, ਕੋਈ ਤੀਰਥਾਂ ਦੇ ਕੰਢਿਆਂ ਉੱਤੇ ਧਾਰਮਿਕ ਅਸਥਾਨਾਂ ਬਣੇ ਹੋਏ, ਤੀਰਥਾਂ ਦੇ ਕੰਢਿਆਂ ਉੱਤੇ ਕੋਈ ਬੈਠਾ ਹੋਇਆ, ਉਹਦੇ ਤਟਾਂ ਉੱਤੇ ਬੈਠਾ ਹੋਇਆ। ਤਟ ਤੀਰਥ ਸਭ ਧਰਤੀ ਭਰਮਿਓ, ਸਾਰੀ ਧਰਤੀ ਦੇ ਉਹਨਾਂ ਭਰਮਣ ਕਰ ਲਿਆ, ਸਾਰੀ ਧਰਤੀ ਦੇ ਗੇੜੇ ਕੱਢੀ ਜਾ ਰਿਹਾ। ਤਟ ਤੀਰਥ ਸਭ ਧਰਤੀ ਭਰਮਿਓ, ਦੁਬਧਾ ਛੁਟਕੇ ਨਾਹੀਂ। ਅੰਦਰ ਦੀ ਜਿਹੜੀ ਦੁਬਧਾ ਹੈ, ਜਿਹੜਾ ਦਿੱਤਾਪਨ ਹੈ, ਉਹ ਕਦੀ ਛੁੱਟ ਨਹੀਂ ਸਕਦਾ, ਉਹ ਤੋਂ ਨਹੀਂ ਬਚ ਸਕਦਾ। ਬਾਹਰ ਭੱਜਾ ਫਿਰਦਾ ਬੰਦਾ। ਤੁਮਹਾਰਾਜ ਹਜ਼ੂਰ ਨੇ ਬਖਸ਼ਿਸ਼ ਕੀਤੀ, ਆਖਿਆ ਜੀ ਕੀ ਏਕੈ ਹੀ ਪਹਿ ਮਾਨੀ ਭਾਈ, ਜਿੰਦ ਦਾ ਇੱਕੋ ਇੱਕ ਆਸਰਾ ਹੈ, ਉਹ ਵਾਹਿਗੁਰੂ ਆਪ ਹੈ, ਹੋਰ ਕੋਈ ਨਹੀਂ। ਇੱਕੋ ਏਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਮਹਾਰਾਜ ਬੋਲ ਰੱਖਦੇ ਨੇ ਏਕਮ ਏਕੰਕਾਰ ਨਿਰਾਲਾ। ਏਕਮ ਜਿਹੜੀ ਚੰਦਰਮਾ ਦੀ ਤਰੀਕ ਆਉਂਦੀ ਹੈ ਨਾ, ਚੰਦ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਏਕਮ ਕਹਿੰਦੇ ਨੇ। ਜਿਵੇਂ ਆਪਾਂ ਕਹਿੰਦੇ ਦੂਜ, ਤੇਜ, ਚੌਥ, ਫਿਰ ਇੱਦਾਂ ਚੌਦੇ ਆਉਂਦੀ ਹੈ, ਮੱਸਿਆ ਆਉਂਦੀ, ਪੁੰਨਿਆ ਆਉਂਦੀ, ਇੱਦਾਂ ਜਿਹੜੀ ਪਹਿਲੀ ਤਰੀਕ ਚੰਦ ਦੇ ਮਹੀਨੇ ਦੀ ਹੁੰਦੀ ਉਹਨੂੰ ਏਕਮ ਕਹਿੰਦੇ ਨੇ। ਤੇ ਮਹਾਰਾਜ ਨੇ ਉਸ ਅੱਖਰ ਤੋਂ ਉਪਦੇਸ਼ ਦਿੱਤਾ, ਆਖਿਆ ਏਕਮ ਸਭ ਤੋਂ ਪਹਿਲਾਂ ਉਹ ਇੱਕੋ ਇੱਕ ਵਾਹਿਗੁਰੂ ਆਪ ਹੀ ਹੈ। ਏਕਮ ਏਕੰਕਾਰ ਨਿਰਾਲਾ, ਉਹ ਆਪਣੀ ਕੁਦਰਤ ਵਿੱਚ ਹੈ ਤੇ ਨਿਰਾਲਾ ਹੈ, ਉਹਦਾ ਕੋਈ ਖਾਸ ਘਰ ਨਹੀਂ ਹੈਗਾ, ਖਾਸ ਟਿਕਾਣਾ ਨਹੀਂ ਹੈਗਾ ਉਹਦਾ ਕੋਈ, ਵੀ ਜਿਹਦੇ ਵੱਲ ਤੁਸੀਂ ਹੱਥ ਕਰਕੇ ਕਹਿ ਸਕੋ ਵੀ ਆਹ ਰੱਬ ਦਾ ਟਿਕਾਣਾ ਹੈ। ਹਾਂ, ਉਹਦਾ ਟਿਕਾਣਾ ਵੇਖਣਾ ਹੈ ਤੇ ਉਹ ਸਾਰੇ ਪਾਸੇ ਹੀ ਹੈ, ਹਰ ਇੱਕ ਥਾਂ ਉੱਤੇ ਹੈ, ਮੇਰੇ ਤੁਹਾਡੇ ਸਭ ਦੇ ਅੰਦਰ ਉਹ ਵਸਿਆ ਹੋਇਆ ਹੈ। ਬਾਬੇ ਨੇ ਆਖਿਆ ਉਹ ਵਾਹਿਗੁਰੂ ਜਿਹੜਾ ਸਾਰਿਆਂ ਦੀ ਸੁਣਦਾ ਉਹ ਹੈ ਕਿੱਦਾਂ ਦਾ? ਏਕਮ ਏਕੰਕਾਰ ਨਿਰਾਲਾ, ਅਮਰ, ਉਹ ਮਰਦਾ ਨਹੀਂ, ਕਿਉਂਕਿ ਉਹ ਜੰਮਿਆ ਹੀ ਨਹੀਂ ਸੀ, ਉਹਨੇ ਮਰਨਾ ਕੀ ਹੈ? ਹੁਣ ਸੁਣਦਾ ਕੌਣ ਹੈ? ਬੰਦੇ ਦੇ ਅੰਦਰ ਦੀ ਵੇਦਨਾ ਨੂੰ ਕੌਣ ਸੁਣੇਗਾ? ਚੇਤਾ ਰੱਖੋ। ਆਖਿਆ ਜਿਹੜਾ ਅਮਰ ਹੈ, ਜਿਹੜਾ ਮਰਦਾ ਨਹੀਂ, ਜਿਹੜਾ ਆਪ ਮਰ ਜਾਵੇਗਾ ਉਹ ਤੁਹਾਡੀ ਵੇਦਨਾ ਨੂੰ ਕੀ ਸੁਣੇਗਾ, ਤੁਹਾਡੀ ਤਕਲੀਫ ਨੂੰ? ਕਿਉਂਕਿ ਉਹ ਆਪ ਜਨਮ ਮਰਨ ਦੇ ਗੇੜ 'ਚ ਹੈ, ਉਹ ਸਾਡੇ ਵਰਗਾ ਹੀ ਹੈ। ਮਹਾਰਾਜ ਨੇ ਆਖਿਆ ਅਮਰ ਅਜੋਨੀ, ਜਿਹੜਾ ਜੂਨਾਂ ਦੇ ਵਿੱਚ ਨਹੀਂ ਆਉਂਦਾ, ਅਮਰ ਅਜੋਨੀ ਜਾਤ ਨਾ ਜਾਲਾ। ਬਾਬੇ ਨੇ ਆਖਿਆ ਜਿਹੜਾ ਜਾਤਾਂ ਦੇ ਬੰਧਨ ਵਿੱਚ ਨਹੀਂ ਹੈ, ਜਾਲਾ ਤਾਂ ਮਤਲਬ ਜਾਲ ਬੰਧਨ ਜਿਹਨੂੰ ਆਪਾਂ ਕਹਿੰਦੇ, ਜਿਹੜਾ ਅਮਰ ਹੈ, ਜਿਹੜਾ ਮੌਤ ਦੇ ਬੰਧਨ ਤੋਂ ਮੁਕਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਜੂਨਾਂ ਦੇ ਬੰਧਨ ਤੋਂ ਮੁਕਤ ਹੈ। ਬਾਬੇ ਨੇ ਆਖਿਆ ਜਿਹੜਾ ਜਾਤਾਂ ਦੇ ਬੰਧਨ ਤੋਂ ਮੁਕਤ ਹੈ, ਉਹ ਮੇਰਾ ਖੁਦਾ ਹੈ, ਉਹ ਮੇਰਾ ਰੱਬ ਹੈ। ਅਮਰ ਅਜੂਨੀ ਜਾਤ ਨਾ ਜਾਲਾ, ਅਗੰਮ ਅਗੋਚਰ ਰੂਪ ਨਾ ਰੇਖਿਆ। ਆਖਿਆ ਜਿਹੜਾ ਅਗੰਮ ਹੈ, ਜਿਹਦੇ ਤੱਕ ਇਹਨਾਂ ਪੈਰਾਂ ਨਾਲ ਚੱਲ ਕੇ ਪਹੁੰਚ ਨਹੀਂ ਕੀਤੀ ਜਾ ਸਕਦੀ, ਉੱਥੋਂ ਤੱਕ ਗਮਨ ਨਹੀਂ ਕੀਤਾ ਜਾ ਸਕਦਾ। ਅਗੋਚਰ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਗੰਮ ਅਗੋਚਰ ਰੂਪ ਨਾ ਰੇਖਿਆ, ਜਿਹਦਾ ਕੋਈ ਖਾਸ ਰੂਪ ਨਹੀਂ। ਆਪਾਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਇਹ ਵਾਕ ਪੜ੍ਹਦੇ ਹਾਂ ਨਾ, ਜਿੱਥੇ ਮਹਾਰਾਜ ਕਹਿੰਦੇ ਨੇ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ। ਅਗੰਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘੱਟ ਘੱਟ ਦੇਖਿਆ। ਆਖਿਆ ਜਿਹਨੂੰ ਖੋਜੋਗੇ ਤੇ ਹਰ ਇੱਕ ਦੇ ਹਿਰਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ। ਇੱਕ ਬੜਾ ਪਿਆਰਾ ਵਾਕ ਹੈ, ਮਹਾਰਾਜ ਨੂੰ ਕਿਸੇ ਨੇ ਪੁੱਛਿਆ ਸਤਿਗੁਰੂ ਜੀ ਰੱਬ ਦੀ ਜੋਤ ਹਰ ਇੱਕ ਹਿਰਦੇ ਵਿੱਚ ਕਿਵੇਂ ਵਸੀ ਹੋਈ ਹੈ, ਕੋਈ ਦ੍ਰਿਸ਼ਟਾਂਤ ਦੇ ਕੇ ਸਮਝਾਓ। ਸਿੱਖ ਪੁੱਛਦੇ ਨੇ ਕਿ ਕੋਈ ਸਾਨੂੰ ਉਦਾਹਰਨ ਦਿਓ ਵੀ ਰੱਬ ਦੀ ਜੋਤ ਸਾਰਿਆਂ 'ਚ ਕਿਵੇਂ ਹੈ। ਤੇ ਮਹਾਰਾਜ ਨੇ ਆਖਿਆ ਜਦੋਂ ਅਸਮਾਨ ਦੇ ਵਿੱਚ ਚੰਦਰਮਾ ਹੋਵੇ ਨਾ, ਤੇ ਉਹਦੇ ਥੱਲੇ ਤੁਸੀਂ ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖ ਦਿਓ, ਤੇ ਕੱਲੇ ਕੱਲੇ ਘੜੇ ਦੇ ਵਿੱਚੋਂ ਚੰਦਰਮਾ ਨਜ਼ਰ ਆਉਂਦਾ, ਘੜੇ ਹਜ਼ਾਰਾਂ ਨੇ ਵੇਖਣ ਨੂੰ, ਘੜੇ ਹਜ਼ਾਰਾਂ ਪੈ ਨੇ ਥੱਲੇ, ਪਰ ਉਹਦਾ ਜਿਹੜਾ ਬਿੰਬ ਹੈ ਨਾ ਚੰਦਰਮਾ ਦਾ, ਜਿਹੜਾ ਪਰਛਾਵਾਂ ਹੈ, ਉਹ ਕੱਲੇ ਕੱਲੇ ਘੜੇ ਦੇ ਵਿੱਚੋਂ ਤੁਹਾਨੂੰ ਨਜ਼ਰ ਆਵੇਗਾ ਤੇ ਪੂਰਾ ਨਜ਼ਰ ਆਵੇਗਾ, ਕਦੇ ਏਦਾਂ ਨਹੀਂ ਹੁੰਦਾ।
ਵੀ ਜੇ ਚੰਦਰਮਾ ਇੱਕ ਹੈ ਤੇ ਪਰਛਾਵਾਂ ਵੀ ਇੱਕੋ ਹੀ ਨਜ਼ਰ ਆਵੇਗਾ ਘੜੇ ਦੇ ਵਿੱਚੋਂ। ਨਹੀਂ, ਰੱਬ ਦੀ ਜੋਤ ਵੀ ਏਦਾਂ ਹੀ ਸਾਰਿਆਂ ਵਿੱਚ ਸਮਾਈ ਹੈ ਵੀ ਆਹ ਜਿੰਨੇ ਜੀਵ ਨੇ, ਜਿੰਨਾ ਸੰਸਾਰ ਹੈ, ਇਹਨਾਂ ਦੇ ਵਿੱਚ ਉਸ ਅਕਾਲ ਪੁਰਖ ਦੀ ਜੋਤ ਓਦਾਂ ਹੀ ਹੈ। ਮਹਾਰਾਜ ਨੇ ਕਿਹਾ ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਆਖਿਆ ਸਾਰਿਆਂ ਵਿੱਚ ਰੱਬ ਦੀ ਜੋਤ ਏਦਾਂ ਸਮਾਈ ਹੋਈ ਹੈ ਜਿਵੇਂ ਜਲ ਦਾ ਘੜਾ ਭਰਿਆ ਹੋਵੇ ਤੇ ਉਹਦੇ ਵਿੱਚ ਚੰਦਰਮਾ ਹੋਵੇ, ਏਦਾਂ ਰੱਬ ਦੀ ਜੋਤ ਹੈ। ਸਭੈ ਘੱਟ ਰਾਮ ਬੋਲੈ, ਬਾਬੇ ਨੇ ਆਖਿਆ ਰਾਮਾ ਬੋਲੈ ਸਾਰਿਆਂ ਦੇ ਘੱਟ ਹਿਰਦਿਆਂ ਵਿੱਚ ਰੱਬ ਆਪ ਬੋਲਦਾ ਏ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲਿਆ ਰੇ, ਆਖਿਆ ਰਾਮ ਤੋਂ ਬਿਨਾਂ ਹੋਰ ਕੌਣ ਹੈ। ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਾ ਘੱਟ ਘੱਟ ਰਾਮ ਸਮਾਨਾ ਰੇ। ਹਰ ਇੱਕ ਹਿਰਦੇ ਵਿੱਚ ਉਹ ਵਾਹਿਗੁਰੂ ਇੱਕੋ ਇੱਕ ਪਰਮੇਸ਼ਰ ਆਪ ਹੀ, ਹੋਰ ਕੋਈ ਨਹੀਂ। ਤਾਂ ਤੇ ਮਹਾਰਾਜ ਨੇ ਆਖਿਆ ਅਮਰ ਅਜੋਨੀ ਜਾਤ ਨਾ ਜਾਲਾ ਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘੱਟ ਘੱਟ ਦੇਖਿਆ, ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ, ਗੁਰ ਪ੍ਰਸਾਦ ਪਰਮ ਪਦ ਪਾਈ। ਗੁਰੂ ਦੀ ਕਿਰਪਾ ਨਾਲ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਰੱਬ ਦੀ ਸਮਝ ਲੱਗਦੀ ਹੈ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਅੱਜ ਸਾਨੂੰ ਹਦਾਇਤ ਕਰ ਰਹੇ ਨੇ, ਉਹਨਾਂ ਨੇ ਆਖਿਆ ਖਿਆਲ ਕਰੋ ਜੀ ਕੀ ਏਕੈ ਹੀ ਪਹਿਮਾਨੀ, ਜਿੰਦ ਦਾ ਇੱਕੋ ਹੀ ਆਸਰਾ ਹੈ, ਇੱਕੋ ਕੋਲੀ ਮੰਨੀ ਜਾਣੀ ਹੈ। ਅਗਲਾ ਬੋਲੇ ਅਵਰ ਯਤਨ ਕਰ ਰਹੇ ਬਹੁ ਤੇਰੇ, ਬਾਕੀ ਹੋਰ ਜਿੰਨੇ ਯਤਨ ਨੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਉਹਨਾਂ ਦੀ ਤਿਲ ਜਿੰਨੀ, ਇਹ ਉਦਾਂ ਦੇ ਯਤਨ ਨੇ ਜਿਵੇਂ ਕੋਈ ਬੰਦਾ ਪਾਣੀ ਰਿੜਕਦਾ ਰਹੇ ਸਾਰੀ ਜ਼ਿੰਦਗੀ, ਵੀ ਪਾਣੀ ਰਿੜਕੀ ਜਾਵੇ ਨਾ ਜੀ, ਤੇ ਉਹਦੀ ਕੀਮਤ ਕੋਈ ਨਹੀਂ। ਸਾਰੀ ਜ਼ਿੰਦਗੀ ਉਹ ਪਾਣੀ ਰਿੜਕ ਲਵੇ, ਕੀ ਕੀਮਤ ਹੋਵੇਗੀ ਉਹਦੀ, ਕਿ ਉਹਦੇ ਵਿੱਚੋਂ ਮੱਖਣ ਨਿਕਲੇਗਾ, ਉਹਦਾ ਕੋਈ ਲੱਸੀ ਬਣ ਜਾਵੇਗੀ, ਨਹੀਂ ਬਣੇਗੀ। ਮਹਾਰਾਜ ਕਹਿੰਦੇ ਨੇ ਏਦਾਂ ਕੀਮਤ ਕੋਈ ਨਹੀਂ। ਤੇ ਬਹੁਤੀ ਦੁਨੀਆਂ ਪਾਣੀ ਰਿੜਕ ਰਹੀ ਹੈ, ਜਲ ਰਿੜਕ ਰਹੀ ਹੈ, ਉਹਨਾਂ ਨੂੰ ਲੱਗਦਾ ਹੈ ਕੋਈ ਨਹੀਂ ਨਿਕਲ ਹੀ ਆਵੇਗਾ, ਕੁਛ ਨਾ ਕੁਛ ਤੇ ਨਿਕਲੇਗਾ। ਨਹੀਂ, ਕੱਖ ਨਹੀਂ ਨਿਕਲਣਾ, ਕੁਝ ਵੀ ਪ੍ਰਾਪਤੀ ਨਹੀਂ। ਪੰਡਿਤ ਦਹੀਂ ਵਿਲੋਈਆ ਵਿੱਚੋਂ ਨਿਕਲੇ ਤੱਥ, ਜਲ ਮਥੀਏ ਜਲ ਦੇਖੀਏ ਪਾਈਏ ਜਾਗੇ ਹਾ ਵੱਥ। ਮਹਾਰਾਜ ਨੇ ਕਿਹਾ ਪੰਡਿਤ ਦਹੀਂ ਨੂੰ ਰਿੜਕੇਗਾ ਤੇ ਕੁਝ ਪ੍ਰਾਪਤੀ ਹੋਵੇਗੀ, ਜੇ ਜਲ ਨੂੰ ਰਿੜਕੀ ਜਾਵੇਗਾ ਤੇ ਭਾਵੇਂ ਜਿੰਨੀ ਵਾਰ ਮਰਜ਼ੀ ਢੱਕਣ ਚੁੱਕ ਕੇ ਵੇਖ ਲਾ ਤੇ ਉਹਨੂੰ ਜਲ ਹੀ ਦਿਖਣਾ ਹੈ, ਉਹਦੇ ਵਿੱਚ ਦਹੀਂ ਨਹੀਂ ਦਿਖ ਸਕਦਾ, ਦੁੱਧ ਨਹੀਂ, ਉਹਦੇ ਵਿੱਚੋਂ ਕੋਈ ਮੱਖਣ ਨਹੀਂ ਦਿਖੇਗਾ। ਇਸ ਕਰਕੇ ਅਵਰ ਯਤਨ ਕਰ ਰਹੇ ਬਹੁ ਤੇਰੇ, ਜਿੰਨੇ ਹੋਰ ਯਤਨ ਨੇ, ਵੇਖੋ ਬਾਬੇ ਦੀ ਬਾਣੀ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਕ, ਉਹ ਕਹਿੰਦੇ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਅੱਛਾ, ਮਨ ਦਾ ਮਾਣ ਥੋੜਾ ਮਿਟਿਆ, ਬੜੇ ਯਤਨ ਕੀਤੇ ਵੀ ਇੱਦਾਂ ਮਿਟ ਜਾਵੇਗਾ, ਇੱਦਾਂ ਮਿਟ ਜਾਵੇਗਾ। ਕਿਸੇ ਕਰਮ ਕਾਂਡ ਨਾਲ ਮਾਨ ਥੋੜਾ ਮਿਟ ਜਾਣਾ, ਹੰਕਾਰ ਈਗੋ ਜਿਹੜੀ ਹੁੰਦੀ ਹੈ ਉਹ ਇੱਦਾਂ ਥੋੜਾ ਮਿਟਦੀ ਹੈ। ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਆਖਿਆ ਮਹਾਰਾਜ ਮਤ ਦੁਰਮਤ ਚ ਲੱਗੀ ਹੈ, ਭੈੜੇ ਪਾਸੇ ਲੱਗੀ ਹੈ, ਐਨ ਫਸੀ ਹੋਈ ਹੈ ਮਤ ਭੈੜੇ ਕਰਮਾਂ ਵਿੱਚ, ਭੈੜੇ ਪਾਸੇ। ਮਲਨ ਭਈ ਮਤ ਮਾਧਵਾ, ਆਖਿਆ ਮੇਰੇ ਮਾਧਵ ਮਾਇਆ ਦੇ ਪਤੀ ਪਰਮੇਸ਼ਰ ਮਤ ਮੈਲੀ ਹੋ ਚੁੱਕੀ ਹੈ, ਤੇ ਜਿੰਨੇ ਮੈਂ ਯਤਨ ਕਰ ਲਵਾਂ ਵੀ ਫਲਾਨੀ ਜਗ੍ਹਾ ਤੇ ਨਹਾ ਲਵਾਂ ਮਤ ਪਵਿੱਤਰ ਹੋ ਜਾਵੇਗੀ, ਫਲਾਨੀ ਜਗ੍ਹਾ ਤੇ ਚਲਿਆ ਜਾਵਾਂ, ਆਹ ਕੰਮ ਕਰ ਲਵਾਂ, ਉਹ ਕੰਮ ਕਰ ਲਵਾਂ, ਆਖਿਆ ਨਹੀਂ, ਮੈਂ ਤੇਰੇ ਅੱਗੇ ਇੱਕ ਅਰਦਾਸ ਕਰਦਾ ਵੀ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਹੇ ਭਗਵਾਨ, ਹੇ ਰੱਬ ਜੀ, ਮੇਰੀ ਮਤ ਦੁਰਮਤ ਚ ਫਸੀ ਹੈ, ਤੇ ਦੁਰਮਤ ਵਿੱਚੋਂ ਨਿਕਲਣ ਦਾ ਤਰੀਕਾ ਗੁਰਮਤ ਹੈ, ਗੁਰੂ ਦੀ ਵਿਚਾਰ ਹੈ, ਤਾਂ ਹੀ ਦੁਰਮਤ ਹੋਵੇ, ਦੂਰ ਹੋਵੇਗੀ। ਸਤਿਗੁਰ ਨੇ ਪਹਿਲੇ ਬੰਦ ਵਿੱਚ ਆਖਿਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਉਹ ਅਕਾਲ ਪੁਰਖ ਵਾਹਿਗੁਰੂ
ਜਿਹਨੇ ਇਹ ਤਨ ਦਿੱਤਾ, ਮਨ ਦਿੱਤਾ, ਜਿਹਨੇ ਧਨ ਦਿੱਤਾ। ਧਨ ਦਾ ਅਰਥ ਕੇਵਲ ਜੋ ਅਸੀਂ ਅਰਨ ਕਰਕੇ ਲਿਆਉਂਦੇ ਉਹ ਨਹੀਂ ਹੁੰਦਾ। ਧਨ ਦਾ ਅਰਥ ਹੈ ਜਿਹਨੇ ਇਹ ਸਾਰੀ ਸਹੂਲਤ ਦਿੱਤੀ, ਇਹ ਸਾਹ ਦਿੱਤੇ। ਹੁਣ ਸਾਹ ਜਿਹੜੇ ਨੇ ਇਹ ਦੁਨੀਆਂ ਦੇ ਕਿਸੇ ਧਨ ਨਾਲੋਂ ਮਹਿੰਗੇ ਹੀ ਨੇ ਨਾ, ਕੀਮਤੀ ਨੇ। ਕਿੱਡਾ ਵੱਡਾ ਧਨ ਸਾਨੂੰ ਰੱਬ ਨੇ ਦਿੱਤਾ ਹੈ। ਤੁਹਾਨੂੰ ਕਿਡਨੀਆਂ ਦਿੱਤੀਆਂ, ਦਿਲ ਦਿੱਤਾ, ਸਰੀਰ ਦਿੱਤਾ, ਇਹ ਜਿਸਮ ਦਿੱਤਾ, ਇਹ ਵੀ ਤੇ ਧਨ ਹੀ ਹੈ ਨਾ। ਧਨ ਨੂੰ ਸੰਭਾਲਿਆ ਜਾਂਦਾ ਹੈ, ਇਸੇ ਤਰੀਕੇ ਨਾਲ ਬੰਦਾ ਸਰੀਰ ਨੂੰ ਵੀ ਸੰਭਾਲਦਾ ਹੈ। ਤੇ ਮਹਾਰਾਜ ਕਹਿੰਦੇ ਨੇ ਜਿਹਨੇ ਤੈਨੂੰ ਇਹ ਸਰੀਰ ਦਿੱਤਾ, ਜਿਹਨੇ ਤਨ ਦਿੱਤਾ, ਜਿਹਨੇ ਮਨ ਦਿੱਤਾ, ਜਿਹਨੇ ਪੂਰਾ ਸਰੀਰ ਦਿੱਤਾ, ਇਹ ਧਨ ਦਿੱਤਾ, ਵਰਤਣ ਨੂੰ ਤੈਨੂੰ ਪਾਣੀ ਦਿੱਤਾ, ਖੁਰਾਕ ਦਿੱਤੀ, ਏਡੇ ਪਦਾਰਥ ਤੇਰੇ ਆਲੇ ਦੁਆਲੇ ਪਏ ਨੇ ਸ਼ਾਨਦਾਰ, ਇਹ ਧਨ ਹੀ ਹੈ ਨਾ। ਤੇਰੀ ਸੇਵਾ ਵਿੱਚ ਸਾਰੇ ਲੱਗੇ ਹੋਏ ਨੇ, ਪਸ਼ੂ ਪੰਛੀ ਜਾਨਵਰ ਸਾਰੇ ਤੇਰੀ ਸੇਵਾ ਚ ਲੱਗੇ ਹੋਏ ਨੇ, ਕਿੰਨਾ ਧਨ ਤੈਨੂੰ ਉਹਨੇ ਦਿੱਤਾ। ਤੇ ਮਹਾਰਾਜ ਕਹਿੰਦੇ ਉਹ ਬੜਾ ਸਿਆਣਾ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਸੁਗੜ ਦਾ ਮਤਲਬ ਹੁੰਦਾ ਹੈ ਸਿਆਣਾ, ਸੋਹਣੀ ਘਾੜਤ ਵਾਲਾ, ਜਿਹਦੀ ਘਾੜਤ ਸੋਹਣੀ ਹੋਵੇ। ਸੁਜਾਨੀ ਦਾ ਅਰਥ ਹੈ ਸੋਹਣਾ, ਜਾਣਨ ਵਾਲਾ, ਉਹ ਜਿਹੜਾ ਜਾਨੀ ਜਾਨ ਹੈ, ਉਹ ਜਿਹੜਾ ਬੜਾ ਸਿਆਣਾ ਹੈ, ਜਿਹੜਾ ਬੁੱਝਦਾ ਹੈ। ਸੋਈ ਸੁਗੜ ਸੁਜਾਨੀ, ਤਿੰਨਹੀਂ ਸੁਣਿਆ ਦੁੱਖ ਸੁੱਖ ਮੇਰਾ। ਉਹ ਵਾਹਿਗੁਰੂ ਜਿਹਨੇ ਸਰੀਰ ਦਿੱਤਾ, ਮਹਾਰਾਜ ਕਹਿੰਦੇ ਉਹੀ ਮੇਰਾ ਦੁੱਖ ਤੇ ਸੁੱਖ ਸੁਣੇਗਾ, ਉਹੀ ਸੁਣਦਾ ਹੈ। ਦੁਨੀਆਂ ਵਿੱਚ ਜਦੋਂ ਆਪਾਂ ਆਮ ਵਿਹਾਰ ਵੇਨੇ ਆ ਲੋਕਾਂ ਦਾ, ਤੇ ਬੰਦਾ ਕਿਸੇ ਨੂੰ ਆਪਣਾ ਦੁੱਖ ਦੱਸਦਾ ਏ, ਤੇ ਅਗਲਾ ਬੰਦਾ ਭਾਵੇਂ ਕਿ ਵਕਤੀ ਤੌਰ ਤੇ ਹਮਦਰਦੀ ਕਰਦਾ, ਪਰ ਬੰਦੇ ਦਾ ਮਜ਼ਾਕ ਵੀ ਉਡਾਇਆ ਜਾਂਦਾ। ਏਦਾਂ ਹੀ ਜੇ ਅਸੀਂ ਕਿਸੇ ਨੂੰ ਸੁੱਖ ਦੱਸਾਂਗੇ, ਤੇ ਜ਼ਰੂਰੀ ਥੋੜਾ ਹੈ ਵੀ ਤੁਹਾਡੇ ਸੁੱਖ ਤੇ ਹਰ ਕੋਈ ਖੁਸ਼ ਹੋਵੇਗਾ। ਪਰ ਆਖਿਆ ਇੱਕ ਮੇਰਾ ਵਾਹਿਗੁਰੂ ਹੈ, ਇਹ ਦੁੱਖ ਤੇ ਸੁੱਖ ਦਾ ਸਾਥੀ ਹੈ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬੇਦ। ਬੇਦ ਦਾ ਅਰਥ ਹੁੰਦਾ ਜੀ ਹਾਲਤ। ਜਿਵੇਂ ਮਹਾਰਾਜ ਗੁਰੂ ਸਾਹਿਬ ਦਾ ਇੱਕ ਬੋਲ ਹੈ, ਗੁਰੂ ਰਾਮਦਾਸ ਸਾਹਿਬ ਦਾ, ਉਹ ਕਹਿੰਦੇ ਜੋ ਹਮਰੀ ਬੇਦ ਹੋਤੀ ਮੇਰੇ ਸਤਿਗੁਰਾ। ਬੇਦ ਦਾ ਅਰਥ ਹਾਲਤ, ਆਖਿਆ ਮੇਰੀ ਹਾਲਤ ਬੜੀ ਮਾੜੀ ਸੀ। ਜੋ ਹਮਰੀ ਬੇਦ ਹੋਤੀ ਮੇਰੇ ਸਤਿਗੁਰਾ ਸਾ ਬੇਦ ਤੁਮ ਹਰ ਜਾਣੋ ਆਪੇ। ਵੀ ਮੇਰੀ ਉਸ ਹਾਲਤ ਨੂੰ ਤੂੰ ਜਾਣਦਾ ਹੈ, ਆਪੇ ਜਾਣਦਾ ਹੈ। ਸਾ ਬੇਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ, ਅਸੀਂ ਖੁਆਰ ਹੋ ਰਹੇ ਹਾਂ, ਰੁਲ ਰਹੇ ਹਾਂ, ਭਟਕ ਰਹੇ ਹਾਂ। ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਦਾ, ਸਾਡੀ ਰੁਲਦਿਆਂ ਦੀ ਕੋਈ ਬਾਤ ਪੁੱਛਣ ਵਾਲਾ ਨਹੀਂ ਹੈ, ਸਾਨੂੰ ਕੋਈ ਸਹਾਰਾ ਦੇਣ ਵਾਲਾ ਨਹੀਂ ਹੈ, ਸਾਨੂੰ ਇਸ ਸਿਚੁਏਸ਼ਨ ਵਿੱਚੋਂ, ਇਹਨਾਂ ਹਾਲਾਤਾਂ ਵਿੱਚੋਂ ਕੋਈ ਕੱਢਣ ਵਾਲਾ ਨਹੀਂ ਹੈ। ਮੈਂ ਅੰਦਰੋਂ ਰੁਲ ਰਿਹਾ ਹਾਂ, ਤਬਾਹ ਹੋ ਚੁੱਕਾ ਹਾਂ। ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ। ਪਰ ਹੁਣ ਇੱਕ ਗੁਰੂ ਮਿਲਿਆ, ਆਖਿਆ ਗੁਰ ਸਤਿਗੁਰ ਸੰਗ। ਜਦੋਂ ਮੈਂ ਆਪਣੇ ਗੁਰੂ ਸਤਿਗੁਰ ਦਾ ਸੰਗ ਕੀਤਾ, ਗੁਰ ਸਤਿਗੁਰ ਸੰਗ ਕੀਰੇ, ਕੀਰੇ ਦਾ ਅਰਥ ਹੁੰਦਾ ਜੀ ਕੀੜੇ। ਹੈਗਾ ਮੇਰਾ ਜੀਵਨ ਕੀੜਿਆਂ ਵਰਗਾ ਸੀ, ਹੁਣ ਕੀੜੇ ਦਾ ਕੀ ਜੀਵਨ ਹੁੰਦਾ ਹੈ? ਪੈਰਾਂ ਥੱਲੇ ਮਿੱਧਦੇ ਨੇ ਲੋਕੀ, ਕੀੜੇ ਦੀ ਜ਼ਿੰਦਗੀ ਕੋਈ ਵਧੀਆ ਥੋੜ੍ਹਾ ਹੈ। ਕਿਰਮਾਂ ਦੀ ਜ਼ਿੰਦਗੀ ਕੀ ਹੁੰਦੀ ਹੈ? ਕੁਝ ਵੀ ਨਹੀਂ, ਅਗਲੇ ਘਰੋਂ ਬਾਹਰ ਕੱਢ ਦਿੰਦੇ ਨੇ, ਕਿਰਮਾਂ ਨੂੰ ਪੈਰਾਂ ਥੱਲੇ ਰੋਲ ਦਿੱਤਾ ਜਾਂਦਾ ਹੈ। ਮਹਾਰਾਜ ਜ਼ਿੰਦਗੀ ਦੇ ਹਾਲਾਤ ਮੇਰੇ ਵੀ ਇੱਦਾਂ ਦੇ ਨੇ, ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ। ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ। ਪਰ ਜਦੋਂ ਮੈਂ ਆਪਣੇ ਗੁਰੂ ਸਤਿਗੁਰ ਦਾ ਸੰਗ ਕੀਤਾ, ਜਦੋਂ ਇਹਦੀ ਸੰਗਤ ਕੀਤੀ, ਕੀਰੇ ਹਮ ਥਾਪੇ, ਮੈਂ ਕੀਰਾ ਸੀ ਤੇ ਹੁਣ ਉੱਤਮ ਹੋ ਗਿਆ, ਥਾਪਿਆ ਗਿਆ, ਉੱਤਮ ਹੋ ਗਿਆ। ਧਨ ਧਨ ਗੁਰੂ, ਧਨ ਹੈ ਉਹ ਗੁਰੂ, ਧਨ ਹੈ ਉਹ ਗੁਰੂ। ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ। ਅੱਛਾ, ਬੰਦਾ ਰੁਲਦਾ ਕੀੜਿਆਂ ਦੀ ਨਿਆਈ ਕਿਵੇਂ ਹੁੰਦਾ ਹੈ?
ਜਦੋਂ ਜੀਵਨ ਵਿੱਚੋਂ ਸੋਗ ਨਾ ਮਿਟਣ ਬੰਦਾ ਕੀੜਿਆਂ ਵਰਗਾ ਹੁੰਦਾ ਹੈ। ਜਦੋਂ ਬੰਦਾ ਸੰਤਾਪ ਵਿੱਚ ਰਵੇ ਨਾ ਬੰਦਾ ਕੀੜਿਆਂ ਵਰਗਾ ਹੈ। ਹੁਣ ਹਮੇਸ਼ਾ ਜਿਹੜਾ ਬੰਦਾ ਤਪਿਆ ਹੀ ਰਹਿੰਦਾ ਹੈ ਕੀੜਿਆਂ ਵਰਗਾ ਹੈ ਨਾ, ਅੰਦਰ ਦੀ ਸਿਚੁਏਸ਼ਨ ਏਦਾਂ ਦੀ ਹੈ। ਇਹਨੂੰ ਆਪਾਂ ਏਦਾਂ ਵੀ ਬਾਣੀ ਵਿੱਚੋਂ ਪੜ੍ਹਦੇ ਹਾਂ, ਰੋਜ਼ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਸੱਚ ਦੀ ਬਾਣੀ ਮੇਰੇ ਜੀਵਨ ਦਾ ਆਸਰਾ ਬਣ ਗਈ ਤੇ ਫਿਰ ਦੁੱਖ ਵੀ ਉਤਰ ਗਏ, ਰੋਗ ਵੀ ਉਤਰ ਗਏ, ਸੰਤਾਪ ਵੀ ਉਤਰ ਗਏ। ਤੇ ਮਹਾਰਾਜ ਨੇ ਆਖਿਆ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ। ਹੁਣ ਸੋਗ ਹੀ ਜੀਵਨ ਵਿੱਚੋਂ ਖਤਮ ਹੋ ਗਏ, ਝੋਰੇ ਹੀ ਖਤਮ ਹੋ ਗਏ, ਕੋਈ ਚਿੰਤਾ ਨਹੀਂ, ਸਭ ਕੁਝ ਖਤਮ ਹੋ ਗਿਆ ਗੁਰੂ ਜਦੋਂ ਮਿਲ ਪੈਂਦਾ। ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ

0: ਨੇਕੀ ਬਿਧ ਦਾ ਅਰਥ ਹੁੰਦਾ ਹੁਣ ਹਾਲਤ ਚੰਗੀ ਹੋ ਗਈ। ਨੇਕੀ ਦਾ ਅਰਥ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੀ ਹੈ, ਇੱਕ ਤੇ ਆਪਾਂ ਸ਼ਬਦ ਵਰਤਦੇ ਨਿੱਕਾ, ਜਿਹਨੂੰ ਆਪਾਂ ਕਹਿੰਦੇ ਛੋਟਾ। ਇੱਥੇ ਨੇਕਾ ਦਾ ਮਤਲਬ ਜਾਂ ਨੇਕੀ ਦਾ ਮਤਲਬ ਹੁੰਦਾ ਹੈ ਚੰਗਾ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ, ਮਹਾਰਾਜ ਕਹਿੰਦੇ ਸੰਤੋ ਰਾਮਦਾਸ ਸਰੋਵਰ ਨੇਕਾ। ਜਿਹੜਾ ਰੱਬ ਦੇ ਸੇਵਕਾਂ ਦਾ ਸਰੋਵਰ ਹੈ ਨਾ, ਬੜਾ ਉੱਤਮ ਹੈ। ਉਹ ਕੀ ਹੈ? ਸਤ ਸੰਗਤ। ਨੇਕਾ ਦਾ ਅਰਥ ਕੀ ਹੋ ਗਿਆ? ਚੰਗਾ, ਉੱਤਮ, ਵਧੀਆ। ਬਾਬੇ ਨੇ ਕਿਹਾ ਸੰਤੋ ਰਾਮਦਾਸ ਸਰੋਵਰ ਨੇਕਾ। ਹੇ ਸਤਸੰਗੀ ਜਨੋ, ਰਾਮ ਦੇ ਦਾਸ ਜਾਨੀ ਕਿ ਵਾਹਿਗੁਰੂ ਦੇ ਦਾਸਾਂ ਦਾ ਸਰੋਵਰ ਉੱਤਮ ਹੈ। ਜੋ ਨਹਾਵੈ ਸੋ ਕੁੱਲ ਤਰਾਵੈ। ਜਿਹੜਾ ਨਹਾਉਂਦਾ ਹੈ ਉਹਦੀਆਂ ਕੁੱਲਾਂ ਤਰ ਜਾਂਦੀਆਂ ਨੇ। ਜੋ ਨਹਾਵੈ ਸੋ ਕੁੱਲ ਤਰਾਵੈ। ਉਧਾਰ ਹੋਆ ਹੈ ਜੀ ਕਾ। ਕਿਹਦਾ ਉਧਾਰ ਹੁੰਦਾ? ਮੇਰੇ ਅੰਦਰ ਦਾ, ਜਿੰਦ ਦਾ। ਤਾਂ ਜਿਹਦੇ ਅੰਦਰ ਦਾ ਉਧਾਰ ਹੋ ਗਿਆ ਉਹ ਆਪੇ ਸੁਖੀ ਹੋ ਗਿਆ। ਇਸ ਕਰਕੇ ਨੇਕਾ ਦਾ ਅਰਥ ਹੁੰਦਾ ਹੈ ਉੱਤਮ, ਚੰਗਾ। ਤੇ ਖਟਾਨੀ ਦਾ ਮਤਲਬ ਹੁੰਦਾ ਹੈ ਬਣ ਗਈ। ਮਹਾਰਾਜ ਨੇ ਆਖਿਆ ਵੀ ਹੁਣ ਮੇਰੀ ਜਿਹੜੀ ਜੀਵਨ ਦੀ ਵਿਧ ਸੀ ਨਾ, ਉਹ ਉੱਤਮ ਹੋ ਗਈ, ਚੰਗੀ ਹੋ ਗਈ, ਨੇਕੀ। ਅਗਲਾ ਬੋਲ ਹੈ, ਗੁਰਦੇਵ ਨੇ ਆਖਿਆ ਵੀ ਹੁਣ ਗੁਰੂ ਨੇ ਇੱਕ ਮੰਤਰ ਮੈਨੂੰ ਦਿੱਤਾ ਹੈ। ਉਹ ਮੰਤਰ ਹੈ ਕਿਹੜਾ? ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਆਪਣਾ ਅੰਮ੍ਰਿਤ ਰੂਪੀ ਨਾਮ ਉਹਨੇ ਮੈਨੂੰ ਦਿੱਤਾ, ਜਿਹੜਾ ਕਿ ਨਿਰਮੁੱਲਕ ਹੀਰਾ ਹੈ, ਜਿਹਦਾ ਕੋਈ ਮੁੱਲ ਨਹੀਂ। ਦੁਨੀਆਂ ਦੀ ਹਰ ਚੀਜ਼ ਦਾ ਮੁੱਲ ਹੈ, ਪਰ ਗੁਰੂ ਦੇ ਸ਼ਬਦ ਦੇ ਉਪਦੇਸ਼ ਦਾ ਕੋਈ ਮੁੱਲ ਨਹੀਂ ਹੁੰਦਾ। ਇਹਦੀ ਤਾਂ ਭੇਟਾ ਹੀ ਹੁੰਦੀ ਹੈ, ਇਹਦਾ ਕੋਈ ਮੁੱਲ ਨਹੀਂ। ਮਹਾਰਾਜ ਨੇ ਆਖਿਆ ਅੰਮ੍ਰਿਤ ਨਾਮ, ਰੱਬ ਦਾ ਅੰਮ੍ਰਿਤ ਰੂਪੀ ਨਾਮ ਕੀ ਹੈ? ਨਿਰਮੋਲਕ ਹੀਰਾ। ਨਿਰਮੁੱਲਕ ਦਾ ਅਰਥ ਹੈ ਜਿਹੜਾ, ਜਿਹਦਾ ਮੁੱਲ ਕੋਈ ਨਹੀਂ। ਹਰ ਆਪ ਅਮੁੱਲ ਹੈ। ਬਾਬੇ ਨੇ ਆਖਿਆ ਰੱਬ ਆਪ ਕੀ ਹੈ? ਅਮੁੱਲ, ਅਮੁੱਲ ਗੁਣ, ਅਮੁੱਲ ਵਪਾਰ। ਉਹਦੇ ਗੁਣ ਅਮੁੱਲ ਨੇ, ਤੇ ਗੁਣਾਂ ਦਾ ਵਪਾਰ ਕਰਨ ਵਾਲਾ ਵੀ ਅਮੁੱਲ ਹੋ ਜਾਂਦਾ, ਉਹਦੀ ਕੋਈ ਕੀਮਤ ਨਹੀਂ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਤੈਅ ਨਹੀਂ ਕੀਤੀ ਜਾ ਸਕਦੀ। ਇਹ ਕੋਈ ਮੰਡੀ ਦਾ ਉਹ ਸੌਦਾ ਥੋੜਾ ਹੈ ਵੀ ਚਾਰ ਬੰਦੇ ਆ ਕੇ ਮੁੱਲ ਆ ਜਾਣ, ਤੇ ਜਿਹੜੇ ਕਹਿ ਦੇਣ ਦੇ ਦਿਓ ਦੇਣਾ ਇੰਨੇ ਚ, ਨਹੀਂ ਤੇ ਤੁਹਾਡੀ ਮਰਜ਼ੀ। ਨਹੀਂ, ਇਹਦਾ ਮੁੱਲ ਹੀ ਕੋਈ ਨਹੀਂ ਹੈਗਾ। ਹਰਾਪ ਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਲਾਏ। ਆਖਿਆ ਵਿਲਕ ਕੇ ਰਹਿ ਗਏ ਮੁੱਲ ਨਾਲ। ਅੱਛਾ, ਹਰ ਚੀਜ਼ ਨਾ ਆਪਾਂ ਸਮਝਦੇ ਸ਼ਖਣੀ ਮੁੱਲ ਹੀ ਖਰੀਦੀ ਜਾ ਸਕਦੀ, ਪਰ ਕੁਝ ਚੀਜ਼ਾਂ ਦੁਨੀਆਂ ਤੇ ਐਸੀਆਂ ਹੁੰਦੀਆਂ ਜਿਹੜੀਆਂ ਮੁੱਲ ਖਰੀਦੀਆਂ ਨਹੀਂ ਜਾ ਸਕਦੀਆਂ। ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਤੁਸੀਂ ਖੁਸ਼ੀਆਂ ਮੁੱਲ ਨਹੀਂ ਖਰੀਦ ਸਕਦੇ। ਕਿਸੇ ਹਜ਼ਾਰ ਕਿਸੇ ਹੱਟੀ ਤੋਂ, ਬਾਜ਼ਾਰ ਤੋਂ, ਕਦੀ ਇੱਦਾਂ ਹੋਇਆ ਬੰਦਾ ਸਾਰੀ ਦਿਹਾੜੀ ਘਰੋਂ ਬਾਹਰ ਕੰਮ ਕਰਦਾ ਰਹੇ ਤੇ ਸ਼ਾਮਾਂ ਨੂੰ ਘਰ ਵਾਲੀ ਆਖੇ ਵੀ 2 ਕਿਲੋ ਖੁਸ਼ੀਆਂ ਵੀ ਫੜੀ ਲਿਆਇਓ? ਇਹ ਕਮਾਉਣੀਆਂ ਪੈਂਦੀਆਂ ਨੇ, ਸਾਰਿਆਂ ਨੂੰ ਕਮਾਉਣੀਆਂ ਪੈਣੀਆਂ, ਸਾਰੇ ਟੱਬਰ ਦੇ ਜੀ ਨੂੰ ਕਮਾਉਣੀਆਂ ਪੈਣੀਆਂ। ਇਹ ਮੁੱਲ ਨਹੀਂ ਖਰੀਦੀਆਂ ਜਾਣੀਆਂ ਵੀ ਤੁਸੀਂ ਆਉਂਦਿਆਂ ਭਾਈ ਜਿਵੇਂ ਗੋਭੀ ਲਿਆਈ ਦੀ ਹੈ ਵੀ ਤੁਸੀਂ 2 ਪਾਉਂਡ ਅੱਜ ਖੁਸ਼ੀਆਂ ਲੈ ਆਇਓ, ਅੱਜ ਆਪਾਂ ਇੰਨੀਆਂ ਕੁ ਵਰਤ ਲਈਏ, 4 ਪਾਉਂਡ ਖੁਸ਼ੀਆਂ ਲੈ ਆਇਓ, ਇਹਦਾ ਕੋਈ ਮੁੱਲ ਨਹੀਂ। ਚੰਗੇ ਉਪਦੇਸ਼ ਤੇ ਚੰਗੀ ਸਿੱਖਿਆ ਦਾ ਵੀ ਕੋਈ ਮੁੱਲ ਨਹੀਂ ਦਿੰਦਾ। ਮਹਾਰਾਜ ਨੇ ਆਖਿਆ ਏਦਾਂ ਹੀ ਰੱਬ ਦੇ ਨਾਮ ਦਾ ਵੀ ਕੋਈ ਮੁੱਲ ਨਹੀਂ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦੀਨੋ ਮੰਤਾਨੀ। ਗੁਰੂ ਨੇ ਇਹ ਮੰਤਰ ਦਿੱਤਾ ਮੈਨੂੰ। ਮੰਤਾਨੀ ਦਾ ਮਤਲਬ ਕੀ ਹੁੰਦਾ ਹੈ? ਮੰਤਰ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ। ਅੱਛਾ, ਜਦੋਂ ਦਾ ਇਹ ਮੰਤਰ, ਇਹ ਉਪਦੇਸ਼ ਮੇਰਾ ਗੁਰੂ ਨੇ ਮੈਨੂੰ ਦੇ ਦਿੱਤਾ ਨਾ, ਮੇਰੇ ਗੁਰੂ ਨੇ, ਮੈਂ ਪੱਲੇ ਬੰਨ ਲਿਆ, ਹੁਣ ਮੈਂ ਡਿੱਗਦਾ ਤੇ ਡੋਲਦਾ ਨਹੀਂ। ਹੁਣ ਨਹੀਂ ਡਿੱਗਦਾ ਡੋਲਦਾ, ਹੁਣ ਡਾਵਾਂ ਡੋਲਤਾ ਖਤਮ ਹੋ ਗਈ ਜੀਵਨ ਵਿੱਚ, ਹੁਣ ਐਨ ਟਿਕਾ ਵਿੱਚ ਹਾਂ। ਡਿੱਗੈ ਨਾ ਡੋਲੈ, ਕਿੱਦਾਂ ਦੀ ਸਿਚੁਏਸ਼ਨ ਆ ਜਾਵੇ, ਹਾਲਾਤ ਕਿੱਦਾਂ ਦੇ ਵੀ ਹੋ ਜਾਣ, ਮੈਂ ਨਾ ਡਿੱਗਦਾ ਹਾਂ ਤੇ ਨਾ ਡੋਲਦਾ ਹਾਂ, ਕਿਉਂਕਿ ਮੇਰੇ ਕੋਲ ਗੁਰੂ ਦੀ ਉੱਤਮ ਸਲਾਹ ਹੈ। ਡੋਲੇਗਾ ਕੌਣ? ਜਿਹੜਾ ਉਸਤਾਦ ਦਾ ਚੰਡਿਆ ਹੁੰਦਾ ਉਹ ਕਦੀ ਨਹੀਂ ਡੋਲਦਾ, ਜਿਹੜਾ ਚੰਡਿਆ ਨਾ ਜਾਵੇ ਉਹ ਡੋਲਦਾ ਹੈ। ਏਦਾਂ ਹੀ ਜਿਹਨੂੰ ਗੁਰੂ ਨੇ ਚੰਡ ਦਿੱਤਾ ਉਹ ਨਹੀਂ ਡੋਲੇਗਾ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਐਨ ਤ੍ਰਿਪਤੀ ਆ ਗਈ ਜੀਵਨ ਵਿੱਚ, ਤਸੱਲੀ ਆ ਗਈ। ਅੱਛਾ ਜੇ ਤ੍ਰਿਪਤੀ ਨਾ ਹੋਵੇ ਤੇ ਬੰਦਾ ਤਾਂ ਵੀ ਡੋਲਦਾ ਹੀ ਹੈ ਨਾ। ਜੇ ਬੰਦਾ ਪੇਟ ਤੋਂ ਭੁੱਖਾ ਹੋਵੇ ਜੀ, ਤ੍ਰਿਪਤ ਨਾ ਹੋਵੇ, ਡੋਲੇਗਾ। ਪਰ ਜੇ ਰੱਜਿਆ ਬੈਠਾ ਏ ਫਿਰ ਕਿੱਥੇ ਡੋਲੇਗਾ। ਇੱਦਾਂ ਹੀ ਜਿਹੜੇ ਗੁਰੂ ਦੀ ਵਿਚਾਰ ਦੇ ਨਾਲ ਤ੍ਰਿਪਤ ਹੋ ਜਾਂਦੇ ਨੇ, ਜ਼ਿੰਦਗੀ ਵਿੱਚ ਔਕੜਾਂ ਦੁੱਖਾਂ ਸੁੱਖਾਂ ਵੇਲੇ ਉਹ ਕਦੀ ਵੀ ਡੋਲਦੇ ਨਹੀਂ ਹਨ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਮਹਾਰਾਜ ਅਗਲੇ ਬੋਲ ਵਿੱਚ ਕਹਿੰਦੇ ਨੇ, ਕਹਿੰਦੇ ਨੇ ਹੁਣ ਇੱਕ ਗੱਲ ਹੋਰ ਜ਼ਿੰਦਗੀ ਵਿੱਚ ਬੜੀ ਪਿਆਰੀ ਵਾਪਰੀ। ਆਖਿਆ ਓਏ ਜੋ ਬੀਚ ਹਮ ਤੁਮ ਕਸ਼ ਹੋਤੇ। ਆਖਿਆ ਪਹਿਲਾਂ ਜਿਹੜੀ ਮੇਰੇ ਅੰਦਰ ਮੈਂ ਮੇਰੀ ਵਾਲੀ ਭਾਵਨਾ ਸੀ ਨਾ, ਉਹ ਦੂਰ ਹੋ ਗਈ। ਹੁਣ ਹੰਕਾਰ ਚਲਿਆ ਗਿਆ, ਹਉਮੈ ਚਲੀ ਗਈ। ਹਮਕੋ ਤੁਮਕੋ ਵਾਲੀ ਜਿਹੜੀ ਭਾਵਨਾ ਹੈ ਇਹ ਜੀਵਨ ਵਿੱਚੋਂ ਕੱਢ ਦਿੱਤੀ ਹੈ। ਅੱਛਾ ਜਿਹਨੇ ਇਹ ਕੱਢ ਦਿੱਤੀ ਉਹ ਤੇ ਸੁਖੀ ਸੁਖੀ ਹੈ, ਤੇ ਜਿਹੜਾ ਮੈਂ ਮੇਰੀ ਦੇ ਵਿੱਚ ਫਸਿਆ ਹੈ ਉਹ ਕਿੱਥੋਂ ਸੁਖੀ ਹੋ ਸਕਦਾ? ਉਹ ਨਹੀਂ ਸੁਖੀ ਹੋ ਸਕਦਾ। ਸਾਡੇ ਕੋਲ ਜਦੋਂ ਅਸੀਂ ਕੋਈ ਵਿਛੜਦਾ ਵੀ ਆਪਾਂ ਕਹਿੰਦੇ ਮੇਰਾ ਹੈ। ਜਦੋਂ ਆਪਾਂ ਇਹ ਸਮਝ ਲਿਆ ਵੀ ਜਿਸ ਕੀ ਬਸ ਤੇ ਸਾਗਾ ਰਾਖੈ ਪ੍ਰਭ ਕੀ ਆਗਿਆ ਮਨ ਹੈ ਮੱਥ ਹੈ, ਫਿਰ ਕਾਹਦਾ ਦੁੱਖ ਹੋਣਾ। ਮੁਸ਼ਕਲ ਇਹ ਹੈ ਵੀ ਆਪਾਂ ਦੁਖੀ ਤਾਂ ਹੋਏ ਕਿਉਂਕਿ ਜੋ ਸਾਡੇ ਕੋਲ ਸੀ ਉਹ ਸਮਝਿਆ ਮੇਰਾ ਏ, ਤੇ ਜਿਹਨੇ ਮੇਰੇ ਤੇ ਤੇਰੇ ਵਾਲੀ ਭਾਵਨਾ ਹੀ ਤਿਆਗ ਦਿੱਤੀ ਉਹ ਕਦੀ ਦੁਖੀ ਨਹੀਂ ਹੋ ਸਕਦਾ। ਬੱਚਾ ਛੋਟਾ ਜਿਹਾ ਹੋਵੇ ਨਾ ਜੀ, ਜਿਵੇਂ ਇਹਨਾਂ ਮੁਲਕਾਂ ਦਾ ਇੱਕ ਸਿਸਟਮ ਜਿਹਾ ਬਣਿਆ, ਇਹ ਜੀ ਬੱਚੇ ਦਾ ਬੈਡਰੂਮ ਹੈ। ਹੁਣ ਤੁਸੀਂ ਜੇਨ ਚ ਉਹਦੇ ਗੱਲ ਬਿਠਾ ਦਿੱਤੀ ਇਹ ਬੱਚੇ ਤੇਰਾ ਹੈ ਤੇਰਾ ਹੈ ਤੇਰਾ ਹੈ, ਘਰ ਚ ਸਕਾ ਮਾਮਾ ਵੀ ਆਇਆ ਹੋਵੇ ਤੇ ਬੱਚਾ ਕਹਿੰਦਾ ਇਹ ਕਿੱਥੇ ਸੌਂਗਾ ਤੇ ਮੇਰਾ। ਤੇ ਜਿਹਨਾਂ ਟੱਬਰਾਂ ਚ ਇਹ ਬਿਰਤੀ ਨਹੀਂ ਹੈਗੀ, ਜਿਹਨਾਂ ਨੇ ਆਪਣੇ ਬੱਚਿਆਂ ਵਿੱਚ ਇਹ ਗੱਲ ਪਾਈ ਨਹੀਂ, ਉਦੋਂ ਜੇ ਕੋਈ ਭੈਣ ਭਰਾ ਕਰੇ ਆਵੇਗਾ ਤੇ ਬੱਚੇ ਨੂੰ ਇਹ ਗੱਲ ਬੋਦਰ ਕਰੇਗੀ? ਉਹਨੂੰ ਕਦੀ ਵੀ ਨਹੀਂ ਕਰੇਗੀ ਵੀ ਠੀਕ ਹੈ ਸੋਹਣਾ ਹੀ ਹੈ ਜਿੱਥੇ ਮਰਜ਼ੀ ਪੈ ਜਾਓ, ਕੋਈ ਨੀ ਸਾਰਾ ਘਰ ਪਿਆ, ਕੀ ਫਰਕ ਪੈਂਦਾ। ਸੋ ਗੱਲਾਂ ਤੇ ਬੜੀਆਂ ਛੋਟੀਆਂ ਛੋਟੀਆਂ ਜੀਆਂ ਨੇ। ਇਹ ਜਿਹੜੀ ਮੈਂ ਮੇਰੀ ਦੀ ਭਾਵਨਾ ਹੈ ਇਹ ਅਸੀਂ ਛੋਟੇ ਹੁੰਦਿਆਂ ਹੀ, ਹੁਣ ਸਿੱਖੀ ਦਾ ਇਹ ਕੰਸੈਪਟ ਨਹੀਂ ਹੈਗਾ, ਇਹ ਗੋਰਿਆਂ ਦਾ ਹੋ ਸਕਦਾ, ਇੱਥੋਂ ਦਾ ਹੋ ਸਕਦਾ, ਸਾਡਾ ਤੇ ਸ਼ੇਅਰਿੰਗ ਦਾ ਹੈ, ਸ਼ੇਅਰ ਕਰਨਾ। ਸਾਡੇ ਵਿੱਚ ਮੈਂ ਮੇਰੀ ਵਾਲੀ ਤੇ ਗੱਲ ਹੀ ਕੋਈ ਨਹੀਂ। ਹੁਣ ਜਦੋਂ ਛੋਟੇ ਹੁੰਦੇ ਆ ਸੁਰਤ ਵਿੱਚ ਗੱਲ ਬਿਠਾ ਦਿੱਤੀ ਪੁੱਤ ਆਹ ਚੀਜ਼ ਤੇ ਤੇਰੀ ਆ, ਨਹੀਂ ਉਹਨੂੰ ਨਾਲ ਦੱਸੋ ਵੀ ਪੁੱਤ ਜੇ ਸ਼ੇਅਰ ਵੀ ਕਰਨੀ ਪਵੇ ਤੇ ਤੂੰ ਕਰ ਸਕਦਾ, ਜੇ ਤੇਰੇ ਗੁਆਂਢੀ ਦਾ ਬੱਚਾ ਵੀ ਨਾਲ ਆ ਕੇ ਤੇਰੇ ਖੇਡਣਾ ਚਾਹਵੇ ਤੇ ਤੂੰ ਖੇਡ ਸਕਦਾ, ਤੂੰ ਕੇਅਰ ਟੇਕਰ ਬਣ ਜਾਏ ਤਾਂ ਗੱਲ ਵੱਖਰੀ ਹੈ ਵੀ ਹੈ। ਹੁਣ ਆਪਾਂ ਜਦੋਂ ਗੁਰਦੁਆਰਾ ਇੰਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਗੁਰਦੁਆਰਾ ਤੇ ਸੰਗਤ ਦਾ ਹੀ ਹੁੰਦਾ, ਕੇਅਰ ਟੇਕਰ ਕੋਈ ਵੀ ਹੋ ਸਕਦਾ, ਕੋਈ ਕਮੇਟੀ ਹੋ ਸਕਦੀ ਹੈ, ਕੋਈ ਹੋ, ਕੋਈ ਬੰਦਾ ਤੇ ਚਾਹੀਦਾ ਹੀ ਹੈ ਨਾ, ਵੀ ਹੈ ਤੇ ਸੰਗਤ ਦਾ ਹੀ ਹੈ। ਹੁਣ ਜਿੱਥੇ ਮੈਂ ਮੇਰੀ ਦੀ ਭਾਵਨਾ ਆਵੇਗੀ, ਜਿੱਥੇ ਹੁਣ ਅਸੀਂ ਇਹ ਸਿਖਾ ਦਿੱਤਾ ਵੀ ਇਹ ਤੇ ਤੇਰੀ ਆ ਤੇਰੀ ਆ, ਫਿਰ ਬੰਦਾ ਦੁਖੀ ਹੁੰਦਾ ਹੈ ਯਾਰ ਬੱਚੇ ਹੱਥੋਂ ਨਿਕਲ ਗਏ, ਅਸੀਂ ਤੇ ਇਹਨਾਂ ਨੂੰ ਕੋਈ ਮਾੜਾ ਸਿਖਾਇਆ ਨਹੀਂ, ਸਿਖਾਇਆ ਹੈ ਤੁਸੀਂ ਮੈਂ ਮੇਰੀ ਦੀ ਭਾਵਨਾ ਉਹਨਾਂ ਨੂੰ ਸਿਖਾਈ ਹੈ। ਤੇ ਜਿੰਨਾ ਚਿਰ ਮੈਂ ਮੇਰੀ ਦੀ ਭਾਵਨਾ ਹੈ ਦੁਖੀ ਰਵਾਂਗੇ। ਬਾਬੇ ਨੇ ਆਖਿਆ ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ। ਹੁਣ ਤੇ ਉਹ ਗੱਲਾਂ ਹੀ ਉੱਡ ਗਈਆਂ, ਹੁਣ ਮੈਂ ਮੇਰੀ ਰਹੀ ਕੋਈ ਨੀ, ਹੁਣ ਤੇ ਤੂੰ ਤੂੰ ਕਰਤਾ ਤੂੰ ਹੁਆ। ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਕਣਕ ਦਾ ਅਰਥ ਹੁੰਦਾ ਜੀ ਸੋਨਾ, ਅਲੰਕਾਰ ਕਹਿੰਦੇ ਨੇ ਗਹਿਣਿਆਂ ਨੂੰ। ਜਦੋਂ ਗਹਿਣੇ ਪਿਘਲ ਗਏ ਨਾ ਭੱਠੀ ਦੇ ਵਿੱਚ ਤੇ ਉਹ ਵੀ ਫਿਰ ਸੋਨਾ ਹੀ ਬਣ ਗਏ, ਤੇ ਜਿੰਨਾ ਚਿਰ ਉਹ ਪਿਘਲੇ ਨਹੀਂ ਸਨ ਕੋਈ ਉਹਨਾਂ ਨੂੰ ਕਹਿੰਦਾ ਸੀ ਇਹ ਕੰਨ ਚ ਪਾਉਣ ਵਾਲਾ ਹੈ, ਕੋਈ ਕਹਿੰਦਾ ਸੀ ਇਹ ਗਲ ਚ ਪਾਉਣ ਵਾਲਾ ਹੈ, ਤੇ ਸੁਨਿਆਰ ਦੀ ਭੱਠੀ ਜਦੋਂ ਪਿਘਲੇ ਤੇ ਫਿਰ ਸੋਨੇ ਦੀ ਡਲੀ ਵੱਜਦੀ, ਉਹ ਫਿਰ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਗਹਿਣਾ। ਹੁਣ ਇੱਥੇ ਗੱਲ ਕੀ ਹੈ, ਬੰਦੇ ਮਹਾਰਾਜ ਕਹਿੰਦੇ ਨੇ ਬੰਦਿਆ ਹੈਗਾ ਤੂੰ ਵੀ ਰੱਬ ਦਾ ਰੂਪ ਹੀ ਆ, ਪਰ ਤੂੰ ਆਪਣੇ ਆਪ ਨੂੰ ਵੱਖਰਾ ਸਮਝਣਾ ਸ਼ੁਰੂ ਕਰ ਦਿੱਤਾ, ਜਿਵੇਂ ਸੋਨੇ ਦਾ ਗਹਿਣਾ ਆਪਣੇ ਆਪ ਨੂੰ ਵੱਖਰਾ ਸਮਝਣਾ ਸ਼ੁਰੂ ਕਰ ਦਿੱਤਾ ਤੇ ਦੁਖੀ ਰਹਿੰਦਾ ਹੈ। ਹੁਣ ਉਹਨੂੰ ਸੋਨੇ ਦੇ ਗਹਿਣੇ ਨੂੰ ਨਹੀਂ ਇੱਥੇ ਸਮਝਾਇਆ, ਗੱਲ ਤੇ ਸਾਡੀ ਹੈ ਵੀ ਸੋਨੇ ਦਾ ਗਹਿਣਾ ਜਦੋਂ ਹੀ ਸੁਨਿਆਰ ਦੇ ਕੋਲ ਗਿਆ, ਉਹਨੇ ਅੱਗ ਬਾਲੀ, ਉਹਨੇ ਸਾਰਾ ਆਕਾਰ ਆਪਣਾ ਛੱਡ ਦਿੱਤਾ ਤੇ ਸੋਨੇ ਦਾ ਹੀ ਰੂਪ ਬਣ ਗਿਆ, ਸੋਨੇ ਦੀ ਡਲੀ ਹੁਣ ਕਹਿੰਦੇ। ਹੁਣ ਉਹਨੂੰ ਇਹ ਨਹੀਂ ਕਹਿੰਦਾ ਵੀ ਕੋਈ ਇਹ ਨੱਕ 'ਚ ਪਾਉਣ ਵਾਲੀ ਨੱਥ ਹੈ, ਇਹ ਕੰਨ 'ਚ ਪਾਉਣ ਵਾਲੀ ਕੋਈ ਵਾਲੀ ਹੈ, ਇਹ ਹੱਥ 'ਚ ਪਾਉਣ ਵਾਲੀ ਕੋਈ ਛਾਪ ਹੈ, ਇਹ ਗਲ 'ਚ ਪਾਉਣ ਵਾਲਾ ਕੋਈ ਹਾਰ ਹੈ, ਕੋਈ ਨਹੀਂ ਕਹਿੰਦਾ। ਜਦੋਂ ਸੁਨਿਆਰ ਦੀ ਭੱਠੀ 'ਚ ਪੈ ਗਿਆ ਤੇ ਉਹ ਜਿਹੜੇ ਗਹਿਣੇ ਸੀ, ਉਹ ਜਿਹੜਾ ਅਲੰਕਾਰ ਸੀ, ਉਹਨੇ ਆਪਣਾ ਰੂਪ ਗਵਾ ਲਿਆ। ਜਦੋਂ ਸਿੱਖ ਵੀ ਗੁਰੂ ਦੀ ਭੱਠੀ 'ਚ ਪੈ ਜਾਂਦਾ ਤੇ ਫਿਰ ਇਹ ਅਲੰਕਾਰ ਨਹੀਂ ਰਹਿੰਦਾ, ਫਿਰ ਸੋਨੇ ਦਾ ਰੂਪ ਹੋ ਜਾਂਦਾ, ਸੋਨਾ ਹੀ ਹੁੰਦਾ। ਗੁਰਦੇਵ ਨੇ ਆਖਿਆ ਅਲੰਕਾਰ ਮਿਲ ਥੈਲੀ ਹੋਈ ਹੈ, ਫਿਰ ਉਹਨੂੰ ਕੀ ਕਿਹਾ ਜਾਂਦਾ, ਤਾਂ ਤੇ ਕਣਕ ਵਖਾਨੀ, ਕਣਕ ਦਾ ਮਤਲਬ ਸੋਨਾ। ਅਖੀਰਲੇ ਬਚਨ ਨੇ ਹੋਇਆ ਕਿ ਮਹਾਰਾਜ ਕਹਿੰਦੇ ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ। ਹੁਣ ਜੀਵਨ ਵਿੱਚ ਸਹਿਜ ਆ ਗਿਆ, ਸੁਖ ਆ ਗਿਆ, ਸ਼ੋਭਾ ਵਡਿਆਈ ਆ ਗਈ। ਬਾਜੇ ਅਨਹਤ ਬਾਨੀ, ਅਨਹਤ ਦਾ ਮਤਲਬ ਹੁੰਦਾ ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ, ਮਤਲਬ ਜੀਵਨ ਵਿੱਚ ਇੱਕ ਕੰਟੀਨਿਊਟੀ ਆ ਗਈ ਹੈ ਸੱਚ ਦੀ, ਵਿਹਾਰ ਦੇ ਵਿੱਚ ਕੰਟੀਨਿਊਟੀ ਆ ਗਈ, ਉਹੀ ਹੈ, ਉਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ। ਕਹੋ ਨਾਨਕ ਨਿਹਚਲ ਘਰ ਬੰਨਦਿਓ, ਘਰ ਆ ਹਿਰਦੇ ਰੂਪੀ ਘਰ ਨਿਹਚਲ ਹੋ ਗਿਆ, ਇਹ ਡੋਲਦਾ ਨਹੀਂ ਹੁਣ। ਕਹੋ ਨਾਨਕ ਨਿਹਚਲ ਘਰ ਬੰਨਦਿਓ, ਗੁਰ ਕੀ ਆਓ ਬੰਧਾ ਨਹੀਂ ਤੇ ਗੁਰੂ ਨੇ ਬੰਨ ਕੇ ਦਿੱਤਾ। ਸੋ ਕਿਰਪਾ ਕਰੇ ਜੀ, ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਦੇ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਬਚਨ ਸਤਿਗੁਰ ਨੇ ਬੜੇ ਸਪਸ਼ਟ, ਸ਼ੁੱਧ ਔਰ ਗਿਆਨ ਪੂਰਵ ਬਚਨ ਸਾਡੇ ਨਾਲ ਸਾਂਝੇ ਕੀਤੇ ਨੇ। ਗੱਲ ਤੇ ਜੀਵਨ ਦੀ ਹੈ, ਮਨ ਅਤੇ ਤਨ ਦੀ ਗੱਲ ਕੀਤੀ ਹੈ, ਕਿਉਂਕਿ ਇਹਦੇ ਵਾਸਤੇ ਤੇ ਇੱਕੋ ਅਰਦਾਸ ਹੈ ਜਿਹੜੀ ਪਰਮਾਤਮਾ ਦੇ ਦਰ ਤੇ ਕਰਨੀ ਹੈ ਤੇ ਉਹੀ ਪ੍ਰਵਾਨ ਹੁੰਦੀ ਹੈ, ਕਿਉਂਕਿ ਅਸਲੀ ਇਹਨੂੰ ਬਣਾਉਣ ਵਾਲਾ ਤੇ ਇਹਨੂੰ ਤੋੜਨ ਵਾਲਾ ਸਿਰਫ ਪਰਮਾਤਮਾ ਹੈ। ਆ ਬੀਬੀਆਂ ਨੂੰ ਨਾ 2 ਮਿੰਟ ਤੁਸੀਂ ਅੱਡ ਅੱਡ ਬਹਿ ਜਾਇਆ ਕਰੋ ਬੀਬੀਓ, ਪਲੀਜ਼, ਤੁਹਾਨੂੰ ਬੇਨਤੀ ਹੈ। ਤੁਹਾਨੂੰ ਕੱਲ੍ਹ ਭਾਈ ਸਾਹਿਬ ਨੇ ਵੀ ਕਿਹਾ ਸੀ, ਤੁਸੀਂ ਥੋੜ੍ਹਾ ਜਿਹਾ ਨਾ ਪਲੀਜ਼ ਨਾ ਬੋਲਿਆ ਕਰੋ, ਕਿਉਂਕਿ ਸ਼ਾਂਤੀ ਭੰਗ ਹੁੰਦੀ ਹੈ। ਮੈਂ ਬੇਨਤੀ ਤੁਹਾਨੂੰ ਜ਼ਰੂਰ ਕਰੂੰਗਾ, ਹੋ ਸਕਦਾ ਤੁਸੀਂ ਗੁੱਸਾ ਕਰੋ ਇਸ ਗੱਲ ਦਾ, ਪਰ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਅੰਦਰ ਬਹਿ ਕੇ ਗੱਲਾਂ ਨਾ ਕਰੀਏ। ਸੋ ਗੁਰੂ ਕਿਰਪਾ ਕਰੇ, ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਣ, ਤੁਸੀਂ ਮਾਤਾਵਾਂ ਜੇ ਸਾਡੀਆਂ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਕੋਈ ਗੱਲ ਤੁਹਾਡੇ ਨਾਲ ਸਾਂਝੀ ਕਰੀਏ। ਇਹਦਾ ਇਹ ਕਾਰਨ ਹੈ ਕਿ ਅਸੀਂ ਤੁਹਾਨੂੰ ਕੁਛ ਨਾ, ਥੋੜ੍ਹਾ ਜਿਹਾ ਕੋਸ਼ਿਸ਼ ਕਰਿਆ ਕਰੋ, ਆਪ ਜੀ ਨੂੰ ਬੇਨਤੀ ਹੈ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਆਪਾਂ ਬਚਨ ਵੀ ਭਾਈ ਸਾਹਿਬ ਨੇ ਤੁਹਾਡੇ ਨਾਲ ਸਾਂਝੇ ਕੀਤੇ, ਅੱਜ ਸਮਾਪਤੀ ਵੀ ਸਵੇਰੇ ਸਹਿਜ ਪਾਠ ਦੀ ਦਾਸ ਨੇ ਇਸੇ ਸ਼ਬਦ 'ਤੇ ਕੀਤੀ ਸੀ, ਅਤੇ ਉਦੋਂ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਜਿਹੜੇ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ ਉਹ ਪੂਰੀ ਲਿਸਟ ਗੁਰੂ ਮਹਾਰਾਜ ਨੇ ਇੱਕ ਸ਼ਬਦ ਦੇ ਪਾਠ ਪੜ੍ਹਿਓ ਔਰ ਵੇਦ ਵਿਚਾਰੇ, ਉਹਦੀ ਸਾਰੀ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ, ਸਾਨੂੰ ਸਾਰਿਆਂ ਨੂੰ ਸਤਿਗੁਰ ਸਾਹਿਬ ਚੜ੍ਹਦੀ ਕਲਾ ਬਖਸ਼ਣ, ਬਖਸ਼ਿਆ ਆਪਦੇ ਸਾਡੇ ਹਿਰਦੇ ਵਿੱਚ ਵਸੇ। ਭਾਈ ਸਾਹਿਬ ਦਾ ਧੰਨਵਾਦ। ਸੋ ਆਓ ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਦੇ ਜਥੇ ਪਾਸੋਂ ਸਰਵਗਰੀਆ ਕੀਰਤਨ, ਅੱਖਾਂ ਦਾ ਕੈਂਪ ਲੱਗ ਰਿਹਾ ਚੱਕ ਵਾਸਤੇ 14 ਜੂਨ ਨੂੰ 12 ਵਜੇ ਤੋਂ ਲੈ ਕੇ ਤੇ 4 ਵਜੇ ਤੱਕ। ਜਿਨ੍ਹਾਂ ਨੇ ਅੱਖਾਂ ਆਪਣੀਆਂ ਚੈੱਕ ਕਰਾਉਣੀਆਂ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ। ਦਸਤਾਰ ਸਿਖਲਾਈ ਕੈਂਪ ਹੋਵੇ, ਹਰ ਸਿੱਖ ਸ਼ੁੱਕਰਵਾਰ ਨੂੰ 6 ਵਜੇ ਦਸਤਾਰ ਸਿਖਲਾਈ ਜਾਂਦੀ ਹੈ, ਤੋ ਜਿਨ੍ਹਾਂ ਨੇ ਦਸਤਾਰਾਂ ਸਿੱਖਣੀਆਂ ਉਹਨਾਂ ਨੂੰ ਬੇਨਤੀ ਹੈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰੇ। ਪਾਰਕਿੰਗ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਗੱਡੀ ਜਿੱਥੇ ਪਾਰਕਿੰਗ ਦੀ ਜਗ੍ਹਾ ਉੱਥੇ ਅਸੀਂ ਪਾਰਕ ਕਰਿਆ ਕਰੀਏ। ਜਿਹੜੀਆਂ ਹੈਂਡੀਕੈਪ ਨੇ ਉਹਨਾਂ 'ਤੇ ਵੀ, ਤਾਂ ਜਿਹੜੇ ਰਸਤੇ ਲੰਘਣ ਵਾਲੇ ਨੇ ਉਹਨਾਂ ਨੂੰ ਬਲੌਕ ਨਾ ਕਰਿਆ ਕਰੋ, ਕਿਉਂਕਿ ਵੀਕਐਂਡ 'ਤੇ ਬਹੁਤ ਪ੍ਰੋਬਲਮ ਆਉਂਦੀ ਹੈ, ਗੱਡੀਆਂ ਅਸੀਂ ਬਲੌਕ ਕਰ ਦਿੰਦੇ ਹਾਂ, ਰਸਤੇ ਬਲੌਕ ਕਰ ਦਿੰਦੇ ਹਾਂ, ਆਵਾਜਾਈ ਰੁਕ ਜਾਂਦੀ ਹੈ। ਸਰਵੰਗਰੀਆ ਕੀਰਤਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਕਿਰਪਾ ਕਰਨ। ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਨ ਸਰਵਣ ਕੀਤੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸ਼ਿਵ ਬਾਣੀ। ਸਤਿਗੁਰੂ ਜੀ ਕਿਰਪਾ ਕਰਨ। ਆਓ ਗਲੇਰਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਗਿਆਨੀ ਜੀ ਤਿੰਨਾਂ ਪਾਸੋਂ ਸ਼ਰਮ ਕਰੀਏ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਰਸਪਿੰਨੀ ਰਸਤਾਂ ਦੁਆਰਾ ਲਾਹੀ ਬਾਣੀ ਦੇ ਮਨੋਹ ਕੀਰਤਨ ਸਰਵਣ ਕਰਾਏ ਨੇ। ਆਪ ਸਭ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਸਰਵਣ ਕਰਕੇ ਰਾਸ ਪ੍ਰਾਪਤ ਕੀਤਾ। ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਜਿਹੜੇ ਬਚਨ ਸਤਿਗੁਰੂ ਦੀ ਕਿਰਪਾ ਨਾਲ ਭਾਈ ਸਾਹਿਬ ਨੇ ਅਖੀਰ 'ਤੇ ਸਾਂਝੇ ਕੀਤੇ ਨੇ, ਆਪਾਂ ਉਹਨਾਂ 'ਤੇ ਪਹਿਰਾ ਦੇਣ ਦਾ ਯਤਨ ਕਰੀਏ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਗਾਵੋ ਦਾ ਮਤਲਬ ਇਹ ਨਹੀਂ ਵੀ ਆਪਾਂ ਠੀਕ ਹੈ ਕੀਰਤਨ ਕਰਨਾ ਕਥਾ ਕਰਨੀ ਹੈ, ਗਾਓ ਦਾ ਮਤਲਬ ਭਾਈ ਉਹਦੀ ਬਾਣੀ ਨੂੰ ਪੜ੍ਹੋ ਵਿਚਾਰੋ ਅਤੇ ਆਪਣੇ ਅੰਦਰ ਇੰਪਲੀਮੈਂਟ ਕਰਨ ਦਾ ਯਤਨ ਕਰੋ, ਕਿਉਂਕਿ ਬਾਣੀ ਸਾਨੂੰ ਇੱਕ ਥਿਊਰੀ ਦਿੱਤੀ ਹੈ, ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆਉਣਾ। ਜੇ ਪੜ੍ਹ ਪੜ੍ਹ ਕੇ ਗੱਡੀ ਗੱਲ ਪੜ੍ਹਦੀ ਗੱਲ ਹੋਵੇ ਤਾਂ ਪਾਤਸ਼ਾਹ ਨੇ ਬੜੀਆਂ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ, ਬੇਦ ਪ੍ਰਾਣ ਸਿਮਰਤ ਔਰ ਸਾਸ ਤਿੰਨ ਪੜ੍ਹਿਆ ਮੁਕਤ ਨਾ ਹੋਈ। ਸੋ ਕੋਸ਼ਿਸ਼ ਕਰੋ ਕਿ ਬਾਣੀ ਨਾਲ ਅਸੀਂ ਜੁੜ ਸਕੀਏ, ਜੁੜਨਾ ਹੀ ਜ਼ਰੂਰੀ ਹੈ, ਬਾਣੀ ਤੋਂ ਬਗੈਰ ਸਾਡਾ ਜੀਵਨ ਨਹੀਂ। ਔਰ ਜਿੱਥੋਂ ਬਾਣੀ ਵਿਸੇ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲਾਏ। ਸੋ ਬਹੁਤ ਕਿਰਪਾ ਭਾਈ ਸਾਹਿਬ 'ਤੇ, ਬਹੁਤ ਬਹੁਤ ਧੰਨਵਾਦ। ਆਓ ਹੁਣ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਬੈਠ ਕੇ ਸੁਣਿਆ ਕਰੋ ਕਿ ਜਿਹੜੇ ਪ੍ਰਚਾਰਕ ਨੇ ਉਹ ਕਿਵੇਂ ਤੁਹਾਡੇ ਨਾਲ ਸਾਂਝ ਕਰਦੇ ਨੇ ਬਾਣੀ ਦੀ, ਕਿਉਂਕਿ ਸਿਰਫ ਕਹਿ ਦੇਣਾ ਵੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਨਹੀਂ, ਠੀਕ ਆ ਜਦੋਂ ਸੁਣਾਂਗੇ ਫਿਰ ਗੱਲ ਬਣੇਗੀ। ਜੋ ਮਾਈ ਭਾਈ ਗੁਰਮੁਖ ਪਿਆਰੇ ਆਪੋ ਆਪਣੇ ਟੀ ਵੀ 'ਤੇ ਘਰਾਂ ਵਿੱਚ ਬੈਠੇ ਸੁਣੇ ਉਹਨਾਂ ਨੂੰ ਵੀ ਮੇਰੀ ਬੇਨਤੀ ਇੱਕ ਹੱਥ ਜੋੜ ਕੇ ਭਾਈ ਗੁਰੂ ਦੀ ਸੰਗਤ ਜ਼ਰੂਰ ਕਰਿਆ ਕਰੋ, ਭਾਵੇਂ ਹਫ਼ਤੇ 'ਚ ਇੱਕ ਵਾਰ ਹੀ ਕਰੋ। ਜਿੰਨੇ ਪ੍ਰਚਾਰਕ ਤੁਹਾਡੇ ਸਨਮੁੱਖ ਰੋਜ਼ ਹੁੰਦੇ ਨੇ ਇਹਨਾਂ ਪ੍ਰਚਾਰਕਾਂ ਦਾ ਮਾਣ ਸਤਿਕਾਰ ਕਰਨਾ ਵੀ ਸਾਡਾ ਫਰਜ਼ ਬਣਦਾ। ਜੇ ਆਪਾਂ ਘਰਾਂ ਵਿੱਚ ਹੀ ਬੈਠ ਕੇ ਸੁਣਦੇ ਰਹੇ ਤਾਂ ਕਿਵੇਂ ਕਰਨਾ। ਜੋ ਪਰਿਵਾਰਕ ਤੌਰ 'ਤੇ ਜੀਵਨ ਇੱਥੇ ਲੈ ਕੇ ਇਹ ਸਾਡੇ ਪ੍ਰਚਾਰਕ ਆਉਂਦੇ ਨੇ ਉਹਨਾਂ ਨੂੰ ਸਤਿਗੁਰ ਨੇ ਬਖਸ਼ਿਸ਼ ਕੀਤੀ ਕਿਰਤ। ਇਹ ਕਿਰਤ ਜਿਹੜੀ ਹੈ ਇਹਨਾਂ ਨੇ ਸਤਿਗੁਰ ਦੀ ਕਿਰਪਾ ਨਾਲ ਆਪ ਸੰਗਤਾਂ ਦੇ ਰਾਹੀਂ ਇਹਨਾਂ ਦੀ ਪਰਿਵਾਰਕ ਜੀਵਨ ਜਿਹੜੇ ਨੇ ਉਹ ਚੱਲਣੇ ਨੇ। ਅਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਜਦੋਂ ਸਮਾਂ ਬਣੇ ਜ਼ਰੂਰ ਆਣ ਕੇ ਸੁਣਿਆ ਕਰੋ। ਸਭ ਦਾ ਧੰਨਵਾਦ। 14 ਤਰੀਕ ਨੂੰ ਕੈਂਪ ਲੱਗਣਾ ਗੁਰਦੁਆਰਾ ਸਾਹਿਬ ਵਿਖੇ ਕੱਪ ਅੱਖਾਂ ਦਾ, 12 ਤੋਂ ਲੈ ਕੇ 4 ਵਜੇ ਤੱਕ। ਸਰਵਣ ਕਰੀਏ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ।

डुबदे पत्थर जीड़ा अगन

ก็วันนั้นหูระอับกหูรามบรุษาติราอับกหูรามบรุษาตุราतब काहू का कवन निहूरा रहाओ तीन लोक जा कह हैं पार

0: ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 327 ਦੇ ਉੱਤੇ ਗੌੜੀ ਰਾਗ ਵਿੱਚ ਕਬੀਰ ਸਾਹਿਬ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਦਰਜ ਹੈ। ਕਬੀਰ ਸਾਹਿਬ ਨੇ ਇਸ ਪਾਵਨ ਸ਼ਬਦ ਵਿੱਚ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਆਪਣਾ ਸਿਦਕ ਇੱਕ ਅਕਾਲ ਪੁਰਖ ਦੇ ਉੱਤੇ ਰੱਖਿਆ ਹੋਇਆ ਹੈ। ਆਪਾਂ ਭਰੋਸਾ ਸ਼ਬਦ ਵੀ ਵਰਤਦੇ ਹਾਂ, ਸਿਦਕ ਵੀ ਕਹਿੰਦੇ ਹਾਂ। ਵੈਸੇ ਸਿਦਕ ਦਾ ਜਦੋਂ ਵਿਦਵਾਨਾਂ ਨੇ ਅਰਥ ਕੀਤਾ ਹੈ ਤੇ ਥੋੜਾ ਜਿਹਾ ਵੱਖਰਾ ਹੈ। ਭਰੋਸਾ, ਵਿਸ਼ਵਾਸ, ਸਿਦਕ ਇਹ ਸ਼ਬਦ ਹੈ ਤੇ ਇੱਕੋ ਹੀ ਪੈਟਰਨ ਦੇ ਨੇ, ਪਰ ਆਪਾਂ ਜਦੋਂ ਇਤਿਹਾਸ ਵਿੱਚੋਂ ਇਹਨਾਂ ਨੂੰ ਪੜ੍ਹਦੇ ਹਾਂ ਉਦੋਂ ਕਹਿੰਦੇ ਹਾਂ ਵੀ ਜਿਨ੍ਹਾਂ ਮਾਈਆਂ ਬੀਬੀਆਂ ਨੇ ਸਿਦਕ ਨਿਭਾਇਆ, ਜਿਨ੍ਹਾਂ ਦਾ ਸਿਦਕ ਡੋਲਿਆ ਨਹੀਂ। ਤੇ ਇੱਕ ਵਿਦਵਾਨ ਦੀ ਮੈਂ ਲਿਖਤ ਪੜ੍ਹ ਰਿਹਾ ਸੀ, ਉਹਨੇ ਆਖਿਆ ਸਿਦਕ ਉਸ ਅਵਸਥਾ ਦਾ ਨਾਂ ਹੁੰਦਾ ਜਿੱਥੇ ਬੰਦੇ ਨੂੰ ਪਤਾ ਹੋਵੇ ਹੁੰਦਾ ਹੈ ਵੀ ਉਹਨੇ ਹਾਰ ਜਾਣਾ ਪਰ ਫਿਰ ਵੀ ਉਹ ਲੜਦਾ ਰਹਿੰਦਾ ਅਖੀਰਲੇ ਦਮ ਤਾਈਂ, ਉਹਨੂੰ ਸਿਦਕ ਕਹਿੰਦੇ ਨੇ। ਸੋ ਜਿੱਥੇ ਪਤਾ ਹੁੰਦਾ ਵੀ ਨਤੀਜਾ ਤੁਹਾਡੇ ਹੱਕ ਚ ਨਹੀਂ ਆਉਣਾ, ਮਤਲਬ ਬੜੀ ਗੱਲ ਸਪਸ਼ਟ ਹੁੰਦੀ ਹੈ, ਕਲੀਅਰ ਹੁੰਦੀ ਹੈ ਵੀ ਮੈਂ ਜੋ ਮਰਜ਼ੀ ਕਰ ਲਵਾਂ ਵੀ ਨਤੀਜਾ ਮੇਰੇ ਖਿਲਾਫ ਹੀ ਜਾਣਾ ਹੈ, ਵੀ ਮੈਨੂੰ ਮੌਤ ਗੱਲ ਨਾਲ ਲਾਉਣੀ ਪੈਣੀ ਹੈ, ਪਰ ਫਿਰ ਵੀ ਮੈਂ ਲੜਦਾ ਰਵਾਂ, ਉਹਨੂੰ ਸਿਦਕ ਕਹਿੰਦੇ ਨੇ। ਜਿਵੇਂ ਇਤਿਹਾਸ ਵਿੱਚੋਂ ਆਪਾਂ ਮਾਈਆਂ ਬੀਬੀਆਂ ਦੀ ਗੱਲ ਕਰਦੇ ਹਾਂ, ਉਹਨਾਂ ਦਾ ਗੁਰੂ ਉੱਤੇ ਕੀ ਹੈ, ਸਿਦਕ ਹੀ ਹੈ ਨਾ, ਸਿੱਖੀ ਉੱਤੇ ਕੀ ਹੈ ਉਹਨਾਂ ਦਾ, ਸਿਦਕ ਹੀ ਹੈ। ਹੁਣ ਉਹ ਗੀਤ ਗਾਉਂਦੀਆਂ ਨੇ ਉੱਥੇ ਬੈਠੀਆਂ, ਜਦੋਂ ਕਹਿੰਦੀਆਂ ਨੇ ਵੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ, ਇਹਦਾ ਮਤਲਬ ਹੈ ਵੀ ਸਿਦਕ ਸਿਰ ਨਾਲੋਂ ਵੀ ਵੱਡੀ ਚੀਜ਼ ਹੋ ਗਈ। ਆਮ ਤੌਰ ਉੱਤੇ ਜਦੋਂ ਬੰਦਾ ਕਿਸੇ ਉੱਤੇ ਭਰੋਸਾ ਕਰਦਾ ਹੈ ਨਾ, ਤੇ ਉਹਦਾ ਰੀਜ਼ਨ ਇਹੋ ਹੀ ਹੁੰਦਾ ਹੈ ਵੀ ਇਹ 33 ਵਾਰ ਨਹੀਂ ਮੈਨੂੰ ਲੱਗਣ ਦੇਵੇਗਾ, ਮੁਸੀਬਤ ਵੇਲੇ ਮੇਰੇ ਕੰਮ ਆਵੇਗਾ, ਮੈਨੂੰ ਬਚਾ ਲਵੇਗਾ। ਪਰ ਇਤਿਹਾਸ ਦੀ ਵੱਖਰੀ ਜੀ ਗੱਲ ਹੈ, ਉਹ ਕਹਿੰਦੇ ਜਾਨ ਚਲੀ ਜਾਵੇ, ਸਰੀਰ ਚਲਿਆ ਜਾਵੇ, ਸਭ ਕੁਝ ਖਤਮ ਹੋ ਜਾਵੇ, ਪਰ ਮੇਰਾ ਸਿਦਕ ਤੇਰੇ ਉੱਤੋਂ ਡੋਲਣਾ ਨਹੀਂ ਚਾਹੀਦਾ। ਸਿਦਕ ਜਿਹੜਾ ਸਿਦਕੀ ਹੁੰਦਾ ਹੈ, ਯਾਨੀ ਉਹਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ਸਿਦਕ। ਅੱਛਾ, ਸਿਦਕ ਵਾਲੇ ਬੰਦੇ ਕਦੀ ਡੋਲਦੇ ਨਹੀਂ, ਕਦੀ ਧੋਖੇ ਵਿੱਚ ਨਹੀਂ ਆਉਂਦੇ, ਸਿਦਕ ਵਾਲੇ ਬੰਦੇ ਹਮੇਸ਼ਾ ਸੰਤੁਸ਼ਟ ਰਹਿੰਦੇ ਨੇ, ਤੇ ਬੇਸਿਦਕਿਆਂ ਦਾ ਤੇ ਆਪਾਂ ਕਹਿ ਕੀ ਸਕਦੇ। ਜਿਹੜਾ ਸਿਦਕੀ ਹੈ ਉਹਦੇ ਲਈ ਗਰੀਬੀ ਅਮੀਰੀ ਊਚ ਨੀਚ ਕੁਝ ਪਾ ਲੈਣਾ ਕੁਝ ਭੁੱਖ ਹੋਣੀ ਇਹ ਚੀਜ਼ਾਂ ਮੈਟਰ ਹੀ ਨਹੀਂ ਕਰਦੀਆਂ, ਉਹਦਾ ਸਿਦਕ ਇੰਨਾ ਡੋਲ ਹੈ, ਸਿਦਕ ਇੰਨਾ ਕਾਇਮ ਹੈ। ਮਹਾਰਾਜ ਕਹਿੰਦੇ ਨੇ ਇਹ ਸ਼ਬਦ ਵਿੱਚ ਗੁਰਦੇਵ ਨੇ ਜਿਹੜੀ ਗੱਲ ਸਾਨੂੰ ਸਮਝਾਉਣੀ ਹੈ, ਜਦੋਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਸ਼ਬਦ ਦਾ ਭਾਵ ਦੱਸਿਆ ਹੈ ਨਾ, ਉਹਨਾਂ ਨੇ ਆਖਿਆ ਵੀ ਜਿਸ ਬੰਦੇ ਦਾ ਸਿਦਕ ਅਕਾਲ ਪੁਰਖ ਦੇ ਉੱਤੇ ਵੱਜ ਜਾਂਦਾ ਹੈ ਨਾ, ਉਹਨੂੰ ਫਿਰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ, ਉਹ ਕਿਸੇ ਦਾ ਮੁਥਾਜ ਨਹੀਂ ਬਣਦਾ। ਜਿਵੇਂ ਆਪਾਂ ਪੜ੍ਹਦੇ ਹਾਂ ਵੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਮੋਸ਼ੰਦਾ ਦਾ ਅਰਥ ਹੁੰਦਾ ਮੈਨੂੰ ਹੁਣ ਕਿਸੇ ਦੀ ਮੁਥਾਜੀ ਨਹੀਂ ਹੈ ਵੀ ਤੂੰ ਮੇਰੇ ਨਾਲ ਹੈਗਾ ਇਹਨਾਂ। ਦੁਨੀਆਂ ਪਹਾੜ ਵਿੱਚ ਜਾਵੇ, ਦੁਨੀਆਂ ਜਿੱਥੇ ਮਰਜ਼ੀ ਜਾਵੇ, ਮੈਨੂੰ ਕੋਈ ਪਰਵਾਹ ਨਹੀਂ ਹੈ, ਮੈਂ ਨਹੀਂ ਡੋਲਾਂਗਾ, ਤੂੰ ਨਾਲ ਹੈ ਮੇਰੇ, ਬਸ ਠੀਕ ਹੈ। ਜਦੋਂ ਅਕਾਲ ਪੁਰਖ ਮੇਰੇ ਨਾਲ ਹੈ ਫਿਰ ਦੁਨੀਆਂ ਦੀ ਕੋਈ ਤੱਤੀ ਹਵਾ ਵਗ ਜਾਵੇ, ਠੰਡੀ ਹਵਾ ਵਗ ਜਾਵੇ, ਮੈਨੂੰ ਪਰਵਾਹ ਹੀ ਕੋਈ ਨਹੀਂ। ਬੜੇ ਪਿਆਰੇ ਸ਼ਬਦ ਨੇ ਮਹਾਰਾਜ ਦਾ, ਆਖਿਆ ਤੂੰ ਮੇਰੋ ਮੇਰ ਪਰਬਤ ਸਵਾਮੀ। ਮੇਰ ਕਹਿੰਦੇ ਨੇ ਜੀ ਵੱਡੇ ਪਰਬਤ ਨੂੰ, ਇੱਕ ਆਪਾਂ ਕਹਿੰਦੇ ਸ਼ਮੇਰ ਪਰਬਤ ਜਿੱਥੇ ਮਹਾਰਾਜ ਦੀ ਸਿੱਧਾਂ ਦੇ ਨਾਲ ਮੁਲਾਕਾਤ ਹੋਈ ਗੁਰੂ ਨਾਨਕ ਸਾਹਿਬ ਦੀ। ਤੂੰ ਮੇਰੋ ਮੇਰ, ਤੂੰ ਮੇਰਾ ਪਹਾੜ ਹੈ ਵੱਡਾ, ਪਰਬਤ ਹੈ। ਵੈਸੇ ਪਹਾੜ ਤੇ ਪਰਬਤ ਵਿੱਚ ਵੀ ਫਰਕ ਹੁੰਦਾ। ਤੂੰ ਮੇਰੋ ਮੇਰ ਪਰਬਤ ਸਵਾਮੀ, ਹੇ ਮੇਰੇ ਸਵਾਮੀ ਅਕਾਲ ਪੁਰਖ, ਤੂੰ ਮੇਰਾ ਕੀ ਹੈ, ਪਹਾੜ ਹੈ, ਪਰਬਤ ਹੈ। ਓਟ ਗਈ ਮੈਂ ਤੇਰੀ, ਆਸਰਾ ਮੈਂ ਤੇਰਾ ਲਿਆ ਹੋਇਆ। ਵੇਖੋ ਤੇਜ ਝੱਖੜ ਹਨੇਰੀਆਂ ਆਉਣ ਨਾ ਜਦੋਂ, ਤੇ ਪੰਛੀ ਦੇ ਖੰਭ ਇੰਨੀ ਸਮਰੱਥਾ ਵਾਲੇ ਨਹੀਂ ਹੁੰਦੇ ਵੀ ਉਹ ਤੇਜ ਝੱਖੜ ਤੇ ਹਨੇਰੀਆਂ ਦੇ ਸਾਹਮਣੇ ਖਲੋ ਸਕਣ, ਉਹਨੂੰ ਵਹਾ ਕੇ ਲੈ ਜਾਣਗੀਆਂ। ਪਰ ਫਿਰ ਇੱਕ ਜੁਗਤ ਇਹ ਹੈਗੀ ਹੈ ਵੀ ਤੁਸੀਂ ਉਹਦੀ ਸ਼ਰਨ ਵਿੱਚ ਚਲੇ ਜਾਓ ਜਿਹੜਾ ਤੇਜ ਝੱਖੜਾਂ ਦੇ ਸਾਹਮਣੇ ਖਲੋਤਾ ਹੋਇਆ। ਸੌਖਾ ਤਰੀਕਾ ਹੈ ਨਾ। ਹੁਣ ਕਿਸੇ ਬੰਦੇ ਨੂੰ ਡਰ ਲੱਗਦਾ ਹੈ ਤੇ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ ਤੇ ਜਿਹੜਾ ਰਾਜੇ ਦੀ ਗੁਫਾ ਚਲੇ ਗਿਆ ਉਹਨੂੰ ਉਹਦੇ ਡਰ ਹੀ ਮੁੱਕ ਜਾਂਦੇ ਨੇ, ਉਹ ਕਹਿੰਦੇ ਨੇ ਕੋਈ ਨੀ ਸ਼ੇਰ ਹੈਗਾ। ਤੇ ਜਿੰਨਾ ਚਿਰ ਸ਼ੇਰ ਦੀ ਗੁਫਾ ਚ ਨਹੀਂ ਤੁਸੀਂ ਗਏ ਉਹਨਾਂ ਚਿਰ ਨਿੱਕੇ ਨਿੱਕੇ ਚੂਹੇ ਵੀ ਬੰਦੇ ਨੂੰ ਡਰਾਉਂਦੇ ਰਹਿੰਦੇ ਨੇ। ਇੱਕ ਕੁੱਤਾ ਵੀ ਬੰਦੇ ਨੂੰ ਡਰਾਵੇਗਾ, ਗਿੱਦੜ ਵੀ ਬੰਦੇ ਨੂੰ ਡਰਾਵੇਗਾ। ਪਰ ਜਦੋਂ ਚਲਿਆ ਗਿਆ ਸ਼ੇਰ ਦੀ ਸ਼ਰਨ ਵਿੱਚ ਫਿਰ ਕੋਈ ਪਰਵਾਹ ਨਹੀਂ। ਮਹਾਰਾਜ ਦੀ ਬਾਣੀ ਵਿੱਚ ਨਾ ਭਗਤ ਜੀ ਨੇ ਇੱਕ ਵਾਕ ਰੱਖਿਆ, ਆਖਿਆ ਸਿੰਘ ਸ਼ਰਨ ਕੱਤ ਜਾਈਐ ਜੋ ਜੰਬਕ ਗਰਾਸੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਫਾਇਦਾ ਹੀ ਕੀ ਹੈ ਜੇ ਗਿੱਦੜਾਂ ਤੋਂ ਹੀ ਡਰ ਲੱਗਦਾ। ਤੇ ਹੁਣ ਸ਼ੇਰ ਇੱਥੇ ਕਿਹਨੂੰ ਆਖਿਆ? ਗੁਰੂ ਦੀ ਵਿਚਾਰ ਨੂੰ। ਭਾਈ ਗੁਰਦਾਸ ਸਾਹਿਬ ਨੇ ਗੁਰੂ ਨਾਨਕ ਨੂੰ ਵੀ ਸ਼ੇਰ ਆਖਿਆ। ਉਹਨਾਂ ਆਖਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਅਗਲਾ ਬੋਲਿਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ। ਜਦੋਂ ਸ਼ੇਰ ਬੁੱਕਦਾ ਹੈ ਤੇ ਹਿਰਨਾਂ ਦੀਆਂ ਡਾਰਾਂ ਭੱਜ ਜਾਂਦੀਆਂ ਨੇ ਉਹਦੀ ਇੱਕ ਗਰਜ ਤੋਂ। ਸਿੰਘ ਬੁੱਕੇ, ਹੁਣ ਉਹ ਸਿੰਘ ਕੌਣ ਹੈ, ਉਹ ਕੀ ਹੈ ਸ਼ੇਰ, ਸ਼ੇਰ ਕੌਣ ਹੈ? ਗੁਰੂ ਨਾਨਕ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਗੁਰੂ ਨਾਨਕ ਦੀ ਦਿੱਤੀ ਹੋਈ ਮਤ ਬੁੱਧ ਤੇ ਗਿਆਨ ਆ ਗਿਆ, ਜਿਸ ਮਨੁੱਖ ਦੇ ਵਿੱਚ ਗੁਰੂ ਨਾਨਕ ਬੁੱਕਣ ਲੱਗ ਪਿਆ, ਗੁਰੂ ਨਾਨਕ ਨੇ ਗਰਜ ਉਠਾ ਦਿੱਤੀ, ਉਹਨੂੰ ਸਿੰਘ ਗਰਜ ਕਹਿੰਦੇ ਨੇ। ਸਿੰਘ ਗਰਜ, ਸ਼ੇਰ ਦੀ ਗਰਜ, ਸ਼ੇਰ ਦੀ ਦਾੜ। ਦੂਰ ਦੂਰ ਤੱਕ ਫਿਰ ਸਹਿਮ ਜਾਂਦੇ ਨੇ ਸਾਰੇ ਜਾਨਵਰ, ਦੂਰ ਦੂਰ ਤੱਕ। ਜਦੋਂ ਗੁਰੂ ਨਾਨਕ ਦੀ ਸ਼ਬਦ ਦੀ ਗਰਜ ਮੇਰੇ ਅੰਦਰ ਪਈ ਤੇ ਜਿੰਨੇ ਵਹਿਮ ਭਰਮ ਸਨ, ਜਿੰਨੇ ਮੇਰੇ ਸਹਿਮ ਸਨ, ਜਿੰਨੀਆਂ ਚਿੰਤਾਵਾਂ ਸਨ, ਜਿਹੜੀਆਂ ਚੀਜ਼ਾਂ ਨੂੰ ਮੈਂ ਬਹੁਤ ਵੱਡੀਆਂ ਮੰਨੀ ਬੈਠਾ ਸੀ, ਜਿਹੜੇ ਖਤਰਿਆਂ ਨੂੰ ਬਹੁਤ ਵੱਡਾ ਮੰਨੀ ਬੈਠਾ ਸੀ, ਉਹ ਸਾਰੇ ਭੱਜ ਗਏ, ਛੋਟੇ ਰਹਿ ਗਏ। ਹੁਣ ਡਰ ਕੋਈ ਨਹੀਂ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਆਖਿਆ ਫਿਰ ਹਿਰਨਾਂ ਦੀਆਂ ਡਾਰਾਂ ਕੋ ਧੀਰਜ ਧਰਿਆ ਨਹੀਂ ਜਾਂਦਾ। ਜਦੋਂ ਸ਼ੇਰ ਬੁੱਕਦਾ, ਜਿਸ ਮਨੁੱਖ ਦੀ ਸੁਰਤ ਵਿੱਚ ਗੁਰੂ ਨਾਨਕ ਦਾ ਦਿੱਤਾ ਉਪਦੇਸ਼ ਗਰਜਣ ਲੱਗ ਪਿਆ, ਉਹਦੀ ਜ਼ਿੰਦਗੀ ਵਿੱਚੋਂ ਚਿੰਤਾਵਾਂ, ਝੋਰੇ, ਸਹਿਮ, ਡਰ, ਤਕਲੀਫ, ਇਹ ਸਾਰਾ ਕੁਝ ਭੱਜ ਜਾਂਦਾ, ਉੱਥੇ ਨਹੀਂ ਰਹਿੰਦਾ। ਤੇ ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤਿਆਂ ਬੋਲ ਰੱਖਿਆ, ਆਖਿਆ ਜਿਨ੍ਹਾਂ ਦਾ ਸਿਦਕ ਆ ਜਾਂਦਾ ਨਾ ਵਾਹਿਗੁਰੂ ਦੇ ਉੱਤੇ, ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਹਾ ਮੁਸ਼ੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਮੈਂ ਤੇਰਾ ਬੰਦਾ ਹੋ ਗਿਆ ਨਾ। ਅੱਗੇ ਮੈਂ ਲੋਕਾਂ ਦਾ ਬੰਦਾ ਸੀ, ਹੁਣ ਲੋਕਾਂ ਦੇ ਬੰਦਿਆਂ 'ਚ ਫਰਕ ਹੁੰਦਾ, ਤੇਰੇ ਬੰਦੇ 'ਚ ਫਰਕ ਹੈ। ਇੱਕ ਤਾਂ ਵੀ ਜਿਹੜਾ ਹਰ ਇੱਕ ਦਾ ਬੰਦਾ ਹੈ, ਉਹਦਾ ਕੀ ਕਰੂਗੀ, ਉਹਦੇ ਲਈ ਤੇ ਔਖਾ ਹੈ ਨਾ। ਤੇ ਜਿਹੜਾ ਕੇਵਲ ਇੱਕ ਦਾ ਬੰਦਾ ਹੈ ਉਹਦੇ ਲਈ ਖੇਡ ਸੌਖੀ ਹੈ। ਹੁਣ ਜਿਹੜਾ ਅਕਾਲ ਪੁਰਖ ਦਾ ਬੰਦਾ ਬਣ ਗਿਆ ਉਹਦੇ ਲਈ ਗੱਲ ਸੌਖੀ ਹੋ ਜਾਣੀ ਹੈ, ਜਿਹੜਾ ਥਾਂ ਥਾਂ ਦੀ ਮੁਥਾਜੀ ਕਰਦਾ ਫਿਰਦਾ। ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਬਹੁਤੀ ਘਰੀ ਪ੍ਰਾਹੁਣਾ ਜੋ ਰਹਿੰਦਾ ਭੁੱਖਾ। ਜਿਵੇਂ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿ ਜਾਂਦਾ, ਏਦਾਂ ਹੀ ਜਿਹੜਾ ਇੱਕ ਅਕਾਲ ਪੁਰਖ ਨੂੰ ਛੱਡ ਕੇ ਹੋਰ ਘਰਾਂ ਵਿੱਚ ਭੱਜਾ ਫਿਰਦਾ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਜਿਹਦਾ ਸਿਦਕ ਹੀ ਨਹੀਂ ਬੱਝਾ ਰੱਬ ਉੱਤੇ, ਉਹ ਤੇ ਸਾਰੀ ਜ਼ਿੰਦਗੀ ਇੱਦਾਂ ਹੱਥ ਹੀ ਅੜਦਾ ਰਹਿੰਦਾ, ਮਛੰਦਗੀ ਰਹਿੰਦੀ ਹੈ, ਮੁਥਾਜੀ ਰਹਿੰਦੀ ਉਹਨੂੰ। ਤੇ ਜਿਹਨੂੰ ਗੱਲ ਸਮਝ ਲੱਗ ਜਾਂਦੀ ਹੈ ਵੀ ਨਹੀਂ ਭਾਈ ਇੱਕ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ, ਉਹਨੂੰ ਫਿਰ ਮੁਥਾਜੀ ਕਿਸੇ ਦੀ ਨਹੀਂ ਰਹਿੰਦੀ, ਉਹ ਫਿਰ ਕਿਹਦੀ ਪਰਵਾਹ ਕਰਦਾ, ਉਹਨੂੰ ਨਹੀਂ ਪਰਵਾਹ ਹੁੰਦੀ ਕਿਸੇ ਦੀ। ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਅੱਜ ਜਿਹੜਾ ਪਾਵਨ ਬਚਨ ਦੀ ਰਹਾਉ ਵਾਲੀ ਪੰਕਤੀ ਹੈ, ਇੱਥੇ ਮਹਾਰਾਜ ਨੇ ਆਖਿਆ, ਅਬ ਕਹੋ ਰਾਮ ਭਰੋਸਾ ਤੇਰਾ। ਹੇ ਰਾਮ ਜੀ, ਰਮੇ ਹੋਏ ਰੱਬ ਜੀ, ਹੇ ਪ੍ਰਭੂ, ਹੁਣ ਮੇਰਾ ਭਰੋਸਾ ਤੇਰੇ ਉੱਤੇ ਵੱਧ ਗਿਆ। ਅਬ ਕਹੋ ਰਾਮ ਭਰੋਸਾ ਤੋਰਾ, ਹੁਣ ਭਰੋਸਾ ਤੇਰੇ ਉੱਤੇ ਹੈ। ਤਬ ਕਾਹੂ ਕਾ ਕਵਨ ਨਿਹੋਰਾ, ਨਿਹੋਰਾ ਦਾ ਅਰਥ ਹੁੰਦਾ ਅਹਿਸਾਨ। ਜਦੋਂ ਭਰੋਸਾ ਹੀ ਤੇਰੇ ਤੇ ਹੈ ਤੇ ਫਿਰ ਹੋਰ ਹੁਣ ਅਹਿਸਾਨ ਰਹਿ ਕਿਸੇ ਦਾ ਨਹੀਂ ਗਿਆ। ਅੱਛਾ, ਅਸੀਂ ਅਹਿਸਾਨਾਂ ਦੀ ਜਿਹੜੀ ਗੱਲ ਹੈ ਨਾ, ਇਹ ਬੜੀ ਔਖੀ ਜੀ ਹੈ। ਬੰਦਾ ਕਿਸੇ ਦੇ ਅਹਿਸਾਨ ਦੇ ਚੱਕਰ ਵਿੱਚ ਫਸ ਜਾਵੇ ਤੇ ਕਈ ਵਾਰ ਧੀਆਂ ਪੁੱਤਰ ਆਪਣੀ ਆਉਣ ਵਾਲੀ ਨਸਲ ਨੂੰ ਤਬਾਹ ਕਰ ਲੈਂਦਾ। ਭਲਾ ਕਿਵੇਂ? ਗੁਰੂ ਦੇ ਸ਼ਬਦ ਨਾਲੋਂ ਟੁੱਟਿਆ ਸੀ। ਕਿਸੇ ਨੇ ਆਖਿਆ, ਤੁਹਾਡੇ ਘਰੇ ਔਲਾਦ ਤਾਂ ਹੋਈ ਹੈ ਵੀ ਫਲਾਨੇ ਬਾਬਾ ਜੀ ਨੇ ਤੁਹਾਨੂੰ ਵਰ ਦਿੱਤਾ ਸੀ, ਔਲਾਦ ਹੀ ਤਾਂ ਹੋਈ। ਕੀ ਹੋ ਗਿਆ ਹੁਣ? ਅਹਿਸਾਨ ਹੋ ਗਿਆ ਨਾ ਵੀ ਉਹਨੇ ਮੈਨੂੰ ਦਿੱਤਾ, ਹੁਣ ਚੱਲ ਨੌਂ ਵੀ ਉੱਥੇ, ਧੀ ਵੀ ਉੱਥੇ, ਪੁੱਤ ਵੀ ਉੱਥੇ, ਪੋਤਰਾ ਵੀ ਉੱਥੇ, ਦੋਤਰੇ ਵੀ ਉੱਥੇ। ਨਾ ਜੀ ਨਾ, ਉਹਨੂੰ ਨਾ ਛੱਡਿਓ, ਉਹਨੇ ਸਾਡੇ ਉੱਤੇ ਕੀ ਕੀਤਾ। ਅੱਛਾ ਵੇਖੋ, ਜਿਹੜਾ ਅਹਿਸਾਨ ਹੁੰਦਾ ਨਾ, ਇਹਨੂੰ ਥੋੜ੍ਹਾ ਜਿਹਾ ਆਪਾਂ ਸਮਝ ਲਈਏ ਗੱਲ ਨੂੰ। ਅਹਿਸਾਨ ਜਿਹੜਾ ਫੇਕ ਹੋਵੇ ਨਾ, ਜਿਹੜਾ ਹੁਣ ਕਈ ਬੰਦੇ ਨਾ ਕਰਦੇ ਕੁਝ ਵੀ ਨਹੀਂ ਆ ਪਰ ਐਵੇਂ ਅਹਿਸਾਨ ਕਰ ਛੱਡਦੇ, ਉਹਨਾਂ ਕੀਤਾ ਕੁਝ ਵੀ ਨਹੀਂ ਹੁੰਦਾ, ਐਵੇਂ ਅਹਿਸਾਨ ਹੁੰਦਾ। ਮਤਲਬ ਹੁਣ ਦਾਤਾਂ ਦੇਣ ਵਾਲਾ ਤੇ ਬਾਣੀ ਨੇ ਆਖਿਆ ਰੱਬ ਹੈ, ਅਕਾਲ ਪੁਰਖ ਹੈ। ਤੁਸੀਂ ਇੱਕ ਬੰਦੇ ਦੇ ਅਹਿਸਾਨਮੰਦ ਤਾਂ ਹੋ ਗਏ ਕਿਉਂਕਿ ਤੁਹਾਨੂੰ ਲੱਗਾ, ਤੁਹਾਡੀ ਅਗਿਆਨਤਾ ਕਰਕੇ ਤੁਹਾਨੂੰ ਇਹ ਲੱਗਾ ਵੀ ਜਿਹੜੀ ਮੈਨੂੰ ਦਾਤ ਦਿੱਤੀ ਉਹ ਇਹਨੇ ਦਿੱਤੀ ਹੈ। ਹਾਲਾਂਕਿ ਉਹ ਬੰਦਾ ਤੁਹਾਡੇ ਨਾਲ ਝੂਠ ਬੋਲ ਰਿਹਾ, ਉਹਨੇ ਤੁਹਾਨੂੰ ਦਿੱਤੇ ਕੁਝ ਨਹੀਂ ਸੀ, ਤੁਸੀਂ ਅਹਿਸਾਨਮੰਦ ਹੋ ਗਏ। ਹੁਣ ਚਲੋ ਖੁਦਾਰ ਸੀ ਤੁਸੀਂ, ਤੁਸੀਂ ਆਖਿਆ ਨਹੀਂ ਇਸ ਬੰਦੇ ਨੇ ਸਾਨੂੰ ਫਲਾਨੀ ਚੀਜ਼ ਦਿੱਤੀ ਹੈ, ਅਸੀਂ ਇਹਦੇ ਅਹਿਸਾਨਮੰਦ ਰਹਿਣਾ। ਉਹ ਪਹਿਲਾਂ ਸਮਝ ਤੇ ਲਓ ਵੀ ਕੀ ਸੱਚੀ ਉਹਨੇ ਦਿੱਤੀ ਹੈ। ਜੇ ਤੇ ਵਾਕਈ ਉਹਨੇ ਦਿੱਤੀ ਹੈ ਫਿਰ ਤੇ ਤੁਹਾਨੂੰ ਅਹਿਸਾਨਮੰਦ ਰਹਿਣਾ ਚਾਹੀਦਾ। ਪਰ ਬਾਣੀ ਨੇ ਜਦੋਂ ਸਾਨੂੰ ਸਮਝਾਇਆ ਵੀ ਦੱਦਾ ਦਾਤਾ ਏਕ ਹੈ, ਬਾਣੀ ਤੇ ਤੁਹਾਨੂੰ ਕਹਿੰਦੀ ਹੈ ਵੀ ਦਾਤਾ ਦੇਣ ਵਾਲਾ ਹੁੰਦਾ ਹੀ ਇੱਕ ਅਕਾਲ ਪੁਰਖ ਹੈ, ਦਾਤਾ ਦੇਣ ਵਾਲਾ ਹੋਰ ਕੋਈ ਹੈ ਹੀ ਨਹੀਂ, ਫਿਰ ਉਹਦਾ ਅਹਿਸਾਨ ਕਾਹਦਾ? ਜੇ ਬੰਦਾ ਲਾਟਰੀ ਪਾਵੇ ਤੇ ਉਹਦੀ ਲਾਟਰੀ ਨਿਕਲ ਆਵੇ ਤੇ ਕੀ ਜਿਹੜਾ ਲਾਟਰੀਆਂ ਵੇਚਣ ਵਾਲਾ ਹੈ ਤੁਸੀਂ ਉਹਦਾ ਹੁਣ ਸਾਰੀ ਜ਼ਿੰਦਗੀ ਉਹਦਾ ਪਾਣੀ ਭਰੀ ਜਾਓਗੇ? ਉਹ ਨਹੀਂ ਭਾਈ, ਉਹ ਵੇਚਣ ਵਾਲਾ ਸੀ, ਤੁਸੀਂ ਖਰੀਦ ਲਈ। ਤੇ ਜੇ ਉਹਦਾ ਤੁਹਾਡੇ ਤੇ ਅਹਿਸਾਨ ਹੈ ਫਿਰ ਉਹਨੇ ਅਹਿਸਾਨ ਆਪਣੇ ਆਪ ਤੇ ਕਿਉਂ ਨਾ ਕਰ ਲਿਆ, ਉਹਨੇ ਬਾਕੀਆਂ ਹੋਰਾਂ ਤੇ ਜਿਨ੍ਹਾਂ ਨੇ ਉੱਥੋਂ ਲਾਟਰੀ ਖਰੀਦੀ ਸੀ ਉਹਨੇ ਉਹਤੇ ਕਿਉਂ ਨਾ ਕਰ ਦਿੱਤਾ? ਉਹ ਕਿਉਂ ਨਹੀਂ ਉਹਦਾ ਪਾਣੀ ਭਰਦੇ? ਹੁਣ ਬਸ ਇਹ ਖੇਡ ਇੱਦਾਂ, ਇਹਨੂੰ ਸਮਝੋ ਥੋੜ੍ਹਾ ਜਿਹਾ ਵੀ ਜਿੰਨੇ ਵੀ ਦੇਹਧਾਰੀ ਬੰਦੇ ਬਾਬੇ ਇਹ ਅਹਿਸਾਨ ਕਰਦੇ ਨੇ ਵੀ ਤੁਹਾਡੇ ਘਰੇ ਤੇ ਔਲਾਦ ਨਹੀਂ ਸੀ ਹੁੰਦੀ ਤੇ ਅਸੀਂ ਤੁਹਾਨੂੰ ਦਿੱਤੀ ਹੈ, ਉਹ ਝੂਠ ਬੋਲਦੇ ਨੇ ਕਿਉਂਕਿ ਮੇਰਾ ਬਾਬਾ ਕਹਿੰਦਾ ਹੈ ਵੀ ਦੇਣ ਵਾਲਾ ਇੱਕੋ ਹੀ ਹੁੰਦਾ ਜਿਹੜਾ ਸਾਰੇ ਜਗਤ ਨੂੰ ਦੇਣ ਵਾਲਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਅੱਛਾ, ਅਹਿਸਾਨ ਵੀ ਫਿਰ ਕਿੱਦਾਂ ਦਾ ਹੈ? ਅਹਿਸਾਨ ਕਿੱਦਾਂ ਦਾ ਹੈ? ਜਿਹੜਾ ਵਰ੍ਹਿਆਂ ਤੱਕ ਬੰਦੇ ਕੋਲ ਗੁਲਾਮੀ ਕਰਾਉਂਦਾ ਰਹਿੰਦਾ ਉਹ ਕੰਮ ਵੀ ਕਰਾਈ ਜਾਂਦਾ ਜਿਹੜੇ ਬੰਦੇ ਨੂੰ ਨਹੀਂ ਕਰਨੇ ਚਾਹੀਦੇ ਸੀ। ਕਹਿੰਦੇ ਅਗਲੇ ਫਿਰ ਕੀ ਕਹਿੰਦੇ, ਕਈ ਵਾਰ ਨਾ ਬੰਦਾ ਕਰਪਟ ਹੁੰਦਾ ਹੈ, ਇੱਕ ਅਹਿਸਾਨ ਉਹਨੇ ਤੁਹਾਡੇ 'ਤੇ ਕਰ ਦਿੱਤਾ। ਤੁਸੀਂ ਫਿਰ ਉਹਦੇ ਓਨੇ ਕੰਮ ਕੀਤੇ ਜਿਹੜੇ ਉਹਦੇ ਸਾਰੇ ਇਲੀਗਲ ਸਨ। ਕਿਉਂ ਭਲਾ? ਇਸ ਕਰਕੇ ਕੀਤੇ ਵੀ ਇਹਨੇ ਸਾਡੇ ਉੱਤੇ ਕੀ ਕੀਤਾ, ਅਹਿਸਾਨ ਕੀਤਾ, ਇਲੀਗਲ ਵੀ ਕਰ ਦਿੱਤੇ ਉਹਦੇ ਜਿਹੜੇ ਨਹੀਂ ਸਨ ਕਰਨੇ ਚਾਹੀਦੇ। ਉਹਨੇ ਇੱਕ ਭਲਾ ਕੀਤਾ, ਬਾਬੇ ਨੇ ਇਹਨੂੰ ਬਾਣੀ ਚ ਆਖਿਆ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵਿਰਾਸ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੈ ਤੇ ਹੋ ਵਰਤੈ ਵੇਖੋ ਕੋ ਨਿਰਜਾਸ। ਬਾਬੇ ਨੇ ਆਖਿਆ ਬੱਚਾ ਇੱਕ ਅੱਧਾ ਕੋਈ ਕੰਮ ਚੰਗਾ ਕਰ ਦੇਵੇ ਤੇ ਤੁਸੀਂ ਮੁਕੰਮਲ ਭਰੋਸਾ ਉੱਤੇ ਕਰ ਲਓਗੇ ਵੀ ਹੁਣ ਤੇ ਬੱਚੇ ਨੂੰ ਹੀ ਜ਼ਿੰਮੇਵਾਰੀ ਸਾਰੀ ਦੇ ਦੇਣੀ ਹੈ। ਵੀ ਠੀਕ ਹੈ, ਅਚਾਨਕ ਹੋ ਗਿਆ, ਉਹਨੇ ਉਹਦਾ ਤੁੱਕਾ ਲੱਗ ਗਿਆ ਤੇ ਹੁਣ ਜੇ ਤੁਸੀਂ ਪੂਰੀ ਜ਼ਿੰਮੇਵਾਰੀ ਬੱਚੇ ਤੇ ਸੁੱਟ ਦਿਓ ਵੀ ਨਹੀਂ ਤੂੰ ਹੀ ਸਾਰਾ ਕੁਝ ਕਰੇਗਾ, ਤੂੰ ਹੀ ਕਰਨ ਵਾਲਾ ਹੈ, ਆਪਾਂ ਸੁੱਟਦੇ ਕਦੀ ਜ਼ਿੰਮੇਵਾਰੀ? ਵੀ ਠੀਕ ਹੈ, ਤੁਸੀਂ ਕਿਤੇ ਗਏ, ਕਿਸੇ ਨੇ ਅਰਦਾਸ ਕਰ ਦਿੱਤੀ, ਤੁਹਾਡੇ ਘਰੇ ਔਲਾਦ, ਪਰ ਇਹਦਾ ਇਹ ਥੋੜਾ ਮਤਲਬ ਹੈ ਵੀ ਹੁਣ ਉਹ ਰੱਬ ਹੀ ਹੋ ਗਿਆ। ਜੇ ਕਦ ਚੰਗੀ ਕਰੇ ਦੂਜੀ ਭੀ ਫਿਰ ਵੀ ਤੁਸੀਂ ਉਹਦੀਆਂ ਗਲਤ ਗੱਲਾਂ ਨੂੰ ਵੀ ਮੰਨਣ ਲੱਗ ਪਓਗੇ। ਹੁਣ ਡੇਰੇਦਾਰਾਂ ਨੂੰ ਲੈ ਕੇ ਉਹ ਮਸਲਾ ਹੀ ਹੁੰਦਾ, ਕਹਿੰਦੇ ਜੀ ਫਲਾਨੇ ਬੰਦੇ ਨੇ ਕੌਮ ਬਦਲੇ ਬਹੁਤ ਕੁਝ ਕੀਤਾ। ਮੈਂ ਕਹਿੰਦਾ ਸੱਤ ਹੈ, ਉਹਨੇ ਕੌਮ ਬਦਲੇ ਕੀਤਾ, ਉਹਦੇ ਅੱਗੇ ਸੀਸ ਝੁਕਦਾ, ਪਰ ਇਹ ਨਹੀਂ ਹੈ ਵੀ ਉਹਦੀ ਹਰ ਗੱਲ ਹੀ ਮੰਨਣ ਯੋਗ ਹੈ। ਉਹ ਗੁਰੂ ਤੋਂ ਵੀ ਉੱਪਰ ਹੋ ਗਿਆ, ਉਹ ਗੁਰੂ ਦੇ ਸ਼ਬਦ ਤੋਂ ਵੀ ਉੱਪਰ ਹੋ ਗਿਆ। ਏਦਾਂ ਨਹੀਂ ਹੁੰਦਾ। ਫਲਾਂ ਬੰਦੇ ਨੇ ਆਹ ਕੁਰਬਾਨੀ ਕਰ ਦਿੱਤੀ, ਠੀਕ ਹੈ, ਉਹਦਾ ਉਸ ਕੁਰਬਾਨੀ ਨੂੰ ਲੈ ਕੇ ਉਹਨੂੰ ਨਮਸਕਾਰ ਹੈ, ਐਪਰੀਸ਼ੀਏਟ ਕਰਨਾ ਬਣਦਾ ਹੈ ਭਾਈ, ਪਰ ਇਹਦਾ ਇਹ ਅਰਥ ਥੋੜ੍ਹਾ ਹੈ ਵੀ ਉਹ ਹੁਣ ਗੁਰੂ ਦਾ ਥਾਂ ਲੈ ਲਊਗਾ। ਹੁਣ ਸਾਡੀ ਨਾ ਇੱਕ ਮਾਨਸਿਕ ਕਮਜ਼ੋਰੀ ਇੱਦਾਂ ਦੀ ਹੈ ਜੀ, ਅਸੀਂ ਜਦੋਂ ਕਿਸੇ ਬੰਦੇ ਨੂੰ ਦਬਾਉਣਾ ਹੁੰਦਾ ਨਾ ਘਰ ਦੇ ਵਿੱਚ, ਤੁਸੀਂ ਵੇਖੋ ਵੀ ਸਾਡਾ ਕਲਚਰ ਇੱਦਾਂ ਦਾ ਡਿਵੈਲਪ ਹੋਇਆ, ਮੰਨ ਲਓ ਪਤੀ ਹੈ ਜਾਂ ਪਤਨੀ, ਆਪਾਂ ਦੋਵਾਂ ਦੀ ਗੱਲ ਕਰਦੇ, ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰਦਾ। ਹੁਣ ਪਤਨੀ ਨੇ ਕੋਈ ਗੱਲ ਆਖੀ, ਪਤੀ ਨੇ ਅੱਗੋਂ ਨਾ ਕਰ ਦਿੱਤੀ, ਹੁਣ ਉਹ ਵਿਚਾਰੀ ਨਾਰਾਜ਼ ਹੋ ਗਈ ਤੇ ਬੰਦਾ ਉਹਨੂੰ ਪਤਾ ਕੀ ਕਹਿੰਦਾ, ਅੱਛਾ ਫਲਾਨੀ ਜਗ੍ਹਾ ਫਿਰ ਮੈਂ ਇੱਦਾਂ ਕੀਤਾ ਨਹੀਂ ਤੇਰੇ ਨਾਲ। ਮਤਲਬ ਬੰਦਾ ਉਹ ਇੱਕ ਐਗਜ਼ਾਮਪਲ ਉਹਨੇ ਸੈੱਟ ਕਰ ਲਈ, ਫਿਰ ਜਦੋਂ ਉਹਨੇ ਕੋਈ ਗੱਲ ਕਹਿਣੀ ਹੈ ਉਹ ਇੱਕ ਗੱਲ ਨੂੰ ਲੈ ਕੇ ਤੇ ਉਹਨੂੰ ਜਿਹੜਾ ਹੈ ਉਹਦੀ ਬਾਕੀ ਸਾਰੀ ਗੱਲ ਇਗਨੋਰ ਕਰ ਦਿੱਤੀ ਜਾਣੀ, ਭਾਵੇਂ ਸਿਆਣੀ ਹੋਵੇ। ਇੱਦਾਂ ਹੀ ਬੰਦੇ ਦੀ ਸਿਚੁਏਸ਼ਨ ਵੀ ਹੈ, ਬੰਦੇ ਦੇ ਹਾਲਾਤ ਵੀ ਨੇ, ਵੀ ਦੋਵੇਂ ਹੀ ਨਹੀਂ ਘੱਟ, ਇਹ ਸਾਡੀ ਕਮਜ਼ੋਰੀ ਹੈ। ਅਸੀਂ ਜਦੋਂ ਡੁੱਲਣ 'ਤੇ ਆਉਂਦੇ ਹਾਂ ਕਿਸੇ ਦੀ ਇੱਕ ਗੱਲ 'ਤੇ ਹੀ ਡੁੱਲ ਜਾਂਦੇ ਹਾਂ, ਤਾਂ ਜੇ ਸਾਡੀ ਵਿਗੜਨ 'ਤੇ ਆਵੇ ਤਾਂ ਕਿਸੇ ਦੀ ਇੱਕ ਗੱਲ ਤੋਂ ਹੀ ਸਾਡੀ ਵਿਗੜ ਵੀ ਜਾਂਦੀ ਆ। ਮਤਲਬ ਅਸੀਂ ਇੱਕ ਇੱਕ ਗੱਲ ਨੂੰ ਇੱਦਾਂ ਵਿਹਨੇ ਹਾਂ। ਹੁਣ ਬਾਬੇ ਨੇ ਬੜੀ ਬਖਸ਼ਿਸ਼ ਕੀਤੀ, ਆਖਿਆ ਵੀ ਬੱਚੇ ਨਾਲ ਤੁਸੀਂ ਦੋਸਤੀ ਕਰ ਲਓ, ਅਤੇ ਉਹਨੇ ਇੱਕ ਅੱਧਾ ਕੰਮ, ਤੁਸੀਂ ਹੁਣ ਬੱਚੇ ਨੂੰ ਬਾਜ਼ਾਰ ਭੇਜਿਆ, ਤੁਸੀਂ ਉਹਨੂੰ ਆਖਿਆ ਪੁੱਤ ਜਾ ਕੇ ਨਾ ਫਲਾਨੀ ਜਗ੍ਹਾ 'ਤੇ ਜਾਈ ਸਟੋਰ ਤੋਂ, ਉੱਥੇ ਇੱਕ ਦਰਜਨ ਕੇਲਿਆਂ ਦੀ ਲੈ ਕੇ ਆਈ, ਇੰਨੇ ਡਾਲਰ ਲੱਗਣੇ ਨੇ, 5-5 ਡਾਲਰਾਂ ਦੇ ਆਉਣੇ ਨੇ ਜਾਂ 6 ਡਾਲਰਾਂ ਦੇ ਆਉਣੇ ਨੇ, ਆਹ 6 ਡਾਲਰ ਨੇ, ਜਾ ਕੇ ਦੇ ਦਈ ਕੇਲਿਆਂ ਦੀ ਦਰਜਨ, ਚੁੱਕ ਕੇ ਵਾਪਸ ਆ ਜਾਈ। ਪਰ ਤੁਸੀਂ ਬੱਚੇ ਦੀ ਤਲੀ 'ਤੇ $5,000 ਰੱਖ ਕੇ ਆਖੋਗੇ ਵੀ ਜਾ ਸੁਨਿਆਰ ਦੀ ਦੁਕਾਨ 'ਤੇ ਜਾ ਅਤੇ ਸੋਨਾ ਲੈ ਗਿਆ, ਫਿਰ ਨਹੀਂ ਕਹਿ ਜਾਣਾ ਆਪਣੇ ਕੋਲ। ਬੱਚਾ ਕਵੇ ਮੈਂ ਲੈ ਆਵਾਂਗਾ, ਆਪਾਂ ਕਹਿੰਦੇ ਨਹੀਂ ਆਪ ਜਾਵਾਂਗੇ, ਵੀ ਸਿਆਣੇ ਮਹਿੰਗੀ ਰਕਮ ਹੈ, ਆਪਾਂ ਆਪ ਜਾਵਾਂਗੇ ਨਾਲ। ਤੇ ਜੇ ਬੱਚਾ ਇੱਦਾਂ ਆਰਗਿਊ ਕਰੇ ਵੀ ਲੈ ਉਧਰ ਮੈਂ ਕੇਲੇ ਨਹੀਂ ਲਿਆਂਦੇ, ਤੁਸੀਂ ਆਖੋਗੇ ਪੁੱਤ ਕੇਲਿਆਂ ਦੀ ਗੱਲ ਹੋਰ ਹੈ, ਸੋਨੇ ਦੀ ਗੱਲ ਹੋਰ ਹੈ। ਹੁਣ ਕੋਈ ਤੁਹਾਡਾ ਰਿਸ਼ਤੇਦਾਰ ਭੈਣ ਭਰਾ ਆ ਜਾਵੇ, ਉਹ ਕਵੇ ਵੇਖੋ ਜੀ ਤੁਸੀਂ ਤੇ ਬੱਚੇ ਨੂੰ ਨਲਾਇਕ ਸਮਝਦੇ ਹੋ, ਉਹਦੇ ਨੇ ਕੇਲੇ ਲੈ ਆਇਆ ਸੀ, ਸੁਨਿਆਰ ਦੀ ਦੁਕਾਨ 'ਤੇ ਜਾਓਗਾ ਕੌਣ? ਬੱਚੇ ਸਾਡੇ ਸਕੂਲਾਂ ਜਾਂਦੇ ਨੇ, ਛੋਟੇ ਬੱਚੇ ਖਾਸ ਕਰਕੇ, ਜਿੰਨਾ ਚਿਰ ਪਹੁੰਚ ਨਹੀਂ ਨਾ ਜਾਂਦੇ। ਮਤਲਬ ਇੱਕ ਦਿਨ ਅਚਾਨਕ ਬੱਚਾ ਆਪ ਸਕੂਲੇ ਚਲੇ ਗਿਆ, ਪਰ ਅਗਲੇ ਦਿਨ ਤੁਸੀਂ ਇਹ ਥੋੜ੍ਹਾ ਕਹਿੰਦੇ ਹੁਣ ਰੋਜ਼ ਹੀ ਤੁਸੀਂ ਧਿਆਨ ਦਿੰਦੇ ਹੋ। ਹੁਣ ਇੱਦਾਂ ਜੇ ਕਿਸੇ ਨੇ ਇੱਕ ਅੱਧ ਗੱਲੇ ਚੰਗੀ ਕਰ ਦਿੱਤੀ, ਤੁਸੀਂ ਕਹੋ ਜੀ ਸਾਨੂੰ ਫਲਾਨੀ ਦਾਤ ਫਲਾਨੇ ਮਹਾਂਪੁਰਖਾਂ ਤੋਂ ਮਿਲੀ, ਬਾਬੇ ਤੋਂ ਮਿਲੀ, ਕੀ ਹੁਣ ਬਾਬੇ ਦੀ ਸਾਰੀ ਜ਼ਿੰਦਗੀ ਚਾਕਰੀ ਕਰਦੇ ਰਹਿਣਾ, ਉਹਦੀ ਗੁਲਾਮੀ ਕਰਦੇ ਰਹਿਣਾ? ਠੀਕ ਹੈ, ਉਸ ਇੱਕ ਗੱਲ ਲਈ ਧੰਨਵਾਦ ਜੇ ਤੁਹਾਨੂੰ ਲੱਗਦਾ ਹੈ। ਤੇ ਬਾਬੇ ਨੇ ਆਖਿਆ ਵੀ ਰੱਬ ਅਕਾਲ ਪੁਰਖ ਵਾਹਿਗੁਰੂ ਦਾਤਾਂ ਦੇਣ ਵਾਲਾ ਹੈ, ਕੌਣ ਹੈ ਬੰਦਾ, ਬੰਦੇ ਦੀ ਕੀ ਹਸਤੀ ਹੈ, ਤੁੱਛ ਹੈ ਉਹਦੇ ਸਾਹਮਣੇ। ਕਿਸੇ ਨੇ ਇੱਕ ਵਾਰ ਤੁਹਾਡੇ ਉੱਤੇ ਅਹਿਸਾਨ ਕਰ ਦਿੱਤਾ, ਤੁਸੀਂ ਸਾਰੀ ਜ਼ਿੰਦਗੀ ਉਹਦਾ ਇਲੀਗਲ ਕੰਮ ਵੀ ਕਰਦੇ ਰਹੇ, ਉਹਦੀ ਜਾਇਜ਼ ਵੀ ਮੰਨਦੇ ਰਹੇ, ਉਹਦੀ ਨਜਾਇਜ਼ ਵੀ ਮੰਨਦੇ ਰਹੇ। ਜਿਹੜੇ ਲੋਕ ਡੇਰਿਆਂ ਨਾਲ ਜੁੜ ਜਾਂਦੇ ਨੇ ਫਿਰ ਉਹ ਇੱਦਾਂ ਹੀ ਹੁੰਦਾ ਨਾ, ਆਹ ਹੁਣ ਤੁਸੀਂ ਵੇਖ ਲਓ ਆਹ ਝੋਟਾ ਜਿਹਾ ਬਾਬਾ ਬੈਠਾ, ਉਹ ਕੀ ਗਾ ਰਿਹਾ, ਲੱਡੂ ਪੇੜੇ ਖਾਵਾਂਗੇ, ਲੱਡੂ ਪੇੜੇ ਖਾਵਾਂਗੇ, ਇੱਦਾਂ ਇੱਦਾਂ ਗਾਉਣ ਡਿਆ ਜੀ, ਲੋਕ ਮਗਰ ਕ ਮਗਰ ਗਾਉਣ ਡਿਆ, ਆ ਜੋ ਸੰਗਤੇ ਲੱਡੂ ਪੇੜੇ ਖਾਵਾਂਗੇ। ਹੁਣ ਮੰਨ ਲਓ ਇੱਦਾਂ ਮੈਂ ਇੱਥੇ ਗਵਾਈ ਜਾਵਾਂ, ਤੁਸੀਂ ਆਖਣਾ ਯਾਰ ਚੰਗਾ ਬੰਦਾ, ਅਸੀਂ ਤੇ ਬਾਣੀ ਸੁਣਨਾ ਆ ਤੇ ਇਹ ਲੱਡੂ ਪੇੜੇ ਆ ਤੇ ਗਾਉਣ ਡਿਆ, ਲੋਕ ਅੱਗੇ ਗਾਈ ਜਾ ਰਹੇ ਨੇ, ਲੋਕ ਬੈਠੇ ਅੱਗੇ ਗਾ ਰਹੇ ਨੇ। ਪਹਿਲਾਂ ਉਹਨੇ ਨਸੀਬੋ ਲਾਲ ਦਾ ਗਾਣਾ ਗਾਇਆ ਸੀ, ਉਹ ਨਸੀਬੋ ਲਾਲ ਦਾ ਉਹਨੇ ਗਾਣਾ ਗਾਇਆ, ਉਹ ਜਿਹੜਾ ਚਲੋ ਖੈਰ, ਉਹ ਵੀ ਲੋਕ ਅੱਗੇ ਬੈਠੇ ਗਾਈ ਜਾ ਰਹੇ। ਉਸ ਤੋਂ ਪਹਿਲਾਂ ਉਹਨੂੰ 60 ਸਾਲਾਂ ਦੀ 17 ਦੀ ਉਮਰ ਹੋ ਗਈ ਤੇ ਕਹਿੰਦਾ ਮੈਨੂੰ ਸੁਪਨਾ ਆਇਆ ਤੇ ਸੁਪਨੇ ਚ ਮੇਰਾ ਵਿਆਹ ਹੋਣ ਡਿਆ। ਉਸ ਤੋਂ ਅੱਛਾ ਤੇ ਲੋਕ ਉੱਥੇ ਖਲੋਤੇ ਨੇ, ਉਹ ਕਹਿੰਦੇ ਨਹੀਂ ਜੀ ਇਹ ਤੇ ਮਹਾਂਪੁਰਸ਼ ਨੇ, ਇਹਨਾਂ ਨੇ ਤੇ ਅਰਦਾਸ ਕੀਤੀ ਸਾਡੇ ਘਰੇ ਮੁੰਡਾ ਜੰਮਿਆ ਤੇ ਇਹਨਾਂ ਨੂੰ ਮਾੜਾ ਨਾ ਕਰੋ। ਮਤਲਬ ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵਿਰਾਸ, ਵੀ ਇੱਕ ਅੱਧੀ ਗੱਲ ਕੋਈ ਚੰਗੀ ਹੋ ਗਈ ਇਹਦਾ ਮਤਲਬ ਹੁਣ ਦੂਜੀਆਂ ਤੁਸੀਂ ਸਾਰੀਆਂ ਮੰਨੀ ਜਾਓਗੇ। ਉਹ ਫਿਰ ਉਹ ਲੱਡੂ ਪੇੜੇ ਗਾਈ ਜਾਵੇ, ਉਹ ਨਸੀਬੋ ਲਾਲ ਦੇ ਗਾਣੇ ਗਾਈ ਜਾਵੇ, ਉਹ ਜੋ ਮਰਜ਼ੀ ਗਾਈ ਜਾਵੇ, ਉਹ ਗਿੱਧਾ ਪਾਈ ਜਾਵੇ ਸਟੇਜ ਤੇ ਬੈਠਾ, ਪਰ ਸਾਡੀ ਸੁਰਤ ਉਹਦੇ ਅਹਿਸਾਨ ਦੇ ਥੱਲੇ ਐਸੀ ਦੱਬੀ ਗਈ ਵੀ ਸਾਡੀ ਜ਼ਰੂਰਤ ਨਹੀਂ ਪੈਣੀ ਵੀ ਤੁਸੀਂ ਇਹ ਕੰਮ ਕੀ ਕਰ ਰਹੇ ਹੋ। ਜੇ ਕਦ ਚੰਗੀ ਘਰੇ ਦੂਜੀ ਪੀ। ਹੁਣ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਜਿਹਦਾ ਰੱਬ ਤੇ ਭਰੋਸਾ ਵੱਧ ਜਾਂਦਾ ਉਹ ਉਹਨੂੰ ਕਿਸੇ ਦੁਨੀਆਂ ਦੇ ਬੰਦੇ ਦਾ ਅਹਿਸਾਨ ਰਹਿੰਦਾ ਹੀ ਕੋਈ ਨਹੀਂ, ਉਹ ਨਹੀਂ ਕਿਸੇ ਦੀ ਮੁਥਾਜੀ ਕਰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਉਹਨੂੰ ਕਾਹਦੀ ਮੁਥਾਜੀ ਹੈ, ਮੁਥਾਜੀ ਕਿਉਂ ਕਰਨ ਦੀ ਲੋੜ ਪੈਂਦੀ ਹੈ? ਜਿੱਥੇ ਬੰਦਾ ਮੁਥਾਜੀ ਕਰ ਕਿਉਂ ਕਰਦਾ ਬੰਦਾ, ਕਿਉਂਕਿ ਉੱਥੇ ਉਹਦੇ ਸਵਾਰਥ ਉਹਦੇ ਹਿੱਤ ਜੁੜੇ ਹੁੰਦੇ ਨੇ, ਤੇ ਜਿਹਦਾ ਹਿੱਤ ਹੀ ਵਾਹਿਗੁਰੂ ਨਾਲ ਜੁੜਿਆ ਹੈ। ਜਿੰਨੇ ਅੱਜ ਹੁਕਮਨਾਮਾ ਵੀ ਸੀ ਨਾ ਬਾਬੇ ਦਾ, ਆਖਿਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨੀਕੀ ਖਟਾਨੀ, ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਮੇਰਾ ਆਸਰਾ ਇੱਕੋ ਹੈ। ਇਸ ਕਰਕੇ ਗੁਰੂ ਕੇ ਪਿਆਰ ਵਾਲਿਓ, ਬਾਬੇ ਕਬੀਰ ਨੇ ਅੱਜ ਸਾਨੂੰ ਇਹ ਗੱਲ ਸਮਝਾਈ, ਆਖਿਆ ਅਬ ਕਹੋ ਰਾਮ ਭਰੋਸਾ ਤੋਰਾ, ਹੇ ਰਾਮ ਜੀ ਹੇ ਰੱਬ ਜੀ ਹੁਣ ਮੈਨੂੰ ਮੇਰਾ ਭਰੋਸਾ ਤੇਰੇ ਉੱਤੇ ਆ ਗਿਆ। ਤਬ ਕਾਹੂ ਕਾ ਕਵਨ ਨਿਹੋਰਾ, ਨਿਹੋਰਾ ਦਾ ਅਰਥ ਹੁੰਦਾ ਅਹਿਸਾਨ, ਆਖਾ ਹੁਣ ਮੈਨੂੰ ਕਿਸੇ ਦਾ ਕੋਈ ਅਹਿਸਾਨ ਨਹੀਂ ਮੇਰੇ ਸਿਰ ਉੱਤੇ, ਮੈਂ ਕਹਿੰਦਾ ਮੈਨੂੰ ਦਾਤਾਂ ਦੇਣ ਵਾਲਾ ਮੇਰਾ ਪਰਮੇਸ਼ਰ ਹੈ, ਤੂੰ ਕੌਣ ਹੈ? ਹੁਣ ਆਪਾਂ ਨਾ ਗੁਰੂ ਘਰ ਵਿੱਚ ਵੀ ਕਈ ਜਾਣਾ ਚਲੋ ਅਰਦਾਸ ਕਰਾਉਂਦੇ, ਤੁਸੀਂ ਗ੍ਰੰਥੀ ਸਿੰਘ ਤੋਂ ਅਰਦਾਸ ਕਰਾਉਂਦੇ ਹੋ, ਗ੍ਰੰਥੀ ਸਿੰਘ ਅਰਦਾਸ ਕਿਹਦੇ ਅੱਗੇ ਕਰਦਾ? ਆਪਣੇ ਟੱਬਰ ਦੇ ਵੱਡੇ ਬਜ਼ੁਰਗ ਅੱਗੇ ਕਰਦਾ ਕਿ ਅਕਾਲ ਪੁਰਖ ਅੱਗੇ ਕਰਦਾ? ਅਰਦਾਸ ਕਿਹਦੇ ਅੱਗੇ ਹੁੰਦੀ ਹੈ? ਗੁਰੂ ਅੱਗੇ ਹੁੰਦੀ ਹੈ ਨਾ, ਅਕਾਲ ਪੁਰਖ ਅੱਗੇ ਹੁੰਦੀ ਨਾ, ਤੇ ਫਿਰ ਦਾਤ ਦੇਣ ਵਾਲਾ ਅਕਾਲ ਪੁਰਖ ਹੈ ਕਿ ਗ੍ਰੰਥੀ ਹੈ? ਤੁਸੀਂ ਕਰ ਨਹੀਂ ਸੀ ਸਕਦੇ, ਤੁਸੀਂ ਕਰਵਾ ਲਈ ਅਰਦਾਸ ਵੀ, ਚਲੋ ਭਾਈ ਸਾਹਿਬ ਤੋਂ ਕਰਾ ਲੈਂਦੇ ਹਾਂ, ਪਰ ਕੀ ਹੁਣ ਤੁਸੀਂ ਗ੍ਰੰਥੀ ਦੇ ਸਾਰੀ ਜ਼ਿੰਦਗੀ ਅਹਿਸਾਨਮੰਦ ਰਹੋਗੇ? ਹੁਣ ਵੀ ਹੁਣ ਤੁਹਾਨੂੰ ਆਖੇਗਾ ਵੀ ਤੂੰ ਇੱਥੇ ਬਹਿ ਜਾ, ਇੱਥੇ ਬਹਿ ਜਾਓ, ਇੱਥੇ ਉੱਠ ਜਾ, ਇੱਥੋਂ ਉੱਠ ਜਾ, ਉਹ ਤੁਹਾਨੂੰ ਆਖੇ ਵੀ ਬਿਜ਼ਨਸ ਇੱਦਾਂ ਨਹੀਂ ਇੱਦਾਂ ਕਰਨਾ, ਉਹ ਤੁਹਾਨੂੰ ਆਖੇ ਬੱਚੇ ਇਸ ਸਕੂਲ 'ਚ ਪਾਉਣੇ ਨੇ, ਇੱਥੇ ਨਹੀਂ ਪਾਉਣੇ, ਸਾਰੀ ਜ਼ਿੰਦਗੀ ਇੱਦਾਂ ਰਹੋਗੇ? ਬੰਦਾ ਕਹਿੰਦਾ ਨਹੀਂ ਭਾਈ ਸਾਹਿਬ ਜੀ, ਅਸੀਂ ਗੁਰਦੁਆਰੇ ਸਾਡੀ ਭਾਵਨਾ ਸੀ, ਅਸੀਂ ਰੱਬ ਦੇ ਅੱਗੇ ਅਰਦਾਸ ਕਰਾਈ ਤੁਹਾਡੇ ਕੋਲੋਂ, ਚਲੋ ਠੀਕ ਹੈ, ਬਟ ਤੁਸੀਂ ਸਾਡੀ ਲਾਈਫ ਨੂੰ ਡਰਾਈਵ ਨਹੀਂ ਕਰ ਸਕਦੇ ਹਰ ਇੱਕ ਥਾਂ ਉੱਤੇ, ਤੁਸੀਂ ਨਹੀਂ ਸਾਨੂੰ ਦੱਸੋਗੇ। ਤੇ ਜੇ ਉਹਦੀ ਗ੍ਰੰਥੀ ਜਗ੍ਹਾ ਕੋਈ ਬਾਬਾ ਹੋਵੇ, ਕੋਈ ਸਾਧ ਹੋਵੇ, ਫਿਰ ਤੇ ਘਰ ਦੀ ਨੀਂਹ ਵੀ ਧਰਨੀ ਹੋਵੇ ਤੇ ਜਿੰਨਾ ਚਿਰ ਬਾਬੇ ਨੂੰ ਫੋਨ ਨਾ ਕਰ ਲੈਣ, ਉਹਨਾਂ 'ਚ ਨਹੀਂ ਰੱਖੀ ਜਾਂਦੀ, ਫਿਰ ਤੇ ਬੰਦੇ ਦਾ ਸਭ ਕੁਝ ਬਾਬਿਆਂ ਦੇ ਉੱਤੇ ਡਿਪੈਂਡ ਹੁੰਦਾ। ਨਹੀਂ ਜੀ ਮਹਾਂਪੁਰਖ ਆਉਣਗੇ ਤੇ ਫਿਰ, ਮੈਨੂੰ ਇੱਕ ਸੱਜਣ ਮਿਲਿਆ, ਉਹ ਏਜ ਉਹਦੀ, ਚਲੋ ਵੈਸੇ ਤੇ ਬੰਦੇ ਦੀਆਂ ਪਰਸਨਲ ਮੈਟਰ ਹੁੰਦੇ ਨੇ, ਇੱਦਾਂ ਜਾਣ ਪਛਾਣ ਵਾਲਾ ਸੀ ਤਾਂ ਕਰਕੇ ਮੈਂ ਗੱਲ ਕਰ ਲੱਗਾ, ਤੇ ਉਹਨੂੰ ਮੈਂ ਕਿਹਾ ਵੀ ਉਹ ਥੋੜ੍ਹਾ ਜਿਹਾ ਬਾਬਿਆਂ ਦਾ ਵੱਧ ਚੇਲਾ ਸੀ, ਤੇ ਮੈਂ ਉਮਰ 'ਚ ਕਾਫੀ ਵੇਖਣ ਨੂੰ ਉਹਦੀ ਦਿੱਖ ਜਿਹੜੀ ਸੀ ਉਹ ਵੱਡੀ ਸੀ, ਤੇ ਮੈਂ ਮੇਰੇ ਨਾਲੋਂ ਛੋਟਾ ਸੀ, ਵੈਸੇ 5-7 ਸਾਲ ਮੇਰੇ ਨਾਲੋਂ ਛੋਟਾ ਸੀ, ਤੇ ਚਲੋ ਮੈਨੂੰ ਪੁੱਛਣ ਲੱਗ ਪਿਆ ਵੀ ਹੋਰ ਬੱਚੇ ਪਰਿਵਾਰ, ਮੈਂ ਦੱਸਿਆ, ਮੈਂ ਕਿਹਾ ਹੋਰ ਤੁਹਾਡੇ ਬੱਚੇ? ਕਹਿੰਦੇ ਜੀ ਮੇਰਾ ਤੇ ਜੇ ਵਿਆਹ ਨਹੀਂ ਹੋਇਆ, ਉਹ ਮੁੰਡਾ ਮੈਂ ਕਿਹਾ ਵੇਖਣ ਨੂੰ ਤੇ ਇੱਦਾਂ ਲੱਗਦਾ ਵੀ ਜਿਵੇਂ ਸਰੀਰ ਦਾ ਖੁੱਲਾ, ਚਲੋ ਹੱਡ ਪੈਰਾਂ ਦਾ ਖੁੱਲਾ ਸੀ ਉਹ, ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਜੀ ਵਿਆਹ ਕਿ ਨਹੀਂ, ਜਦੋਂ ਮਹਾਂਪੁਰਖ ਕਹਿਣਗੇ ਉਦੋਂ ਕਰਾਉਣਾ ਆਪਾਂ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਕਿੱਦਾਂ ਇੱਥੋਂ ਬੰਦਾ ਸਿੱਖ ਹੋਇਆ ਫਿਰਦਾ। ਮੈਂ ਵੀ ਤੇਰੇ ਵਿਆਹ ਨਾਲ ਮਹਾਂਪੁਰਖਾਂ ਦਾ ਕੀ ਤਾਲੁਕਾਤ ਹੈ? ਵੀ ਜਦੋਂ ਸਾਡੇ ਮਹਾਂਪੁਰਖਾਂ ਨੇ ਕਿਹਾ ਤਾਂ ਉਦੋਂ ਹੀ ਆਪਾਂ, ਅਜੇ ਮਹਾਂਪੁਰਖ ਕਹਿੰਦੇ ਨੇ ਖਲੋ ਜਾ, ਵੀ ਵੇਖੋ ਜੀ ਮੇਰੇ ਘਰ ਦੀ ਸਿਚੁਏਸ਼ਨ ਦਾ ਮੈਨੂੰ ਪਤਾ ਏ ਵੀ ਮੈਂ ਕਦੋਂ ਕਰਾਉਣਾ ਹੈ ਤੇ ਕਦੋਂ ਨਹੀਂ ਕਰਾਉਣਾ। ਮਹਾਂਪੁਰਖ ਨੂੰ ਕੀ ਪਤਾ, ਮਹਾਂਪੁਰਖ ਨੂੰ ਜਾਂ ਇਹ ਲੱਗਦਾ ਹੋਣਾ ਵੀ ਅਜੇ ਤੇ ਵਾਹਵਾ ਪੈਸਾ ਕਮਾ ਕੇ ਸਾਨੂੰ ਘੱਲਦਾ, ਕੱਲ ਨੂੰ ਘਰ ਦੀ ਕੋਈ ਸਿਆਣੀ ਆ ਗਈ ਤੇ ਉਹਨੇ ਆਖਣਾ ਫਿਰ ਹੁਣ ਬਾਬਿਆਂ ਨੂੰ ਛੱਡ ਪਰਾਂ। ਹੁਣ ਇਹ ਹੈ ਵੀ ਸਾਡੀ ਜ਼ਿੰਦਗੀ ਦਾ ਹਰ ਫੈਸਲਾ ਕੋਈ ਸਾਥ ਥੋੜਾ ਲਵੇਗਾ, ਤੇ ਅਸੀਂ ਅਹਿਸਾਨ ਦੇ ਥੱਲੇ ਆ ਗਏ ਜਦੋਂ ਅਸੀਂ ਆਖਿਆ ਸਾਨੂੰ ਦਾਤ ਇਹਨੇ ਦਿੱਤੀ ਹੈ। ਇੱਦਾਂ ਨਹੀਂ ਕਹਿਣਾ, ਦਾਤ ਦੇਣ ਵਾਲਾ ਰੱਬ ਹੈ, ਅਕਾਲ ਪੁਰਖ ਹੈ, ਹੋਰ ਕੋਈ ਹੈ ਹੀ ਨਹੀਂ। ਇਸ ਕਰਕੇ ਰੱਬ ਤੋਂ ਬਿਨਾਂ ਹੋਰ ਕਿਸੇ ਦਾ ਕੋਈ ਅਹਿਸਾਨ ਨਹੀਂ ਹੈ। ਆਪਾਂ ਕੋਈ ਡੰਗਰ ਪਸ਼ੂ ਥੋੜਾ ਜਿਹਨੂੰ ਕੋਈ ਵੀ ਕੀ ਫਿਰਦਾ, ਇੱਥੇ ਨਹੀਂ ਚਰਨਾ, ਉੱਥੇ ਨਹੀਂ ਚਰਨਾ, ਉੱਥੇ ਨਹੀਂ ਚਰਨਾ, ਨਹੀਂ ਆਪਾਂ ਬੰਦੇ ਹਾਂ। ਤੇ ਬਾਬੇ ਕਬੀਰ ਨੇ ਬੜੀ ਪਿਆਰੀ ਗੱਲ ਆਖੀ, ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ। ਨਿਹੋਰਾ ਦਾ ਮਤਲਬ ਹੈ ਹੁਣ ਮੈਨੂੰ ਕਿਸੇ ਦਾ ਅਹਿਸਾਨ ਨਹੀਂ ਹੈ, ਤੇਰੇ ਉੱਤੇ ਭਰੋਸਾ ਵੱਧ ਗਿਆ ਨਾ। ਤੇ ਜਿੰਨਾ ਚਿਰ ਤੁਸੀਂ ਇੱਕ ਅਕਾਲ ਪੁਰਖ ਉੱਤੇ ਆਪਣਾ ਸਿਦਕ ਨਹੀਂ ਲਿਆਉਂਦੇ ਤੇ ਤੁਸੀਂ ਸਦਾ ਹੀ ਅਹਿਸਾਨਾਂ ਦੇ ਥੱਲੇ ਰਹੋਗੇ, ਕਦੀ ਕਿਸੇ ਦੇ ਅਹਿਸਾਨ ਥੱਲੇ, ਕਦੀ ਕਿਸੇ ਦੇ ਅਹਿਸਾਨ ਥੱਲੇ। ਪਹਿਲਾ ਬਚਨ, ਹੁਣ ਵੇਖੋ ਅਹਿਸਾਨ ਤੋਂ ਕਿੱਦਾਂ ਮੁਕਤ ਹੋਇਆ। ਜਾ ਕੇ ਹਰਸਾ ਠਾਕੁਰ ਭਾਈ, ਮੁਕਤ ਅਨੰਤ ਪੁਕਾਰਨ ਜਾਈ। ਬਾਬੇ ਨੇ ਆਖਿਆ ਵੀ ਇਹ ਸੱਜਣ, ਜਿਸ ਮਨੁੱਖ ਦੇ ਹਿਰਦੇ ਰੂਪ ਘਰ ਵਿੱਚ ਪ੍ਰਭੂ ਮਾਲਕ ਮੌਜੂਦ ਹੈ ਨਾ, ਤੇ ਜਿਹੜੇ ਲੋਕ ਕਹਿੰਦੇ ਨੇ ਫਲਾਨੇ ਕੋਲੋਂ ਸਾਨੂੰ ਮੁਕਤੀ ਮਿਲੇਗੀ, ਆਖਿਆ ਉਹ ਮੁਕਤੀ ਆਪ ਆਪਣਾ ਆਪਾਂ ਆਣ ਕੇ ਭੇਟ ਕਰ ਦਿੰਦੀ ਹੈ, ਆਪ ਆਪਣਾ ਆਪਾਂ ਆਣ ਕੇ ਉਹਨੇ ਭੇਟ ਕਰ ਦਿੱਤਾ ਵੀ ਤੁਹਾਨੂੰ ਕੋਈ ਮੀਡੀਏਟਰ ਰੱਖ ਕੇ ਮੁਕਤੀ ਲੱਭਣ ਦੀ ਲੋੜ ਨਹੀਂ। ਜਿਹਨੇ ਇਹ ਸਮਝ ਲਿਆ ਵੀ ਮੇਰਾ ਭਰੋਸਾ ਵਾਹਿਗੁਰੂ ਤੇ ਹੈ, ਮੇਰੇ ਅੰਦਰ ਰੱਬ ਰਹਿੰਦਾ ਏ, ਮੁਕਤੀ ਵੀ ਉਹਦੇ ਕੋਲ ਆਪਣੇ ਆਪ ਹੀ ਆ ਗਈ, ਉਹਨੇ ਆਪਣਾ ਆਪਾਂ ਹੀ ਆਣ ਕੇ ਭੇਟ ਕਰ ਦਿੱਤਾ। ਤੇ ਜਿਹਦਾ ਭਰੋਸਾ, ਜਿਹਨੂੰ ਇਹ ਨਹੀਂ ਵੀ ਰੱਬ ਮੇਰੇ ਅੰਦਰ ਹੈ, ਉਹ ਕਹਿੰਦੇ ਬਾਬਾ ਜੀ ਮੁਕਤੀ ਮਿਲੂ ਕਿ ਨਹੀਂ ਮਿਲੂਗੀ ਸਾਨੂੰ, ਉਹ ਫਿਰ ਦੱਸਦਾ ਹਾਂ ਤੈਨੂੰ ਮਿਲੂਗੀ ਤੈਨੂੰ ਨਹੀਂ ਮਿਲੇਗੀ। ਬਾਬੇ ਨੇ ਆਖਿਆ, ਵੈਸੇ ਤੇ ਬਾਣੀ ਨੇ ਇਤੋਂ ਹੀ ਗਾਂ ਦੇ ਆਖਿਆ, ਮੁਕਤ ਬੱਪੜੀ ਵੀ ਗਿਆਨੀ ਤਿਆਗੇ। ਗਿਆਨੀ ਨੇ ਤੇ ਕੀ ਕੀਤਾ, ਉਹਨੇ ਤੇ ਮੁਕਤੀ ਵੀ ਛੱਡ ਦਿੱਤੀ, ਉਹ ਕਹਿੰਦਾ ਮੈਨੂੰ ਕੋਈ ਮੁਕਤੀ ਮਗਤੀ ਨਹੀਂ ਚਾਹੀਦੀ। ਗਿਆਨੀਆਂ ਨੂੰ ਮੁਕਤੀ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹਨਾਂ ਦੇ ਗਿਆਨ ਨੇ ਹੀ ਉਹਨਾਂ ਨੂੰ ਮੁਕਤ ਕਰ ਦਿੱਤਾ। ਮੁਕਤ ਬੱਪੜੀ ਵੀ ਗਿਆਨੀ ਤਿਆਗੇ, ਸਤਿਗੁਰ ਨੇ ਬਖਸ਼ਿਸ਼ ਕੀਤੀ। ਹੁਣ ਇਹ ਇੱਕ ਐਗਜ਼ਾਮਪਲ ਹੋਰ ਸਮਝ ਲਓ, ਹੁਣ ਜਿਹਦੀ ਗੱਲ ਸਿੱਧੀ ਉੱਪਰਲੇ ਲੈਵਲ ਤੇ ਹੋਵੇ ਉਹਨੂੰ ਕਦੀ ਪੀਅਨ ਨੂੰ ਕੁਝ ਕਹਿਣ ਦੀ ਲੋੜ ਪੈਂਦੀ ਆ, ਨਿੱਕੇ ਮੋਟੇ ਅਫਸਰਾਂ ਨੂੰ ਕੁਝ ਕਹਿਣ ਦੀ ਲੋੜ ਪੈਂਦੀ ਹੈ, ਜਿਹਦੀ ਫਾਈਲ ਹੀ ਉੱਪਰੋਂ ਅਪਰੂਵ ਹੋ ਜਾਵੇ ਤੇ ਬਾਕੀ ਤੇ ਮੁਲਾਜ਼ਮ ਘਰੇ ਦੇਣ ਆਉਣਗੇ ਵੀ ਲਓ ਭਾਈ ਆ ਤੁਹਾਡਾ ਕਾਗਜ਼ ਪੱਤਰ। ਥੱਲੇ ਵਾਲੇ ਮੁਲਾਜ਼ਮਾਂ ਨਾਲ ਸੈਟਿੰਗ ਕਿਹਨੂੰ ਕਰਨੀ ਪੈਂਦੀ, ਜਿਹਦੀ ਫਾਈਲ ਵਿੱਚ ਖੋਟ ਹੋਵੇ ਉਹਨੂੰ ਸੈਟਿੰਗ ਕਰਨੀ ਪਊਗੀ ਨਾ। ਹੁਣ ਬਾਬੇ ਨੇ ਆਖਿਆ ਜਿਹਨੇ ਆਪਣੇ ਹਿਰਦੇ ਵਿੱਚ ਰੱਬ ਨੂੰ ਵੱਸਦਾ ਹੋਇਆ ਮਹਿਸੂਸ ਕਰ ਲਿਆ ਨਾ, ਉਹਨੂੰ ਕਿਸੇ ਦੀ ਮਥਾਜੀ ਨਹੀਂ ਰਹਿੰਦੀ, ਉਹਨੂੰ ਕਿਸੇ ਨੂੰ ਨਹੀਂ ਜਾ ਕੇ ਕਹਿਣਾ ਜੀ ਮੈਨੂੰ ਮੁਕਤੀ ਦਿਓ ਜੀ ਮੈਨੂੰ ਮੁਕਤੀ ਦਿਓ। ਆਖਿਆ ਮੁਕਤੀ ਆਪ ਆਉਂਦੀ ਹੈ ਤੇ ਆਪਣਾ ਆਪਾਂ ਆਣ ਕੇ ਭੇਟ ਕਰਨ ਦੀ ਲੈ ਆ ਲੈ। ਇਹਨੂੰ ਸਤਿਗੁਰ ਨੇ ਇੱਦਾਂ ਵੇਖਿਆ, ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ। ਆਖਿਆ ਜਿਹਨੂੰ ਜੀਵਨ ਦੇ ਲੇਖ ਦੀ ਸਮਝ ਲੱਗ ਗਈ ਨਾ, ਧਰਮ ਰਾਜ ਤੋਂ ਉਹਨੂੰ ਕਾਗਜ਼ ਪੜਵਾਉਣੇ ਨਹੀਂ ਪੈਂਦੇ, ਉਹ ਆਪ ਹੀ ਪਾੜ ਦਿੰਦਾ। ਇਹਦਾ ਜਾਣ ਦਿਓ, ਇਹਨਾਂ ਨੂੰ ਡੱਕਣ ਦੀ ਲੋੜ ਨਹੀਂ ਹੈ। ਜਿਹਦੀ ਵੱਡੇ ਨਾਲ ਸਾਂਝ ਹੋਵੇ, ਛੋਟੇ ਤੇ ਉਹਦੇ ਆਲੇ ਦੁਆਲੇ ਭੱਜੇ ਫਿਰਦੇ ਨੇ। ਹੁਣ ਆਮ ਬੰਦਾ ਹੁੰਦਾ ਜੀ, ਆਪਾਂ ਆਮ ਇਹਨੇ ਕਿ ਕੋਈ ਲੀਡਰ ਬਣ ਗਿਆ, ਲੋਕਾਂ ਨੇ ਚੁਣ ਲਿਆ, ਅੱਗੇ ਚਲਿਆ ਗਿਆ, IAS ਤੇ IPS ਅਫਿਸਰ ਉਹਦੇ ਆਲੇ ਦੁਆਲੇ ਫਿਰਦੇ ਨੇ, ਕਹਿੰਦੇ ਲੀਡਰ ਸਾਹਿਬ ਦੱਸੋ ਕੀ ਕਰਨਾ। ਤੇ ਜਿਹਦਾ ਰੱਬ ਜਾਂ ਕਾ ਹਰ ਜਾਂ ਜਿਹਦਾ ਠਾਕੁਰ ਹੀ ਰੱਬ ਵਰਗਾ ਹੋਵੇ, ਜਿਹੜੀ ਗੱਲ ਕਬੀਰ ਸਾਹਿਬ ਨੇ ਇੱਥੇ ਆਖੀ ਵੀ ਜਾਂ ਕੈ ਹਰਸਾ ਠਾਕੁਰ ਭਾਈ, ਜਿਹਦਾ ਰੱਬ ਹੀ ਏਡਾ ਵੱਡਾ ਏ, ਮੁਕਤ ਅਨੰਤ ਪੁਕਾਰਨ ਜਾਈ, ਉਹ ਮੁਕਤੀ ਨੂੰ ਲੱਭਣ ਥੋੜਾ ਜਾਂਦਾ, ਮੁਕਤੀ ਉਹਦੇ ਆਪ ਦਰ ਉੱਤੇ ਹੀ ਆ ਜਾਂਦੀ, ਦਰਵਾਜ਼ੇ 'ਤੇ ਹੀ ਆ ਗਈ। ਅਸੀਂ ਮੁਕਤੀਆਂ ਲੱਭਦੇ ਫਿਰਦੇ ਹਾਂ, ਕੋਈ ਗੰਗਾ ਜਾ ਕੇ, ਕੋਈ ਹਰਿਦੁਆਰ ਜਾ ਕੇ, ਕੋਈ ਕਿਤੇ ਕੋਈ ਕਿਤੇ, ਕੋਈ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਜਾ ਕੇ, ਕੋਈ ਮੱਕੇ ਜਾ ਕੇ ਮੁਕਤੀ ਲੱਭਦਾ ਫਿਰਦਾ। ਸਾਨੂੰ ਗੁਰੂ ਨੇ ਇੱਦਾਂ ਹੀ ਦਿੱਤੀ ਮੁਕਤੀ, ਆਪ ਚੱਲ ਕੇ ਆ ਗਈ, ਬਾਬੇ ਨੇ ਬਖਸ਼ਿਸ਼ ਕੀਤੀ। ਤੀਨ ਲੋਕ ਜਾ ਕੇ ਹੈ ਭਾਰ, ਬਾਬੇ ਨੇ ਆਖਿਆ ਜੇਸ ਪ੍ਰਭੂ ਦੇ ਆਸਰੇ ਤਿੰਨੇ ਲੋਕ ਨੇ, ਧਰਤ ਆਕਾਸ਼ ਤੇ ਪਤਾਲ। ਇਹ ਤਿੰਨ ਲੋਕ, ਧਰਤੀ ਆਕਾਸ਼ ਪਤਾਲ, ਦੋ ਲੋਕ ਆਮ ਆਪਾਂ ਕਹਿੰਦੇ ਹਾਂ ਵੀ ਲੋਕ ਤੇ ਪ੍ਰਲੋਕ। ਤੀਨ ਲੋਕ ਜਾ ਕੇ ਹੈ ਪਾਰ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਆਸਰੇ ਤਿੰਨੇ ਲੋਕ ਨੇ, ਮੈਂ ਉਹਦਾ ਕਿਉਂ ਨਾ ਆਸਰਾ ਲਵਾਂ। ਅਸੀਂ ਕਿਹਦਾ ਆਸਰਾ ਲਿਆ? ਅਸੀਂ ਆਖਿਆ ਜੀ ਕਿੱਥੇ ਚੱਲੇ, ਮੈਂ ਜੀ ਲੱਖਾਂ ਦੇ ਦਾਤੇ ਨੂੰ ਪੂਜਦਾ। ਹੋ ਤੂੰ ਉਹਨੂੰ ਪੂਜ ਜਿਹੜਾ ਸਾਰੇ ਸੰਸਾਰ ਦਾ ਆਸਰਾ ਹੈ। ਲੱਖਾਂ ਦੀ ਤੇ ਗਿਣਤੀ ਬੜੀ ਥੋੜੀ ਰਹਿ ਜਾਂਦੀ ਹੈ। ਪੰਜਾਬ ਦੀ ਆਬਾਦੀ 3 ਕਰੋੜ ਹੈ, ਕੈਨੇਡਾ ਦੀ 2.5 ਕਰੋੜ ਹੈ, ਇੰਡੀਆ ਦੀ 150 ਕਰੋੜ ਹੈ, ਤੂੰ ਪੂਜ ਰਿਹਾ ਲੱਖਾਂ ਦੇ ਦਾਤੇ ਨੂੰ। ਇੱਥੇ ਗੱਲ ਲੱਖਾਂ ਤੋਂ ਵੱਧ ਕੇ ਕਰੋੜਾਂ ਤੇ ਜਾ ਪਹੁੰਚੀ ਹੈ, ਤੂੰ ਪੂਜ ਰਿਹਾ ਉਹਨੂੰ। ਇਸ ਕਰਕੇ ਬਾਬੇ ਨੇ ਕਿਹਾ ਤੀਨ ਲੋਕ, ਤਿੰਨੇ ਲੋਕ, ਸਾਰਾ ਸੰਸਾਰ ਜਿਹਦੇ ਆਸਰੇ ਹੈ। ਤੀਨ ਲੋਕ ਜਾ ਕੇ ਹੈ ਪਾਰ, ਸੋ ਕਾਹੇ ਨਾ ਕਰੇ ਪ੍ਰਤਪਾਰ। ਅੱਛਾ ਕਮਾਲ ਦੀ ਗੱਲ ਵੇਖੋ, ਤੂੰ ਕਹਿੰਦਾ ਮੈਨੂੰ ਤੇ ਫਲਾਨੇ ਬਾਬੇ ਨੇ ਪਾਲਿਆ। ਬਾਬੇ ਨੇ ਆਖਿਆ ਜਿਹੜਾ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ, ਮੈਂ ਉਹਦੀ ਗੱਲ ਕਰ ਰਿਹਾ। ਜਿਹੜਾ ਤਿੰਨਾਂ ਲੋਕਾਂ ਨੂੰ ਪਾਲਦਾ ਨਾ, ਤੈਨੂੰ ਤੇ ਤੇਰੇ ਬਾਬੇ ਨੇ ਪਾਲ ਲਿਆ, ਬਾਕੀ ਸੰਸਾਰ ਨੂੰ ਕੌਣ ਪਾਲ ਰਿਹਾ? ਬਾਕੀ ਸੰਸਾਰ ਨੂੰ ਕੌਣ ਪਾਲ ਰਿਹਾ? ਬਾਕੀ ਜੂਨੀਆਂ ਨੂੰ ਕੌਣ ਪਾਲ ਰਿਹਾ? ਡੱਡੂਆਂ ਨੂੰ, ਮੱਛੀਆਂ ਨੂੰ, ਸੂਰਾਂ ਨੂੰ, ਕੁੱਤਿਆਂ ਨੂੰ, ਕਿੰਨੀਆਂ ਜੂਨਾਂ ਨੇ? ਆਪਾਂ ਕਹਿੰਦੇ 84 ਲੱਖ ਜੂਨਾਂ ਨੇ, ਉਹਨਾਂ ਵਿੱਚੋਂ ਇੱਕ ਜੂਨ ਹੀ ਮਨੁੱਖ ਦੀ ਹੈ ਨਾ, ਬਾਕੀ 83 ਲੱਖ ਅੱਗੇ ਤੁਸੀਂ ਹਿਸਾਬ ਜਿਹਾ ਲਾ ਲਓ, ਇੱਕ ਜੂਨ ਕੱਢ ਦਿਓ। ਜਿਹੜਾ ਬਾਕੀ ਜੂਨਾਂ ਨੂੰ ਪਾਲ ਰਿਹਾ ਉਹ ਮੈਨੂੰ ਨਾ ਪਾਲੇਗਾ, ਮੇਰੇ ਵਾਰੀ ਉਹਨੂੰ ਕੀ ਹੋ ਜਾਣਾ? ਮੈਨੂੰ ਕਿਉਂ ਲੋੜ ਹੈ ਭਾਈ ਕਿਸੇ ਦੇ ਪੈਰੀ ਪੈਣ ਦੀ ਜਾ ਕੇ? ਮੈਨੂੰ ਕਿਉਂ ਲੋੜ ਹੈ ਕਿਸੇ ਦੀ ਮੁਥਾਜੀ ਕਰਨ ਦੀ? ਪਰ ਸਾਡਾ ਸੁਭਾਅ, ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਜਿਹੜੀਆਂ ਗੱਲਾਂ ਕਬੀਰ ਸਾਹਿਬ ਨੇ ਸਾਨੂੰ ਇੰਨਾ ਸਮਾਂ ਪਹਿਲਾਂ ਦੱਸ ਦਿੱਤੀਆਂ। ਅਸੀਂ ਕਹਿੰਦੇ ਨਹੀਂ ਜੀ ਨਹੀਂ, ਅਸੀਂ ਤੇ ਜਿੰਨਾ ਚਿਰ ਫਲਾਨੀ ਜਗ੍ਹਾ ਤੇ ਗਏ ਨਾ, ਸਾਡਾ ਤੇ ਟੱਬਰ ਭੁਖਾ ਰੁਲ ਜਾਣਾ। ਜਦੋਂ ਮਰ ਗਿਆ ਫਿਰ ਕੀ ਕਰੋਗੇ? ਜਦੋਂ ਮਰ ਗਿਆ ਫਿਰ ਕੀ ਕਰੋ? ਉਹ ਕਹਿੰਦੇ ਨਾ ਕੋਈ ਸੰਖੇਪ ਜੀ, ਚਲੋ ਗੱਲ ਕਰਾਂਗਾ ਸਮਾਂ ਸਮਾਪਤੀ, ਕੋਈ ਬੀਬੀ ਜਾਂ ਭਾਈ, ਮੈਂ ਤਾਂ ਦੋਵੇਂ ਸ਼ਬਦ ਵਰਤਾਂ, ਐਵੇਂ ਕੋਈ ਗੁੱਸਾ ਨਾ ਕਰੇ, ਗੱਲ ਸਮਝਣ ਵਾਲੀ ਹੁੰਦੀ ਹੈ ਬਸ। ਉਹ ਚਲੇ ਗਈ ਜੀ ਕਿਸੇ ਬਾਬੇ ਕੋਲ, ਕਹਿੰਦੀ ਜੀ ਗੁਰੂ ਧਾਰਨ ਕਰਨਾ। ਉਹਨੇ ਉਮਰ ਵੇਖੀ ਆਂਦਾ ਬੀਬੀ 70-80 ਸਾਲ ਤੇਰੀ ਉਮਰ, ਉਹ ਚੱਲੀ ਜੇ ਗੁਰੂ ਨਹੀਂ ਧਾਰਨ ਕੀਤਾ? ਕਹਿੰਦਾ ਕਹਿੰਦੀ 10 ਕੁ ਸਾਲ ਪਹਿਲਾਂ ਕੀਤਾ ਸੀ, ਉਹ ਮਰ ਗਿਆ। ਉਹ ਕਹਿੰਦਾ ਉਦੋਂ ਪਹਿਲਾਂ? ਕਹਿੰਦੀ ਉਹ ਤੋਂ ਪਹਿਲਾਂ ਵੀ ਕੀਤਾ ਸੀ, ਉਹ ਵੀ ਮਰ ਗਿਆ। ਕਹਿੰਦਾ ਹੁਣ ਫਿਰ ਮੈਨੂੰ ਮਾਰਨਾ ਹੀ ਆ। ਹੁਣ ਇਹ ਗੱਲ ਹੈ ਵੀ ਅਸੀਂ ਕਿਉਂ ਕਿਸੇ ਦਾ ਆਸਰ, ਕਿਉਂ ਕਿਸੇ ਬੰਦੇ ਦੀ ਮਥਾਜੀ ਕਰਨੀ ਆ? ਵੀ ਜਿਹੜਾ 83,99,999 ਨੂੰ ਪਾਲਣ ਵਾਲਾ ਏ, ਉਹ ਤੈਨੂੰ ਨਾ ਪਾਲੂਗਾ, ਉਹ ਤੈਨੂੰ ਵੀ ਪਾਲੇਗਾ। ਤੀਨ ਲੋਕ ਜਾ ਕੇ ਹੈ ਭਾਰ, ਸੋ ਕਾਹੇ ਨਾ ਕਰੇ ਪ੍ਰਤਪਾਰ। ਉਹ ਮੇਰੀ ਪ੍ਰਤਪਾਲਣਾ ਕਿਉਂ ਨਾ ਕਰੇਗਾ? ਬਾਬੇ ਨੇ ਆਖਿਆ ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜੋ ਬਿਖ ਦੇ ਮਹਿਤਾਰੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਇੱਕ ਮੈਂ ਬੁੱਧੀ ਵਾਲੀ ਗੱਲ ਦੱਸਾਂ, ਜੇ ਮਾਂ ਹੀ ਬਿਖ ਦੇਣ ਲੱਗ ਪਵੇ ਤੇ ਕੌਣ ਬਚਾਵੇਗਾ? ਜੇ ਮਾਓ ਪੁੱਤੇ ਵਿਸ ਦੇ ਕੌਣ ਰੱਖਣਾਰਾ? ਹੁਣ ਇਹ ਮਾਂ ਕਿਹੜੀ ਹੈ? ਧਾਰਮਿਕ ਸਥਾਨਾਂ ਤੇ ਬੈਠਾ ਪੁਜਾਰੀ ਹੈ ਸੀ ਲੋਕਾਂ ਦੀ ਮਾਂ, ਉਹਨੇ ਦੱਸਣਾ ਸੀ ਭਾਈ ਇੱਕ ਰੱਬ ਨਾਲ ਜੁੜੋ। ਪਰ ਇਹ ਪੁਜਾਰੀ ਲੋਕਾਂ ਨੂੰ ਜ਼ਹਿਰ ਦੇਣ ਲੱਗ ਪਿਆ ਤੇ ਲੋਕਾਂ ਦੀ ਸੁਰਤ ਵਿੱਚ ਇਹਨੇ ਜ਼ਹਿਰ ਭਰ ਦਿੱਤਾ। ਕੀ ਕਰੋਗੇ ਫਿਰ? ਉੱਥੇ ਬੰਦਾ ਬਾਹਰੋਂ ਤੇ ਆਪਣੇ ਬੱਚਿਆਂ ਨੂੰ, ਟੱਬਰ ਨੂੰ ਬਚਾ ਲਵੇਗਾ, ਘਰੇ ਮਾਂ ਹੀ ਬੱਚੇ ਨੂੰ ਜੰਮ ਕੇ ਉਹਨੂੰ ਜ਼ਹਿਰ ਦੇ ਦੇਵੇ ਤੇ ਕੌਣ ਬਚਾਵੇਗਾ? ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਗਿਆਨੀ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਕੁਛ ਜੀਵਨ ਦੀਆਂ ਸਮਝਣ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਲੋੜ ਹੈ ਸਮਝਣ ਦੀ। ਵੈਸੇ ਜੋ ਕੁਛ ਵੀ ਹੈ ਤੁਸੀਂ ਦੇਖੋ, ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਤਿਸਕਾ ਬੁਰਾ ਕਿਉਂ ਹੋਏ? ਉਹ ਤਾਂ ਕਿਸੇ ਦਾ ਬੁਰਾ ਮੰਨਦਾ ਹੀ ਨਹੀਂ, ਉਹ ਤੇ ਕਿਸੇ ਦਾ ਬੁਰਾ ਕਰਦਾ ਨੀ। ਜਿੰਨੇ ਵੀ ਪਾਪ ਆ, ਪੁੰਨ ਆ, ਵਹਿਣ ਆ, ਵਹਿਣ ਵਹਿਮ ਆ, ਭਰਮ ਆ, ਭੁਲੇਖੇ, ਇਹ ਮੈਨ ਮੇਡ ਨੇ, ਇਹ ਬੰਦੇ ਦੇ ਮਨਾਏ ਹੋਏ ਨੇ। ਔਰ ਬੰਦਾ ਇਹਨਾਂ ਚੀਜ਼ਾਂ ਕਰਕੇ ਗੁਰਮੁਖ ਪਿਆਰਿਓ ਸਾਡੇ ਕੋਲੋਂ ਧਾਰਮਿਕ ਤੌਰ ਤੇ ਇਹ ਪੂਜਾ ਕਰਾਉਂਦਾ ਹੈ। ਮੈਂ ਕੱਲ੍ਹ ਇੱਕ ਗੱਲ ਸੁਣ ਰਿਹਾ ਸੀ, ਬੜੀ ਵਧੀਆ। ਕਹਿੰਦੇ ਆਪਾਂ ਸਾਰੇ ਪੁਜਾਰੀ ਦੇ ਦਰ ਤੇ ਆਣ ਕੇ, ਗੁਰੂ ਦੇ ਘਰ ਤੇ ਆਣ ਕੇ, ਪੰਡਿਤ ਪਰਮਰਦ ਕੋਲ ਸੀ ਰੱਬ ਕੋਲੋਂ ਮੰਗਣ ਵਾਸਤੇ ਅਰਦਾਸਾਂ ਬੇਨਤੀਆਂ ਕਰਾਉਂਦੇ ਹਾਂ। ਤੇ ਕੱਲ ਉਹਦੇ ਦੇ ਪਾਸੇ ਕਿਹਾ ਕਿ ਪੁਜਾਰੀ ਤੁਹਾਡੇ ਕੋਲ ਮੰਗਦਾ, ਆਖੋ ਸਤਨਾ, ਤੇ ਪੁਜਾਰੀ ਤੁਹਾਡੇ ਕੋਲ ਮੰਗ ਰਿਹਾ। ਕਿਉਂਕਿ ਉਹਨੂੰ ਪਤਾ ਵਾ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਪਰ ਸਾਨੂੰ ਇਸ ਗੱਲ ਦਾ ਭੁਲੇਖਾ ਕਿ ਸ਼ਾਇਦ ਸਾਨੂੰ ਕਿਸੇ ਨੇ ਦੇਣਾ ਨਹੀਂ। ਗੁਰਮੁਖ ਪਿਆਰੋ ਮਹਾਰਾਜ ਕਹਿੰਦੇ ਰਿਜਕ ਦੀਆ ਸਭ ਹੂੰਕੋ 84 ਲੱਖ ਜੋਨ ਪਾਏ, ਰਿਜਕ ਦੀਆ ਸਭ ਹੂੰਕੋ ਤਦਕਾ। ਪਰਮਾਤਮਾ ਨੇ ਜੰਮਣ ਤੋਂ ਪਹਿਲਾਂ ਦੇਤਾ ਰਿਜਬਾ, ਪਿੱਛੋਂ ਦੇਤਾ ਜੰਤਬਾ। ਆਪਾਂ ਬੋਰ ਪੜ੍ਹਦੇ, ਮਾਤ ਗਰਭ ਮੈਂ ਆਪਣ ਸਿਮਰ ਦੇ ਤੈ ਤੁਮ ਰੱਖਣਾ, ਜੀਓ ਪਾਏ ਪਿੰਡ ਜਿੰਦ ਸਾਜੇ ਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਹੈ ਰਾਖੀ, ਨਾਨਕ ਸਦ ਗੁਰੂ ਕਿਰਪਾ ਕਰੇ। ਬਾਣੀ ਨੂੰ ਸਮਝਣ ਦਾ ਯਤਨ ਕਰੀਏ, ਜ਼ੋਰ ਅਸੀਂ ਇਸੇ ਤੇ ਦੇ ਰਹੇ ਹਾਂ ਗੁਰਮੁਖ ਨੇ। ਤੇ ਤੁਸੀਂ ਦੇਖ ਲਓ, ਆਮ ਤੌਰ ਤੇ ਤੁਹਾਨੂੰ ਜ਼ੋਰ ਦਿੱਤਾ ਜਾਂਦਾ ਵੀ ਖੰਡ ਪਾਠਾਂ ਦੀਆਂ ਲੜੀਆਂ ਖੁੱਲਣ ਲੱਗੀਆਂ ਜੇ ਭਾਈ ਨਾ ਲਿਖਾ ਦਿਓ ਆਪਣੇ, ਕਿਤੇ ਇਹ ਸਾਡਾ ਕਿਤੇ ਮਰਿਆਦਾ ਨਹੀਂ ਹੈ। ਖੰਡ ਪਾਠ 100 ਵੀ ਹੋ ਸਕਦਾ, ਮੈਂ ਨਹੀਂ ਕਹਿੰਦਾ ਨਹੀਂ ਹੋ ਸਕਦਾ, ਗੁਰਦੁਆਰੇ 50 ਵੀ ਹੋ ਸਕਦੇ ਆ, ਪਰ ਹਰ ਇੱਕ ਪ੍ਰਾਣੀ ਦੇ ਖੰਡ ਪਾਠ ਲਈ ਕਮਰਾ ਵੱਖਰਾ ਹੋਣਾ ਚਾਹੀਦਾ। ਪਤਾ ਕਿ ਤਾਂ ਕਿ ਪਰਿਵਾਰ ਨੂੰ ਪਤਾ ਹੋਵੇ, ਪਾਠ ਬਹਿ ਕੇ ਸੁਣੇ। ਤੇ ਜੇ ਦੋਵਾਂ ਚੋਂ ਕਰਨ ਵਾਲੇ ਹਾਂ ਅਸੀਂ ਤੇ ਕਰਾਉਣ ਵਾਲੇ ਹਾਂ ਤੇ ਸੁਣਨ ਵਾਲੇ ਨਹੀਂ, ਤਾਂ ਵੀ ਗੱਲ ਨਹੀਂ ਬਣਦੀ। ਬਣਦੀ ਗੱਲ ਉਦੋਂ ਆ ਜਾਂ ਤਾਂ ਪਾਠ ਆਪ ਕਰੀਏ, ਜੇ ਆਪ ਨਹੀਂ ਕਰਦੇ ਤੇ ਪਾਠੀ ਲਾ ਕੇ ਸੁਣੀਏ, ਤੇ ਜੇ ਦੋਵਾਂ ਵਿੱਚੋਂ ਕੋਈ ਨਹੀਂ ਤੇ ਠੀਕ ਹੈ, ਤੁਸੀਂ ਕਰਾ ਰਹੇ ਜਿੱਥੇ ਗੁਰਦੁਆਰੇ 'ਚ ਹੋ ਰਹੇ ਨੇ। ਪਰ ਆਪਾਂ ਨੂੰ ਇਹੀ ਗੱਲ ਆ ਕਿ ਆਪਾਂ ਨੂੰ ਇਸ ਬਾਣੀ ਦੀ ਸਮਝ ਨਹੀਂ ਪੈ ਰਹੀ ਕਿ ਆਪਾਂ ਇਹਦੇ ਨਾਲ ਬਹੁਤਾ ਦਿਲਚਸਪੀ ਨਹੀਂ ਰਹਿ ਲਏ। ਅਸੀਂ ਸਿਰਫ ਧਰਮ ਦਾ ਕਰਮ ਕਰਾਉਣਾ ਚਾਹੁੰਦੇ ਹਾਂ, ਲੇਕਿਨ ਧਰਮ ਦਾ ਕਰਮ ਕਰਨਾ ਨਹੀਂ ਚਾਹੁੰਦੇ। ਬਸ ਫਰਕ ਆ ਇੰਨਾ ਹੀ ਆ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ। ਆਓ ਹੁਣ ਭਾਈ ਸਾਹਿਬ ਦਰਬਾਰ ਸਿੰਘ ਦੇ ਜਿੱਥੇ ਪਾਸੋਂ ਸਰਵਗੜੀਆ ਕੀਰਤਨ, ਅੱਖਾਂ ਦਾ ਕੈਂਪ ਲੱਗ ਰਿਹਾ 14 ਤਰੀਕ ਨੂੰ, ਅਤੇ 2 ਤੋਂ 12 ਤੋਂ 2 ਵਜੇ 4 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ। ਜਿਨ੍ਹਾਂ ਨੂੰ ਜ਼ਰੂਰਤ ਹੈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਰਾਗੀ ਜਥੇ ਦਾ, ਜਿਹਨਾਂ ਨੇ ਆਪ ਜੀ ਨੂੰ ਅਲਾਹੀ ਬਣ ਦੇ ਮੋਰ ਕੀਰਤਨ ਸਰਨ ਕਰਾਏ ਨੇ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀ ਗਲਾ ਬਖਸ਼ਣ। ਸੋ 14 ਤਰੀਕ ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਅੱਖਾਂ ਦੀ ਚੱਕ ਵਾਸਤੇ ਕੈਂਪ ਲੱਗ ਰਿਹਾ, 12 ਵਜੇ ਤੋਂ ਲੈ ਕੇ 4 ਵਜੇ ਦਾ ਸਮਾਂ। ਸੋ ਜਿਨ੍ਹਾਂ ਨੇ ਅੱਖਾਂ ਚੈੱਕ ਕਰਾਉਣੀਆਂ ਉਹਨਾਂ ਨੂੰ ਬੇਨਤੀ ਹੈ ਕਿ ਟਾਈਮ ਸਿਰ ਆਪ ਜੀ ਪਹੁੰਚਣ ਦੀ ਕਿਰਪਾਲਤਾ ਕਰਨੀ। ਬੁੱਧਵਾਰ ਨੂੰ ਕੀਰਤਨ ਦੀ ਕਲਾਸ ਲੱਗਦੀ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 6 ਤੋਂ ਲੈ ਕੇ 7 ਵਜੇ ਤੱਕ। ਦਸਤਾਰ ਸੋ ਜਿਹੜਾ ਦਸਤਾਰ ਸਿਲਾਈ ਸ਼ੁੱਕਰਵਾਰ ਨੂੰ ਹੁੰਦੀ ਸ਼ਾਮ ਨੂੰ 6 ਵਜੇ ਫਾਰਮ ਭਰੇ ਜਾਂਦੇ ਨੇ ਟੈਕਸ ਦੇ ਬੱਸ ਪਾਸ ਵਾਸਤੇ ਸ਼ੁੱਕਰਵਾਰ ਨੂੰ 10 ਵਜੇ ਤੋਂ 12 ਵਜੇ ਤੱਕ। ਸੋ ਹੁਣ ਸਾਡੇ ਵਿੱਚ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ ਜ਼ਿਲ੍ਹਾ ਕਪੂਰਥਲਾ ਤੋਂ ਜਥਾ ਕੱਲ੍ਹ ਸਾਡੇ ਪਾਸ ਆਇਆ। ਸੋ ਅੱਗੇ ਵੀ ਭਾਈ ਸਾਹਿਬ ਦਾ ਜਥਾ ਇੱਥੇ ਸੇਵਾ ਕਰਕੇ ਗਏ ਨੇ। ਇਹਨਾਂ ਨੂੰ ਤਾਂ ਆਪਣੇ ਵੱਲੋਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਸਮੂਹ ਸੇਵਾਦਾਰਾਂ ਅਤੇ ਆਪਣੇ ਸਟਾਫ ਵੱਲੋਂ ਜੀ ਐਂ ਆਖਦਾ। ਆਉਣ ਵਾਲੇ ਸਮੇਂ ਵਿੱਚ ਆਪ ਸੰਗਤਾਂ ਦੀ ਸੇਵਾ ਢਾਡੀ ਵਾਰਾਂ ਅਤੇ ਆਸ ਦੁਆਰਾ ਕਰਨਗੇ। ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ, ਕਿਉਂਕਿ ਢਾਡੀ ਕਲਾ ਦਾ ਪਿਆਰ ਜਿਹੜਾ ਉਹ ਥੋੜ੍ਹਾ ਜਿਹਾ ਸਾਡਾ ਘੱਟਦਾ ਜਾਂਦਾ, ਔਰ ਢਾਡੀ ਕਲਾ ਨੂੰ ਜੇ ਕਾਇਮ ਰੱਖਣਾ ਜਿੰਦਾ ਰੱਖਣਾ ਤਾਂ ਫਿਰ ਸਾਨੂੰ ਸਹਿਯੋਗ ਜ਼ਰੂਰ ਦੇਣਾ ਪਏਗਾ, ਕਿਉਂਕਿ ਢਾਡੀ ਕਲਾ ਵੇਲੇ ਅਸੀਂ ਬਹੁਤੇ ਨਹੀਂ ਇੰਟਰਸਟ ਲੈਂਦੇ, ਪਰ ਢਾਡੀ ਜਿਹੜੇ ਨੇ ਉਹਨਾਂ ਦੀ ਕਲਾ ਇਹ ਆ ਕਿ ਸਾਨੂੰ ਇਤਿਹਾਸ ਦੇ ਨਾਲ ਉਸ ਜੋਸ਼ ਅਤੇ ਵਾਰਾਂ ਦੇ ਨਾਲ ਜੋੜਦੇ ਨੇ ਜਿਹੜੀਆਂ ਕਿਸੇ ਸਮੇਂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਹਨਾਂ ਨੂੰ ਸ਼ੁਰੂ ਕੀਤਾ ਸੀ। ਅੱਜ ਆਓ ਕੋਸ਼ਿਸ਼ ਕਰੀਏ ਕਿ ਆਪਾਂ ਜੋ ਸਾਡੇ ਗੁਰਦੁਆਰਾ ਸਾਹਿਬ 3 ਚੀਜ਼ਾਂ ਹੁੰਦੀਆਂ, ਕੀਰਤਨ ਕਥਾ ਅਤੇ ਢਾਡੀ ਵਾਰਾਂ ਇਤਿਹਾਸ, ਉਹ ਆਪਾਂ ਜ਼ਰੂਰ ਸਰਵਣ ਕਰਨ ਦਾ ਯਤਨ ਕਰਿਆ ਕਰੀਏ। ਆਪ ਜੀ ਇਹਨਾਂ ਨੂੰ ਜੀ ਆਇਆਂ, ਆਓ ਇਹਨਾਂ ਪਾਸੋਂ 12 ਵਜੇ ਤੱਕ ਸਰਵਣ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਪੰਧ ਜੇ ਤੋਂ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ, ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੱਲੇ ਪੱਲੇ ਬੰਨ, ਪੀਚ ਪੀਚ ਪੱਲੇ ਬੰਨ, ਕੰਮ ਸਾਰੇ ਨੇਕੀਆਂ ਦੇ। ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ, ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਓਏ, ਵੇਖ ਕਿਵੇਂ ਦਾਣਿਆਂ ਦੀ ਬੰਨ ਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁਲ ਆਲਮ ਸਹਿਬੇ ਸੁਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਮੇਰੇ ਪੂਜੇ ਮਹਿਰਮ, ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ, ਮੇਰੇ ਪਾਕ ਮਸੀਹਾ ਰੱਬੀ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਣੀਆਂ ਰਸਨਾਵਾਂ ਨੂੰ ਕਰੋ ਪਵਿੱਤਰ, ਮਨ ਨੂੰ ਲਿਆਓ ਚੜ੍ਹਦੀਆਂ ਕਲਾ ਵਿੱਚ, ਅਤੇ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਨਿੱਤ ਦੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਅੰਦਰ ਤੁਸੀਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾਉਣ ਵਾਸਤੇ ਪਹੁੰਚਿਓ ਜੀ ਆਇਆਂ ਨੂੰ। ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਦਰਨਾ ਚ ਆਪਣੇ ਚਰਨਾਂ ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਣ, ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਜਿਹਨਾਂ ਭਾਵਨਾ ਨੂੰ ਲੈ ਕੇ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਇੱਥੇ ਪਹੁੰਚਦੀਆਂ, ਸ਼ਹਿਨਸ਼ਾਹ ਸੱਚੀ ਸਰਕਾਰ ਸਭ ਦੀਆਂ ਰਹਿਮਤਾਂ ਦੇ ਨਾਲ ਜਿਹੜੀਆਂ ਦੁਆਵਾਂ ਲੈ ਕੇ ਪਹੁੰਚਦੇ ਉਹਨਾਂ, ਸਤਿਗੁਰੂ ਕਿਰਪਾ ਕਰਨ, ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ। ਗੁਰੂ ਪਿਆਰਿਓ, ਕੱਲ੍ਹ ਤੋਂ ਢਾਡੀ ਜਥਾ ਆਪ ਜੀ ਦੇ ਇਸ ਗੁਰਦੁਆਰਾ ਸਿੰਘ ਸਭਾ ਵਿਖੇ ਹਾਜ਼ਰੀ ਲਵਾ ਰਿਹਾ। ਅੱਜ ਦੂਸਰਾ ਦੀਵਾਨ ਹੈ, ਇੱਕ ਰਾਤ ਪਹਿਲਾਂ ਅਟੈਂਡ ਕੀਤਾ ਸੀ, ਅੱਜ ਦੂਸਰਾ ਦੀਵਾਨ ਹੈ। ਔਰ ਇਤਿਹਾਸ ਦੀ ਲੜੀ ਤੁਹਾਡੇ ਨਾਲ ਜਿਹੜੀ ਵੀ ਆਪਾਂ ਆਰੰਭ ਕਰਾਂਗੇ ਨਾ, ਉਹਨੂੰ ਤਰਤੀਬ ਵਾਰ ਅੱਗੇ ਲਿਜਾਣ ਦਾ ਯਤਨ ਕਰਾਂਗੇ, ਪਰ ਕਈ ਵਾਰ ਵਿੱਚ ਵਿੱਚ ਇੱਦਾਂ ਦੀਆਂ ਗੱਲਾਂ ਆ ਜਾਂਦੀਆਂ, ਇੱਦਾਂ ਦੇ ਸਾਡੇ ਇਤਿਹਾਸਕ ਦਿਹਾੜੇ ਆ ਜਾਂਦੇ ਆ ਨਾ, ਫਿਰ ਸਾਨੂੰ ਉਹਨਾਂ ਦਿਹਾੜਿਆਂ ਵੱਲ ਵੀ ਝਾਤ ਮਾਰਨੀ ਪੈਂਦੀ ਆ। ਹੁਣ ਤੁਸੀਂ ਗੁਰੂ ਕੀ ਪਿਆਰੀ ਸੰਗਤ ਮਾਈ ਭਾਈ ਸਾਰੇ ਜਾਣਦੇ ਹੋ ਕਿ ਆਹ ਜਿਹੜੇ ਦਿਹਾੜੇ ਚੱਲਦੇ ਆ ਨਾ, ਸਾਡੀ ਕੌਮ ਦੇ ਉੱਤੇ ਘੱਲੂਘਾਰਾ ਹੋਇਆ ਸੀ, ਘੱਲੂਘਾਰਾ। ਇਹ ਜੂਨ 1984 ਦੇ ਦਿਹਾੜੇ ਚੱਲਦੇ ਹੋ, ਭੁੱਲ ਤਾਂ ਨਹੀਂ ਗਏ ਕਿਤੇ। ਮੁਬਾਰਕ ਮੇਰੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਸਿਰ ਹਿਲਾਉਂਦੀਆਂ, ਕਹਿੰਦੀਆਂ ਨਹੀਂ ਸਾਨੂੰ ਭੁੱਲੇ ਨਹੀਂ। ਧੰਨੋ ਤੁਸੀਂ ਕਿ ਆਪਣੇ ਉੱਤੇ ਜੋ ਜ਼ਾਲਮਾਂ ਨੇ ਜ਼ੁਲਮ ਕੀਤਾ ਉਹਨੂੰ ਤੁਸੀਂ ਯਾਦ ਰੱਖਿਆ ਹੋਇਆ। ਇਹ ਸੱਚ ਹੈ ਵੀ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਉਹ ਦੁਨੀਆਂ ਦੇ ਇਤਿਹਾਸ ਤੋਂ ਅਲੋਪ ਹੋ ਜਾਂਦੀਆਂ। ਜੇ ਜਿਉਂਦੇ ਰਹਿਣਾ ਨਾ, ਜੇ ਦੁਨੀਆਂ ਦੇ ਉੱਤੇ ਜਿਉਂਦੇ ਰਹਿਣਾ ਵੀ ਅਸੀਂ ਸਿੱਖ ਹਾਂ, ਗੁਰੂ ਨਾਨਕ ਦੇ ਸਿੱਖ ਹਾਂ, ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਇੱਕ ਨਵੇਕਲਾ ਸਰੂਪ ਦਿੱਤਾ ਸੀ, ਤੇ ਆਪਣੇ ਇਤਿਹਾਸ ਨੂੰ, ਆਪਣੇ ਬਾਬਿਆਂ ਦੀਆਂ ਗੱਲਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡਾ ਮੁੱਢਲਾ ਧਰਮ ਬਣਦਾ ਹੈ, ਤੇ ਤੁਸੀਂ ਯਾਦ ਰੱਖਿਆ ਹੋਇਆ। ਦਰਅਸਲ ਜਦੋਂ ਘੱਲੂਘਾਰੀਆਂ ਦੀਆਂ ਆਪਾਂ ਗੱਲਾਂ ਕਰਦੇ ਹਾਂ ਨਾ, ਘੱਲੂਘਾਰਾ ਦੁਨੀਆਂ ਦੇ ਉੱਤੇ ਕੇਵਲ ਤੇ ਕੇਵਲ ਇੱਕ ਸਿੱਖ ਕੌਮ ਹੈ ਜਿਹੜੀ ਨਿੱਤ ਘੱਲੂਘਾਰਿਆਂ ਦੇ ਵਿੱਚ ਦੀ ਲੰਘਦੀ ਹੈ, ਨਿੱਤ ਘੱਲੂਘਾਰਿਆਂ। ਜਿਸ ਦਿਨ ਤੋਂ ਗੁਰੂ ਬਾਬਾ ਨਾਨਕ ਜੀ ਦਾ ਪ੍ਰਕਾਸ਼ ਹੁੰਦਾ ਨਾ ਇਸ ਦੁਨੀਆਂ ਦੇ ਉੱਤੇ, ਉਸੇ ਦਿਨ ਤੋਂ ਕੌਮ ਘੱਲੂਘਾਰਿਆਂ ਦੇ ਵਿੱਚ ਦੀ ਲੰਘ ਰਹੀ ਹੈ।
ਉਹ ਘੱਲੂ ਘਾਰਾ ਭਾਵੇਂ ਉਸ ਵੇਲੇ ਦੇ ਹੰਕਾਰੀ ਲੋਕ ਹੋਣ, ਗੁਰੂ ਬਾਬੇ ਦੇ ਨਾਲ ਦਸਤ ਪੰਜੇ ਲੈਣ ਵਾਲੇ ਹੋਣ, ਜਨੇਊ ਦੀ ਗੱਲ ਕਰਨ ਵਾਲੇ ਹੋਣ, ਚਾਹੇ ਫਿਰ ਚੜ੍ਹਦੇ ਵੱਲ ਨੂੰ ਪਾਣੀ ਸਿੱਟਣ ਵਾਲੇ ਹੋਣ, ਔਰ ਸਤਸੰਗ ਜੀ ਉੱਥੇ ਸੱਚੇ ਸਤਿਗੁਰਾਂ ਨੂੰ ਇਹਨਾਂ ਦਾ ਮੁਕਾਬਲਾ ਕਰਨਾ ਪਿਆ। ਫਿਰ ਏਦਾਂ ਦੇ ਵੀ ਸਮੇਂ ਆਏ, ਸਾਡੀ ਕੌਮ ਦੇ ਬੇਤਾਜ ਬਾਦਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਔਰ ਉਹ ਵੀ ਦਿਨ ਇਹੀ ਚੱਲਦੇ ਆ, ਜੂਨ ਦੇ ਦਿਨ ਸਨ ਜਦੋਂ ਲਾਹੌਰ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾਲ ਕੇ ਸ਼ਹੀਦ ਕਰ ਦਿੱਤਾ ਗਿਆ। ਨਿਰਦੋਸ਼ਾਂ ਨੂੰ ਦੋਸ਼ ਕੋਈ ਨਹੀਂ ਸੀ। ਔਰ ਪਿਆਰ ਵਾਲਿਓ, ਗੁਰੂ ਕਲਗੀਧਰ ਪਾਤਸ਼ਾਹ ਦੇ ਆਪਣੇ ਜੰਗਾਂ ਯੁੱਧਾਂ ਦੇ ਟਾਈਮ ਜੇ ਆਪਾਂ ਦੇਖਿਆ ਜਾਵੇ ਤੇ ਨਿੱਤ ਘੱਲੂ ਘਾਰੇ ਹੀ ਵਰਤਦੇ ਸਨ। ਹੁਣ ਛੋਟੇ ਛੋਟੇ ਮਾਸੂਮ ਬੱਚੇ ਨੀਹਾਂ ਦੇ ਵਿੱਚ ਚਿਣ ਦਿੱਤੇ, ਇਹ ਘੱਲੂ ਘਾਰਾ ਨਹੀਂ ਹੈ ਤੇ ਹੋਰ ਕੀ ਹੈ। ਘੱਲੂ ਘਾਰੇ ਦਾ ਮਤਲਬ ਜ਼ੁਲਮ ਦੀ ਇੰਤਹਾ, ਜ਼ੁਲਮ ਦੀ ਹੱਦ, ਜ਼ੁਲਮ ਦਾ ਅੰਤ ਹੋ ਜਾਣਾ। ਹੁਣ ਗੁਰੂ ਪਿਆਰਿਓ, ਜਦੋਂ ਸਰਹੰਦ ਦੀਆਂ ਨੀਹਾਂ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਲਾਲਾਂ ਨੂੰ ਚਿਣਿਆ ਜਾਂਦਾ, ਫੀਲਿੰਗ ਕਰਕੇ ਲੈ ਕੇ ਆਇਓ ਆਪਣੇ ਉੱਪਰ। ਚਲੋ ਆਪਾਂ ਮੰਨਦੇ ਹਾਂ ਉਸ ਵੇਲੇ ਉੱਥੇ ਨਹੀਂ ਸੀ, ਪਰ ਆਪਾਂ ਮਹਿਸੂਸ ਕਰ ਸਕਦੇ ਹਾਂ। ਇੱਕ ਮਿੰਟ ਵਾਸਤੇ ਆਪਣਾ ਧਿਆਨ ਸਰਹੰਦ ਫਤਿਹਗੜ੍ਹ ਸਾਹਿਬ ਲਿਜਾਣ ਦਾ ਯਤਨ ਕਰਿਓ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਨੀਹਾਂ ਚੋਂ ਕੱਢ ਕੇ ਜਦੋਂ ਉਹਨਾਂ ਨੇ ਦੀਨ ਨੂੰ ਕਬੂਲ ਨਹੀਂ ਕੀਤਾ, ਇਸਲਾਮ ਨੂੰ ਕਬੂਲ ਨਹੀਂ ਕੀਤਾ, ਆਪਣਾ ਧਰਮ ਨਹੀਂ ਤਿਆਗਿਆ, ਭਾਵ ਹਕੂਮਤ ਦੇ ਸਾਹਮਣੇ ਝੁਕੇ ਨਹੀਂ, ਤੇ ਹਕੂਮਤ ਕਹਿੰਦੀ ਆ ਫਿਰ ਇਹਨਾਂ ਨੂੰ ਕਤਲ ਕਰ ਦੇਵੋ, ਤੇ ਕਤਲ ਕਰਨ ਦਾ ਉਹਨਾਂ ਦਾ ਤਰੀਕਾ ਧਰਤੀ ਦੇ ਉੱਤੇ ਲਟਾ ਕੇ। ਗੁਰੂ ਪਿਆਰਿਓ, ਪਹਿਲਾਂ ਜਿਗਰ ਦੇ ਉੱਤੇ ਵਾਰ ਕੀਤੇ ਗਏ, ਉਹ ਫਿਰ ਗਰਦਨਾਂ ਕੱਟੀਆਂ ਗਈਆਂ ਗੁਰੂ ਕਲਗੀਧਰ ਪਾਤਸ਼ਾਹ ਦੇ, ਲਾਲ ਝੁਕੇ ਨਹੀਂ ਸੀ। ਔਰ ਤੁਸੀਂ ਉਸ ਕੌਮ ਦੇ ਵਾਰਸ ਹੋ, ਜਕਾਰੇ ਛੱਡਦੇ। ਗੁਰੂ ਪਿਆਰਿਓ, ਸੱਚ ਜੇ ਅਸੀਂ ਜਿਉਂਦੇ ਹਾਂ ਨਾ, ਅੱਜ ਸਾਡੀ ਕੌਮ ਜਿਉਂਦੀ ਹੈ, ਤੇ ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਉਹਨਾਂ ਪਵਿੱਤਰ ਲਾਲਾਂ ਦੇ ਡੁੱਲੇ ਹੋਏ ਖੂਨ ਦੇ ਕਤਰੇ ਦਾ ਕਰਕੇ ਅੱਜ ਸਾਡੀ ਕੌਮ ਜਿਉਂਦੀ ਹੈ। ਠੀਕ ਹੈ, ਅਤਰਾਅ ਚੜਾ ਆਉਂਦੇ ਨੇ, ਵਾਧੇ ਘਾਟੇ ਆਉਂਦੇ ਨੇ, ਬਹੁਤ ਵਾਰ ਏਦਾਂ ਹੁੰਦਾ ਵੀ ਏਦਾਂ ਲੱਗਦਾ ਵੀ ਕੌਮ ਹੁਣ ਖਤਮ ਹੋ ਗਈ ਹੈ, ਖਤਮ ਹੋ ਚੱਲੀ ਹੈ, ਏਦਾਂ ਬਹੁਤ ਵਾਰ ਹੁੰਦਾ। ਔਰ ਏਦਾਂ ਦੇ ਵੀ ਸਮੇਂ ਆ ਗਏ ਸੀ ਕੌਮ ਦੇ ਉੱਤੇ ਜਦੋਂ ਜ਼ਕਰੀਆ ਖਾਨ ਨੇ ਐਲਾਨ ਕਰ ਦਿੱਤਾ, ਕਹਿੰਦੇ ਬਸ ਬਈ ਹੁਣ ਖਤਮ ਹੋ ਗਿਆ ਸਿੰਘ, ਹੁਣ ਨਹੀਂ ਐਨੀਗਾ ਕੋਈ ਪਿੰਡਾਂ ਵਿੱਚ ਐਨੀਗਾ ਕੋਈ ਵੀ, ਹੁਣ ਕਹਿੰਦਾ ਮੈਂ ਛੱਡਿਆ ਹੀ ਨਹੀਂ ਕੋਈ, ਸੱਚੀ ਛੱਡਿਆ ਵੀ ਕੋਈ ਨਹੀਂ ਸੀ। ਜੰਗਲਾਂ ਦੇ ਵਿੱਚੋਂ ਲੱਭ ਲੱਭ ਕੇ, ਔਰ ਜਿਹੜੇ ਪਿੰਡਾਂ ਦੇ ਵਿੱਚ ਮਿਲ ਵਰਤਣੀਏ ਸਿੱਖ ਰਹਿੰਦੇ ਸਨ ਨਾ, ਉਹਨਾਂ ਨੂੰ ਵੀ ਲਿਆ ਕੇ ਲਾਹੌਰ ਦੇ ਉਸ ਤਸੀਹੇ ਖਾਨੇ ਦੇ ਵਿੱਚ ਉਹਨਾਂ ਨੂੰ ਬੁਰੀ ਮੌਤੇ ਸ਼ਹੀਦ ਕਰ ਦਿੱਤਾ ਗਿਆ, ਐਲਾਨ ਕਰਤਾ ਕਹਿੰਦੇ ਹੁਣ ਨਹੀਂ ਸਿੱਖ ਐਨੀਗਾ ਕੋਈ। ਤੇ ਤੁਹਾਡੀ ਕੌਮ ਦੇ ਦੋ ਬਾਬੇ ਉੱਠੇ, ਫਿਰ ਕੌਮ ਨੂੰ ਜਿਉਂਦੀ ਰੱਖਣ ਵਾਸਤੇ ਉਹਨਾਂ ਦੇ ਹੱਥਾਂ ਦੇ ਵਿੱਚ ਆਮ ਸਲੋਤਰ ਨਿਹੰਗ ਜਿਹਨੂੰ ਕਹਿੰਦੇ ਨੇ ਸਲੋਤਰ, ਖੂੰਗਿਆਂ ਵਾਲੇ ਡੰਡੇ, ਤੇ ਜੰਗਲਾਂ ਵਿੱਚ ਘੁੰਮਦੇ ਫਿਰਦੇ ਆ, ਲੁੱਕ ਛਿੱਕ ਕੇ ਗੁਜ਼ਾਰਾ ਕਰਦੇ ਆ, ਕਿਸੇ ਦੇ ਨਜ਼ਰੀ ਪੈ ਗਏ ਤੇ ਗੱਲਾਂ ਕਰਦੇ ਤੁਰੇ ਜਾਂਦੇ ਦੋ ਰਾਈ। ਕਹਿੰਦੇ ਵੀ ਜ਼ਕਰੀਆ ਖਾਨ ਕਹਿੰਦਾ ਹੈ, ਲਾਹੌਰ ਦੀ ਹਕੂਮਤ ਕਹਿੰਦੀ ਆ ਵੀ ਸਿੰਘ ਖਤਮ ਹੋ ਗਏ ਆ, ਤੇ ਜੰਗਲ ਦੇ ਵਿੱਚ ਸਿੰਘ ਤੁਰੇ ਫਿਰਦੇ ਵੀ ਲੱਗਦੇ ਆ, ਤੇ ਦੂਜਾ ਕਹਿੰਦਾ ਨਹੀਂ ਨਹੀਂ ਭੇਖੀ ਹੋਣੇ ਆ, ਕੋਈ ਪਗੰਡੀ ਹੋਣੇ ਆ, ਸਿੰਘ ਏਦਾਂ ਲੁਕਦੇ ਥੋੜੇ ਹੁੰਦੇ ਆ, ਉਹ ਸਿੰਘ ਕਦਾ ਜਿਹੜਾ ਲੁਕਦਾ ਫਿਰੇ। ਗੁਰੂ ਪਿਆਰਿਓ, ਸ਼ੇਰ ਵੀ ਕਦੀ ਲੁਕਦੇ ਹੁੰਦੇ ਆ। ਔਰ ਇਹ ਗੱਲ ਉਹਨਾਂ ਦੋਨਾਂ ਸਿੰਘਾਂ ਦੇ ਜਦੋਂ ਕੰਨਾਂ ਦੇ ਵਿੱਚ ਪੈ ਗਈ ਨਾ, ਜਕਾਰੇ ਛੱਡਦੇ ਸੜਕ ਦੇ ਉੱਤੇ ਆ ਗਏ, ਉਹਨਾਂ ਦੇ ਚਾਰ ਡੰਡੇ ਛੱਡੇ। ਕਹਿੰਦੇ ਕੀ ਗੱਲਾਂ ਕਰਦੇ ਸੀ ਓਏ? ਕਹਿੰਦੇ ਖਾਲਸਾ ਜੀ, ਅਸੀਂ ਗੱਲਾਂ ਕਰਦੇ ਸੀ ਵੀ ਜ਼ਕਰੀਆ ਖਾਨ ਨੇ ਆਖ ਦਿੱਤਾ ਵੀ ਸਿੰਘ ਖਤਮ ਕਰ ਦਿੱਤੇ ਆ, ਤੇ ਇਹ ਮੇਰਾ ਨਾਲ ਦਾ ਕਹਿੰਦਾ ਸੀ ਵੀ ਉਹ ਜੰਗਲ ਵਿੱਚ ਸਿੰਘ ਤੁਰੇ ਵੀ ਫਿਰਦੇ ਲੱਗਦੇ ਆ, ਤੇ ਮੈਂ ਆਖਤਾ ਐਵੇਂ ਪਗੰਡੀ ਹੋਣੇ ਆ, ਕੋਈ ਇਹ ਸਿੰਘ ਨਹੀਂ ਹੋਣੇ, ਆਹੀ ਗੱਲਾਂ ਕਰਦੇ ਸੀ, ਤੁਹਾਡੀ ਬਾਬਤ ਗੱਲਾਂ ਕਰਦੇ ਸੀ। ਔਰ ਬੋਲੀ ਸੀ ਮਰਦਾਂ ਦੇ ਸੀਨੇ ਦੇ ਉੱਤੇ ਵੱਜ ਗਈ ਹੈ। ਔਰ ਗੁਰੂ ਪਿਆਰਿਓ, ਫਿਰ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੀ ਜਰਨੈਲੀ ਸੜਕ ਦੇ ਉੱਤੇ, ਡਾਂਗ ਦੇ ਜੋੜ ਦੇ ਉੱਤੇ,
इन्होंने पहरा ला दिता, टैक्स लेना शुरू कर दिता। 28-29 दिन टैक्स लिया। जेड़ा कोई मुगल खाली जांदा सी ना, उहदे पासों 2 आने टैक्स। जेड़ा कोई खच्चर जां घोड़ा लैके लंघदा सी, उहदे पासों 4 आने टैक्स। जेड़ा कोई गड्डा लैके लंघदा सी ना, तुरक मुगल, उहदे पासों 8 आने टैक्स। ते जिहदे कोल कोई पैसा नहीं ना, उहदे 4 उदां ही डांगा छड़ देणियां, कहिंदा चल तैनूं इन्ना ही टैक्स बहुत है। ਤੁਸੀਂ ਇਸ ਕੌਮ ਦੇ ਵਾਰਸ ਹੋ ਗੁਰੂ ਪਿਆਰਿਓ। ਤੁਹਾਡਾ ਆਹ ਨਵੇਕਲਾਪਨ ਜਿਹੜਾ ਹੈ ਨਾ, ਇਹ ਦੁਨੀਆਂ ਨੂੰ ਹਕੂਮਤਾਂ ਨੂੰ ਇਹ ਚੁੱਪਦਾ ਹੈ ਤੁਹਾਡਾ। ਉੱਦਾਂ ਭਾਵੇਂ ਕਹੀ ਜਾਣ ਵੀ ਇਹਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ, ਤੇ ਗੁਰੂ ਪਿਆਰਿਓ ਦਰਅਸਲ ਉਦਣ ਇਹ ਰਿਸ਼ਤੇ ਲੀਰੋ ਲੀਰ ਹੋ ਜਾਂਦੇ ਨੇ ਜਦੋਂ ਤੁਹਾਡੇ ਅਕਾਲ ਤਖ਼ਤ ਦੇ ਉੱਤੇ ਇਹ ਜਰਵਾਣੇ ਅਟੈਕ ਕਰਦੇ। ਹੁਣ ਮੈਂ ਘੱਲੂ ਘਾਰਿਆਂ ਦੀਆਂ 3 ਘੱਲੂਆਂ ਘਰ ਘੱਲੂ ਘਾਰਿਆਂ ਦਾ ਜ਼ਿਆਦਾ ਜ਼ਿਕਰ ਕੀਤਾ ਜਾਂਦਾ। ਇੱਕ ਪਹਿਲਾ ਘੱਲੂ ਘਾਰਾ ਜਿਹਨੂੰ ਛੋਟਾ ਘੱਲੂ ਘਾਰਾ ਆਖਿਆ ਜਾਂਦਾ ਹੈ, ਉਹ ਕਾਨੂੰਵਾਲ ਦੇ ਛੰਬ ਦੇ ਵਿੱਚ ਹੋਇਆ ਸੀ, ਰਾਵੀ ਦਰਿਆ ਦੇ ਉੱਤੇ। ਤੇ ਦੂਸਰਾ ਘੱਲੂ ਘਾਰਾ ਕੋਪਰ ਹੀੜੇ, ਔਰ ਤੀਸਰਾ ਘੱਲੂ ਘਾਰਾ ਜਿਹੜਾ ਨਾ, ਇਹਨੂੰ ਆਪਾਂ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਉਹਨੂੰ ਮੰਨਿਆ ਜਾਂਦਾ ਹੈ। ਤੇ ਹੁਣ ਮੈਂ ਤੁਹਾਡੇ ਨਾਲ ਇਹ ਵੀ ਜ਼ਿਕਰ ਕਰ ਦਵਾਂ ਕਿ ਸਾਡੀ ਕੌਮ ਤੇ ਹੋਏ ਘੱਲੂ ਘਾਰਿਆਂ ਦੇ ਵਿੱਚੋਂ, ਇਹਨਾਂ 3 ਘੱਲੂ ਘਾਰਿਆਂ ਦੇ ਵਿੱਚੋਂ 2 ਘੱਲੂ ਘਾਰੇ ਸਾਡੇ ਆਪਣਿਆਂ ਨੇ ਕੀਤੇ ਸਨ, ਜਿਹਨਾਂ ਨੂੰ 9 ਮਾਸ ਦਾ ਰਿਸ਼ਤਾ ਆਖਦੇ ਹਨ ਨਾ। ਵੀ ਇਹਨਾਂ ਦੀ ਖਾਤਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਪਣੀ ਬਲੀਦਾਨ ਦਿੱਤਾ, ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਪਿਤਾ ਵਾਰ ਦਿੱਤਾ, ਮਾਂ ਵਾਰ ਦਿੱਤੀ, ਪੁੱਤ ਵਾਰ ਦਿੱਤੇ, ਸਰਬੰਸ ਵਾਰ ਦਿੱਤਾ, ਇਸ ਹਿੰਦੁਸਤਾਨ ਦੀ ਖਾਤਰ, ਇਹਨਾਂ ਭਾਰਤ ਦੇ ਮੂਲ ਲੋਕਾਂ ਦੀ ਖਾਤਰ, ਜਿਹਨਾਂ ਲਈ ਸਭ ਕੁਝ ਵਾਰਿਆ। 2 ਘੱਲੂ ਘਾਰੇ ਇਹਨਾਂ ਵੱਲੋਂ ਕੀਤੇ ਗਏ ਸਨ, ਪਹਿਲਾ ਤੇ ਜੂਨ 84 ਵਾਲਾ। ਹੁਣ ਪਹਿਲੇ ਦੀ ਗੱਲ ਮੈਂ ਤੁਹਾਡੇ ਨਾਲ ਕਰਾਂ। ਬੇਸ਼ੱਕ ਉਸ ਵੇਲੇ ਲਾਹੌਰ ਦੇ ਉੱਤੇ ਜ਼ਕਰੀਆ ਖਾਨ ਦਾ ਮੁੰਡਾ ਜ਼ਈਆ ਖਾਨ ਉੱਥੇ ਦਾ ਸੂਬੇਦਾਰ ਸੀ, ਪਰ ਘੱਲੂ ਘਾਰਾ ਕਰਨ ਵਾਲੇ 2 ਹਿੰਦੂ ਭਰਾ ਸਨ, ਲਖਪਤ ਰਾਏ ਤੇ ਜਸਪਤ ਰਾਏ। ਇਹ ਸਿੱਖਾਂ ਦੇ ਖੂਨ ਦੇ ਪਿਆਸੇ ਬਣ ਗਏ। ਇੱਥੋਂ ਤੱਕ ਇਹਨਾਂ ਹੰਕਾਰੀਆਂ ਨੇ ਆਖ ਦਿੱਤਾ ਸੀ ਵੀ ਇਸ ਸਿੱਖ ਧਰਮ ਨੂੰ ਇੱਕ ਹਿੰਦੂ ਨੇ ਦੁਨੀਆਂ ਦੇ ਉੱਤੇ ਲੈ ਕੇ ਆਂਦਾ। ਗੁਰੂ ਨਾਨਕ ਮਹਾਰਾਜ ਜੀ ਨੂੰ ਹਿੰਦੂ ਕਹਿੰਦੇ ਨੇ, ਕਹਿੰਦੇ ਇਸ ਧਰਮ ਨੂੰ ਸਿੱਖ ਧਰਮ ਦੀ ਨੀਂਹ ਇੱਕ ਹਿੰਦੂ ਨੇ ਰੱਖੀ ਹੈ, ਤੇ ਅੱਜ ਇੱਕ ਹਿੰਦੂ ਇਸ ਧਰਮ ਨੂੰ ਖਤਮ ਕਰ ਦੇਵੇਗਾ। ਭਾਵ ਹੰਕਾਰ ਵਿੱਚ ਆ ਕੇ ਲਖਪਤ ਰਾਏ ਕਹਿੰਦਾ ਵੀ ਇਸ ਧਰਮ ਦੀ ਨੀਂਹ ਇੱਕ ਹਿੰਦੂ ਨਾਨਕ ਨੇ ਰੱਖੀ ਸੀ, ਤੇ ਇਸ ਧਰਮ ਨੂੰ ਇੱਕ ਲਖਪਤ ਰਾਏ ਹਿੰਦੂ ਹੀ ਖਤਮ ਕਰੇਗਾ। ਇੱਥੋਂ ਤੱਕ ਗੁਰੂ ਪਿਆਰਿਓ ਸਾਡੀ ਬਾਬਤ ਆਖਿਆ ਗਿਆ। ਤੇ ਸਤਸੰਗਤ ਜੀ, ਹੁਣ ਜਦੋਂ ਜੂਨ 1984 ਦੀ ਗੱਲ ਆਉਂਦੀ ਹੈ, ਦਰਅਸਲ ਗੱਲ ਕੀ ਹੈ, ਇਹ ਸਾਡੇ ਤੇ ਘੱਲੂ ਘਾਰੇ ਆਪਣਿਆਂ ਵੱਲੋਂ ਕਿਉਂ ਕੀਤੇ ਜਾਂਦੇ ਨੇ? ਅੱਜ ਤੱਕ ਸਾਡੇ ਉੱਤੇ ਪੰਜਾਬ ਦੀ ਧਰਤੀ ਉੱਤੇ ਦੋਗਲਾਪਨ ਕਿਉਂ ਕੀਤਾ ਜਾਂਦਾ ਹੈ? ਸਾਨੂੰ ਦੂਸਰੀ ਨਿਗਾਹ ਨਾਲ, ਨਫ਼ਰਤ ਦੀ ਨਿਗਾਹ ਦੇ ਨਾਲ ਕਿਉਂ ਦੇਖਿਆ ਜਾਂਦਾ? ਉੱਤੋਂ ਇਹ ਸਾਡੇ ਆਪਣੇ ਨੇ, ਸਾਡੇ ਭਰਾ ਨੇ, ਪਰ ਵਿੱਚੋਂ ਸਾਡੀਆਂ ਜੜ੍ਹਾਂ ਵੱਢੀਆਂ ਜਾ ਰਹੀਆਂ। ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਇੱਕੋ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਜਿਹੜੀ ਹੈ ਨਾ, ਦਰਅਸਲ ਉਹਨਾਂ ਨੂੰ ਚੁੱਭਦੀ ਹੈ। ਤੁਹਾਡਾ ਨਵੇਕਲਾਪਨ, ਤੁਹਾਡੀ ਪਵਿੱਤਰ ਬਾਣੀ, ਤੁਹਾਡੇ ਜਿਹੜੇ ਵੱਖਰੇ ਸਿਧਾਂਤ ਨੇ, ਤੁਹਾਡੇ ਗੁਰਦੁਆਰਿਆਂ ਦੀ ਮਰਿਆਦਾ, ਔਰ ਤੁਹਾਡੇ 5 ਕਕਾਰ, ਤੁਹਾਡਾ ਨਿਆਰਾਪਨ ਇਹਨਾਂ ਲੋਕਾਂ ਨੂੰ ਚੁੱਭਦਾ ਹੈ। ਇਸ ਕਰਕੇ ਗੁਰੂ ਪਿਆਰਿਓ ਗਾਏ ਬਗਾਏ ਇਹ ਤੁਹਾਡੇ ਉੱਤੇ ਅਟੈਕ ਕਰਦੇ ਨੇ, ਤੁਹਾਡੇ ਧਰਮ ਦੇ ਉੱਤੇ ਅਟੈਕ, ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਟੈਕ। ਤੇ ਨਿੱਤ ਇਸ ਵੇਲੇ ਤੇ ਪੰਜਾਬ ਦੀਆਂ ਆਮ ਖਬਰਾਂ ਜਿਹੜੀਆਂ ਨਾ, ਇਹ ਗੁਰੂ ਮਹਾਰਾਜ ਜੀ ਦੀਆਂ ਬੇਅਦਬੀਆਂ ਆਮ ਖਬਰਾਂ ਬਣ ਗਈਆਂ। ਇਹਨਾਂ ਨੂੰ ਹੁਣ ਲੋਕੀ ਕੋਈ ਪੜ੍ਹਨ ਵਾਸਤੇ ਵੀ ਤਿਆਰ ਨਹੀਂ ਹੈ। ਜੇ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸੁਣੋਗੇ ਨਾ, ਤੇ ਤੁਸੀਂ ਉਸ ਖਬਰ ਨੂੰ ਅਣਗੌਲਿਆਂ ਕਰ ਦੇਣਾ, ਹਾਂ ਇਹ ਤੇ ਰੋਜ਼ ਦੀਆਂ ਗੱਲਾਂ ਹੋਣ ਲੱਗ ਪਈਆਂ, ਇਹ ਕਿਹੜੀ ਕੋਈ ਨਵੀਂ ਖਬਰ ਹੈ। ਇੰਨਾ ਜਲੀਲ ਕੀਤਾ ਜਾ ਰਿਹਾ ਅੱਜ ਸਾਨੂੰ ਪੰਜਾਬ ਦੇ ਵਿੱਚ,
ਤੁਹਾਡਾ ਨਿਆਰਾਪਨ ਚੁੱਭਦਾ ਹੈ, ਤੁਹਾਡੇ ਸਿਧਾਂਤ ਚੁੱਭਦੇ ਨੇ, ਤੁਹਾਡੇ ਨਿਸ਼ਾਨ ਚੁੱਭਦੇ ਨੇ, ਤੁਹਾਡੇ ਨਗਾਰੇ ਚੁੱਭਦੇ ਨੇ, ਤੁਹਾਡੀ ਗੋਲਕ, ਤੁਹਾਡੇ ਲੰਗਰ ਇਹਨਾਂ ਨੂੰ ਦੁਖੀ ਕਰਦੇ ਨੇ, ਤੁਹਾਡਾ ਸਾਂਝੀਵਾਲਤਾ ਦਾ ਉਪਦੇਸ਼। ਹੁਣ ਗੁਰੂ ਬਾਬੇ ਨਾਨਕ ਦੇ ਨਾਲ ਈਰਖਾ ਕਰਨ ਦਾ ਕਾਰਨ ਕੀ ਸੀ? ਹੁਣ 11 ਕੁ ਸਾਲ ਦੀ ਉਮਰ ਹੈ ਗੁਰੂ ਬਾਬੇ ਨਾਨਕ ਦੀ, ਤੇ ਜਦੋਂ ਪੰਡਿਤ ਬੈਠਾ ਹੈ ਗਲ ਦੇ ਵਿੱਚ ਜਨੇਊ ਪਾਉਣ ਲੱਗਾ ਹੈ, ਤੇ ਸੱਚੇ ਸਤਿਗੁਰਾਂ ਨੇ ਬਾਂਹ ਤੋਂ ਫੜ ਕੇ ਆਖਿਆ, ਪੰਡਿਤ ਜੀ ਕੀ ਕਰਨ ਲੱਗੇ ਹੋ? ਤੇ ਪੰਡਿਤ ਆਖਦਾ ਹੈ ਕਿ ਨਾਨਕ ਤੈਨੂੰ ਰੋਹ ਰੀਤਾਂ ਮੁਤਾਬਕ ਹਿੰਦੂ ਧਰਮ ਦੇ ਵਿੱਚ ਅੱਜ ਪ੍ਰਵੇਸ਼ ਕਰਾਇਆ ਜਾਣਾ, ਇਸ ਕਰਕੇ ਤੇਰੇ ਗਲ ਦੇ ਵਿੱਚ ਅਸੀਂ ਜੰਜੂ ਪਾਉਣ ਲੱਗੇ ਹਾਂ, ਜਨੇਊ ਪਾਉਣ ਲੱਗੇ ਹਾਂ। ਤੇ ਗੁਰੂ ਬਾਬੇ ਨਾਨਕ ਨੇ ਫਿਰ ਇੱਕ ਵੱਖਰੇ ਜਿਹੇ ਜਨੇਊ ਦੀ ਮੰਗ ਕੀਤੀ ਸੀ, ਉਹ ਪੰਡਿਤ ਦੇ ਕੋਲ ਹੈ ਨਹੀਂ ਸੀ। ਉਹ ਕਿਹੜਾ ਜਨੇਊ ਮੰਗਿਆ? ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਹਾਈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਹੁਣ ਇਹੋ ਜਿਹੇ ਸਿਧਾਂਤ ਜਿਹੜੇ ਸੀ ਨਾ, ਉਹ ਬ੍ਰਾਹਮਣ ਨੂੰ ਚੁੱਭਦੇ ਸੀ, ਤੇ ਸੱਚ ਜਾਣਿਓ ਉਸ ਦਿਨ ਤੋਂ ਬ੍ਰਾਹਮਣ ਜਾਗ ਪਿਆ ਤੇ ਸਾਡੇ ਸਿੱਖ ਸੌਂ ਗਏ। ਅੱਜ ਤੱਕ ਬ੍ਰਾਹਮਣ ਜਾਗਿਆ ਹੋਇਆ, ਦਿੱਲੀ ਤੱਕ ਤਾਰਾਂ ਖੜਕ ਗਈਆਂ ਸੀ। ਉਹ ਕਹਿੰਦਾ ਜਾਗੋ, ਤੁਹਾਡੇ ਸਿਧਾਂਤਾਂ ਨੂੰ ਚੈਲੰਜ ਕਰਨ ਵਾਲਾ ਉਹ ਨਨਕਾਣਾ ਸਾਹਿਬ ਦੀ ਰਾਏ ਭੋਜ ਦੀ ਤਲਵੰਡੀ ਤੇ ਕੋਈ ਜੰਮ ਪਿਆ, ਹੁਣ ਜਾਗ ਜਾਓ, ਜਾਗ ਗਏ। ਉਦੋਂ ਤੋਂ ਹਿੰਦੂ ਜਾਗ ਗਏ ਪਰ ਸਿੱਖ ਸੌਂ ਗਏ। ਸਾਨੂੰ ਵੀ ਜਾਗਣਾ ਚਾਹੀਦਾ, ਆਪਣੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਦਾ ਯਤਨ ਕਰੀਏ। ਸੋ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ, ਜੂਨ 1984 ਨਾ ਭੁੱਲਣ ਵਾਲਾ। ਹੁਣ ਪਹਿਲੇ ਘੱਲੂਘਾਰੇ ਦੀ ਗੱਲ ਕੀਤੀ ਕਿ ਦੋ ਹਿੰਦੂ ਭਰਾ ਲਖਪਤ ਰਾਏ ਤੇ ਜਸਪਤ ਰਾਏ, ਉਹਨਾਂ ਵੱਲੋਂ ਸਾਡੀ ਕੌਮ ਨੂੰ ਖਤਮ ਕਰਨ ਵਾਸਤੇ ਇੰਤਹਾ ਕੀਤਾ ਗਿਆ, ਜ਼ੁਲਮ ਕੀਤਾ ਗਿਆ, ਜੰਗਲ ਵੱਢ ਕੇ ਜੰਗਲਾਂ ਨੂੰ ਅੱਗ ਲਾ ਕੇ ਜਿੱਥੇ ਕੋਈ ਸਿੰਘ ਮਿਲਦਾ ਉਹਨੂੰ ਖਤਮ ਕਰ ਦਿਓ, ਔਰ ਸਿਰਾਂ ਦੇ ਮੁੱਲ ਪਾ ਦਿੱਤੇ, ਜਿਹੜਾ ਕੋਈ ਬਚਿਆ ਖੁਚਿਆ, ਕੋਈ ਮਾਂ ਬੱਚਾ, ਕੋਈ ਬੀਬੀ, ਕੋਈ ਬਜ਼ੁਰਗ ਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਲਾਹੌਰ ਲਿਜਾ ਕੇ ਉਹਨਾਂ ਦੇ ਸਿਰ ਕਤਲ ਕਰ ਕਰਕੇ ਸਿਰਾਂ ਦੇ ਮਨਾਰ ਉਸਾਰ ਦਿੱਤੇ ਗਏ। ਇਹ ਘੱਲੂਘਾਰਾ ਸੀ ਹੈ। ਤੇ ਇਹ ਜਿਹੜੇ ਹੁਣ ਘੱਲੂਘਾਰੇ ਦਾ ਆ ਜਿਹੜੇ ਦਿਨ ਚੱਲਦੇ ਆ ਜੂਨ 1984, ਇਹ ਵੀ ਸਾਡੇ ਆਪਣਿਆਂ ਵੱਲੋਂ ਹੀ ਕੀਤਾ ਗਿਆ। ਇਸ ਹਿੰਦ ਦਾ ਹਿੰਦੂ ਨਾ ਕਦੇ ਹੁੰਦਾ ਜੇਕਰ ਡੁੱਲਦਾ ਲਹੂ ਪੰਜਾਬ ਦਾ ਨਾ। ਬੋਧੀ ਧੋਤੀ ਤੇ ਤਿਲਕ ਸਭ ਰੁਲ ਜਾਂਦੇ, ਹਿੰਦੂ ਹੁੰਦਾ ਇੱਕ ਬੀਤੇ ਖੁਆਬ ਦਾ ਨਾਂ। ਖੈਬਰ ਦਰੇ ਉਸਾਰ ਕੇ ਕੰਧ ਉੱਚੀ, ਮੁੱਖ ਮੋੜ ਦਾ ਅਟਕ ਚਨਾਬ ਦਾ ਨਾਂ। ਇਹ ਕਿਰਤ ਘਣ ਜੇ ਕੀਤੀ ਨੂੰ ਯਾਦ ਰੱਖਦੇ, ਹੁੰਦਾ ਮੰਦੜਾ ਹਾਲ ਪੰਜਾਬ ਦਾ ਨਾਂ। ਆ ਪੰਜਾਬ ਦੇ ਕਿਤੇ ਆ ਹਾਲਤ ਥੋੜ੍ਹੇ ਹੋਣੇ ਸੀਗੇ ਜੇ ਇਹ ਕਿਤੇ ਪਾਪੀ ਆਪਣੀਆਂ ਗੁਰੂ ਮਹਾਰਾਜ ਜੀ ਦੇ ਕੀਤੇ ਹੋਏ ਇਹਨਾਂ ਦੀ ਖਾਤਰ ਪਰ ਉਪਕਾਰਾਂ ਨੂੰ ਯਾਦ ਰੱਖਦੇ ਤੇ ਕਦੀ ਵੀ ਇੱਦਾਂ ਦੇ ਕੰਮ ਨਾ ਕਰਦੇ। ਗੁਰਦੁਆਰਿਆਂ ਦੇ ਉੱਤੇ ਅਟੈਕ, ਹਰਿਮੰਦਰ ਦੇ ਵਿੱਚ ਗੋਲੀਆਂ, ਗੁਰੂ ਪਿਆਰਿਓ ਜੂਨ 1984। 1 ਜੂਨ ਨੂੰ ਹਰਿਮੰਦਰ ਸਾਹਿਬ ਅਕਾਲ ਤਖ਼ਤ ਦੇ ਉੱਤੇ ਇਸ ਹਿੰਦੁਸਤਾਨ ਦੀ ਹਕੂਮਤ ਵੱਲੋਂ ਅਟੈਕ ਕੀਤਾ ਗਿਆ ਔਰ ਬਹੁਤ ਦਿਨ ਪਹਿਲਾਂ ਘੇਰਾਬੰਦੀ ਕਰ ਦਿੱਤੀ ਗਈ। ਔਰ ਤੁਸੀਂ ਸਤਿਕਾਰਯੋਗ ਸੱਜਣ, ਜਿਹੜੀ ਮੇਰੀ ਉਮਰ ਦੇ ਹੋ, ਉਦੋਂ ਤੁਸੀਂ ਪੰਜਾਬ ਵਿੱਚ ਹੋਵੋਗੇ, ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਪੈਰਾਮਿਲਟਰੀ ਫੋਰਸਾਂ, CRPF, BSF ਔਰ ਕਮਾਂਡੋ, ਇੱਦਾਂ ਦੇ ਜਿਹੜੀਆਂ ਇਹ ਪੁਲਿਸ, ਇਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਵੀ ਪਿੰਡਾਂ ਦੇ ਵਿੱਚੋਂ ਕੋਈ ਬਲਵਾ ਨਾ ਉੱਠ ਸਕੇ।

ਗੁਰੂ ਪਿਆਰਿਓ ਮੈਂ ਵਾਰ ਵਾਰ ਇਹ ਗੱਲ ਕਰਨ ਦਾ ਯਤਨ ਕਰ ਰਿਹਾ ਕਿ ਤੁਹਾਡੇ ਸਿਧਾਂਤ ਜਿਹੜੇ ਸਨ ਨਾ, ਤੁਹਾਡਾ ਪਹਿਰਾਵਾ ਇਹਨਾਂ ਲੋਕਾਂ ਤੋਂ ਜਰਿਆ ਨਹੀਂ ਸੀ ਜਾਂਦਾ। ਦਰਅਸਲ ਉਸ ਵੇਲੇ ਦੀ ਮਹਾਰਾਣੀ ਇੰਦਰਾ ਗਾਂਧੀ, ਗੁਰੂ ਪਿਆਰਿਓ ਫਿਰ ਪਿਛੋਕੜ ਥੋੜ੍ਹਾ ਜਿਹਾ ਯਾਦ ਆ ਜਾਂਦਾ ਜਦੋਂ ਏਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨਾ, ਪਿਛੋਕੜ ਯਾਦ ਆ ਜਾਂਦਾ। ਇੱਕ ਸਮਾਂ ਆਇਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਬ੍ਰਾਹਮਣ, ਕਸੂਰ ਦਾ ਬ੍ਰਾਹਮਣ, ਰੋਂਦਾ ਪਿੱਟਦਾ, ਧਾਹਾਂ ਮਾਰਦਾ, ਆਪਣੇ ਵਾਲ ਪੁੱਟਦਾ, ਕੰਧਾਂ ਵਿੱਚ ਸਿਰ ਮਾਰਦਾ, ਅਕਾਲ ਤਖਤ ਦੇ ਸਾਹਮਣੇ ਪੇਸ਼ ਹੁੰਦਾ ਹੈ। ਔਰ ਉਸ ਵੇਲੇ ਮਿਸਲਾਂ ਉੱਥੇ ਉਤਰੀਆਂ ਹੋਈਆਂ ਸਨ। ਹਰੀ ਸਿੰਘ ਭੰਗੀ ਉਸ ਵੇਲੇ ਮਿਸਲਾਂ ਦਾ ਜਥੇਦਾਰ ਸੀ, ਭੰਗੀ ਮਿਸਲ ਵੀ ਉੱਥੇ ਸੀ, ਘਨੱਈਆ ਮਿਸਲ ਵੀ, ਨਕਈਆ ਵੀ, ਚੜ੍ਹਤ ਸਿੰਘ ਦੀ ਸ਼ੁਕਰੀਆ ਸ਼ੁਕਰ ਚੱਕੀਆ ਮਿਸਲ ਵੀ ਉੱਥੇ ਸੀ। ਤੇ ਬ੍ਰਾਹਮਣ ਆਇਆ, ਸਿੰਘਾਂ ਨੇ ਪੁੱਛਿਆ ਪੰਡਿਤ ਜੀ ਕੀ ਗੱਲ ਹੈ, ਸੌਕਾ ਹੈ? ਕਹਿੰਦੇ ਖਾਲਸਾ ਜੀ, ਤੁਹਾਡੇ ਹੁੰਦਿਆਂ ਜੇ ਸਾਡੇ ਉੱਤੇ ਏਡੇ ਏਡੇ ਜ਼ੁਲਮ ਹੋਣ ਲੱਗ ਪਏ ਤੇ ਫਿਰ ਸਾਡਾ ਰਾਖਾ ਕੌਣ ਹੋਵੇਗਾ? ਕਲਗੀਆਂ ਵਾਲੇ ਪਾਤਸ਼ਾਹ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਸੀ, ਸਾਡੇ ਉੱਤੇ ਕਿਰਪਾ ਕੀਤੀ, ਸਾਡਾ ਧਰਮ ਬਚਾਇਆ, ਸਭ ਕੁਝ ਆਪਣਾ ਕੁਰਬਾਨ ਕਰਕੇ ਸਾਨੂੰ ਤੁਸੀਂ ਜੀਂਦੇ ਰੱਖਿਆ, ਪਰ ਅੱਜ ਸਾਡਾ ਹਾਲ ਬੁਰਾ ਹੋ ਗਿਆ। ਤੇ ਖਾਲਸਾ ਕਹਿੰਦਾ ਹੈ, ਕਹਿੰਦਾ ਪੰਡਿਤ ਜੀ ਗੱਲ ਕੀ ਹੈ? ਕਹਿੰਦੇ ਕਸੂਰ ਦੇ ਨਵਾਬ ਨੇ, ਮੈਂ ਤੁਰਿਆ ਆਉਂਦਾ ਸੀ ਤੇ ਮੇਰੀ ਪੰਡਤਾਣੀ ਰਸਤੇ ਦੇ ਵਿੱਚੋਂ ਖੋ ਲਈ ਹੈ। ਖਾਲਸਾ ਜੀ ਮੇਰੇ ਘਰ ਵਾਲੀ ਛੁਡਾ ਕੇ ਦਿਓ। ਇੰਨੀ ਕੁ ਔਕਾਤ ਸੀ ਇਹਨਾਂ ਦੀ ਜਦੋਂ ਇਹ ਗੁਲਾਮ ਹੁੰਦੇ ਸੀ। ਗੁਲਾਮੀ ਤੇ ਆਜ਼ਾਦੀ ਦੇ ਵਿੱਚ ਆਹ ਫਰਕ ਹੁੰਦਾ ਗੁਰੂ ਪਿਆਰਿਓ, ਜਿਹੜੀਆਂ ਕੌਮਾਂ ਜਦੋਂ ਗੁਲਾਮ ਹੁੰਦੀਆਂ ਉਹ ਕਿੱਦਾਂ ਤਰਲੇ ਕਰਦੀਆਂ, ਆਪਣੇ ਆਪ ਨੂੰ ਨਮਾਣੇ ਸਾਬਤ ਕਰਨ ਦਾ ਯਤਨ ਕਰਦੀਆਂ, ਤੇ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਵਜ਼ਾਰਤਾਂ ਆ ਜਾਂਦੀਆਂ, ਰਾਜ ਭਾਗ ਆ ਜਾਂਦਾ, ਤੇ ਗੁਰੂ ਪਿਆਰਿਓ ਫਿਰ ਜਿਹਨਾਂ ਨੇ ਪਰ ਉਪਕਾਰ ਕੀਤੇ ਹੋਰ ਉਹਨਾਂ ਨੂੰ ਭੁੱਲ ਜਾਂਦਾ, ਜਿੱਦਾਂ ਤੁਹਾਡੇ ਨਾਲ ਹੋਇਆ, ਜੋ ਤੁਹਾਡੇ ਨਾਲ ਅੱਜ ਭਾਰਤ ਦੀ ਧਰਤੀ ਤੇ ਹੋਇਆ ਨਾ, ਏਦਾਂ ਹੋ ਜਾਂਦਾ। ਉਹ ਕੌਮਾਂ ਜਿਹੜੀਆਂ ਸਦੀਆਂ ਤੋਂ ਗੁਲਾਮ ਸੀ ਨਾ, ਅੱਜ ਉਹ ਸ਼ਹਿਨਸ਼ਾਹ ਬਣੀਆਂ ਹੋਈਆਂ, ਤੇ ਉਹ ਅੱਜ ਕਿਸੇ ਨੂੰ ਪੱਲੇ ਨਹੀਂ ਪਾਉਂਦੀਆਂ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਸਾਂ, ਉਹ ਪੰਡਿਤ ਕਹਿੰਦਾ ਹੈ ਕਿ ਕਸੂਰ ਦੇ ਨਵਾਬ ਨੇ ਮੇਰੀ ਪੰਡਤਾਣੀ ਖੋਲੀ ਹੈ, ਖਾਲਸਾ ਜੀ ਮੈਨੂੰ ਛਡਾ ਕੇ ਦਿਓ, ਨਹੀਂ ਤੇ ਮੈਂ ਮਰ ਜਾਵਾਂਗਾ। ਔਰ ਉਸ ਵੇਲੇ ਭੰਗੀ ਮਿਸਲ ਦਾ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ, 7,000 ਫੌਜ ਉਹਦੀ ਆਪਣੀ ਸੀ, ਸਿੱਖ ਫੌਜਾਂ ਸਨ ਉਹਦੇ ਕੋਲ, ਔਰ ਆਖਦਾ ਆਪਣੀਆਂ ਫੌਜਾਂ ਨੂੰ ਤਿਆਰੀ ਕਰਦਾ, ਕਹਿੰਦਾ ਕਹਿੰਦਾ ਚਲੋ ਇਸ ਪੰਡਤ ਦੀ ਪੰਡਤਾਣੀ ਛਡਾ ਕੇ ਲਿਆਉਣੀ ਹੈ। ਤੇ ਨਾਲੇ ਹੀ ਸ਼ੁਕਰ ਚੱਕੀਆਂ ਮਿਸਲ ਦੇ ਜਥੇਦਾਰ ਸਰਦਾਰ ਚੜ੍ਹਤ ਸਿੰਘ ਬੈਠੇ ਸਨ, ਕਹਿੰਦੇ ਯਹਿਦਾ ਸਾਹਿਬ ਕੰਮ ਔਖਾ ਥੋੜਾ ਜਿਹਾ, ਬੁੱਢਾ ਦਲ ਇਸ ਵੇਲੇ ਚੱਕਰਵਰਤੀ ਹੋਇਆ, ਉਹਨੂੰ ਆ ਲੈਣ ਦਿਓ, ਆਪਣੀਆਂ ਫੌਜਾਂ ਬਹੁਤ ਥੋੜੀਆਂ, ਕਸੂਰ ਦਾ ਨਵਾਬ ਬੜਾ ਤਾਕਤਵਰ ਹੈ, ਔਰ ਤੁਹਾਡੇ ਕੋਲ 5-7,000 ਫੌਜ ਹੈ, 5-7,000 ਸਾਡੇ ਕੋਲ ਹੈ, ਤੇ ਆਪਾਂ ਮੁਕਾਬਲਾ ਨਹੀਂ ਕਰ ਸਕਾਂਗੇ, ਬੁੱਢੇ ਦਲ ਨੂੰ ਆ ਲੈਣ ਦਿਓ, ਫਿਰ ਆਪਾਂ ਇਕੱਠੇ ਚੜ੍ਹਾਈ ਕਰਾਂਗੇ। ਔਰ ਉਸ ਵੇਲੇ ਸਰਦਾਰ ਹਰੀ ਸਿੰਘ ਭੰਗੀ ਕਹਿੰਦਾ ਕਹਿੰਦਾ ਖਾਲਸੇ ਦੇ ਸਾਹਮਣੇ ਹੁੰਦਾ ਹੋਵੇ ਜ਼ੁਲਮ ਤੇ ਖਾਲਸਾ ਚੁੱਪ ਕਰਕੇ ਬੈਠ ਜਾਵੇ, ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ, ਤੁਸੀਂ ਜਦੋਂ ਮਰਜ਼ੀ ਆਉਣਾ ਹੋ ਆਇਓ, ਨਹੀਂ ਆਉਣਾ ਹੋ ਤੇ ਨਾ ਆਇਓ। ਗੁਰੂ ਪਿਆਰਿਓ ਇੱਥੋਂ ਅਕਾਲ ਤਖਤ ਸਾਹਿਬ ਤੋਂ ਨਗਾਰਿਆਂ ਦੇ ਉੱਤੇ ਚੋਟਾਂ ਮਾਰ ਕੇ 24,000 ਖਾਲਸਾ ਇੱਕ ਪੰਡਤਾਣੀ ਨੂੰ ਛਡਾਉਣ ਵਾਸਤੇ ਚੜਿਆ ਸੀ, ਪੰਡਤਾਣੀ ਕਿੱਥੋਂ? ਅਕਾਲ ਤਖਤ ਸਾਹਿਬ ਤੋਂ ਇੱਕ ਪੰਡਤਾਣੀ ਨੂੰ ਛਡਾਉਣ ਦਾ ਖਾਲਸੇ ਨੇ ਪ੍ਰਣ ਕੀਤਾ, ਤੇ ਉਸੇ ਪੰਡਤਾਣੀ ਦਾ 1984 ਵਿੱਚ ਹੁਕਮ ਆ ਗਿਆ, ਕਹਿੰਦੇ ਇਹਨਾਂ ਦੇ ਅਕਾਲ ਤਖਤ ਨੂੰ ਢਾ ਕੇ ਮਿੱਟੀ ਵਿੱਚ ਮਿਲਾ ਦਿਓ। ਆ ਹੈ ਤੁਹਾਡੀਆਂ ਕੀਤੀਆਂ ਕੁਰਬਾਨੀਆਂ ਦਾ ਬਦਲਾ ਜਿਹੜਾ ਭਾਰਤੀ ਹਕੂਮਤ ਦੇ ਰਹੀ ਹੈ। ਔਰ ਇੰਦਰਾ ਗਾਂਧੀ ਨੇ 1984 ਦੇ ਵਿੱਚ ਜੋ ਕਹਿ ਢਾਇਆ ਉਹ ਅੱਜ ਉਸ ਵੇਲੇ ਦੇ ਸਮਕਾਲੀ ਸਨ ਔਰ ਜਿਨ੍ਹਾਂ ਨੇ ਅੱਖੀ ਦੇਖਿਆ, ਔਰ ਅੱਜ ਕਿਤਾਬਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬੜਾ ਕੁਝ ਚੱਲਦਾ ਸਤਸੰਗ ਜੀ, ਸਭ ਕੁਝ ਬਿਲਕੁਲ ਨਸ਼ਰ ਹੈ। ਤੇ ਉਸ ਵੇਲੇ ਫਿਰ ਜਿਹੜਾ ਜ਼ੁਲਮ ਕੀਤਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਮਾਂਡ ਕਰ ਰਹੇ ਸਨ ਖਾਲਸਾ ਫੌਜਾਂ ਸੀ, ਆਪਣੀ ਕੌਮ ਦੀ, ਇੱਕ ਸੱਚਾ ਦੇਸ਼ ਭਗਤ, ਇੱਕ ਸੱਚਾ ਕੌਮ ਭਗਤ ਗੁਰੂ ਪਿਆਰਿਓ ਸਾਡੀ ਕੌਮ ਨੂੰ ਮਿਲਿਆ ਸੀ, ਪਰ ਸਾਡੀ ਕੌਮ ਦੇ ਲੀਡਰਾਂ ਨੇ ਉਹਦੀ ਕਦਰ ਨਾ ਪਾਈ। ਗੁਰੂ ਪਿਆਰਿਓ ਉਹ ਅਨਮੋਲ ਹੀਰਾ ਹਕੂਮਤ ਤੋਂ ਸ਼ਹੀਦ ਕਰਵਾਤਾ। ਖੈਰ ਜੂਨ 1984 ਨੂੰ ਉਹ ਹਰਿਮੰਦਰ ਸਾਹਿਬ ਦੇ ਉੱਤੇ ਪਹਿਲਾ ਗੋਲਾ ਦਾਗਿਆ ਗਿਆ ਅਕਾਲ ਤਖਤ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਅਕਾਲ ਤਖਤ ਦੇ ਉੱਤੇ ਪਹਿਲਾ ਗੋਲਿਆ ਦਾਗਿਆ ਗਿਆ ਅੰਮ੍ਰਿਤ ਵੇਲੇ। ਤੇ ਸਤਸੰਗ ਜੀ ਜਿਹੜਾ ਉੱਥੇ ਕਹਿਰ ਹੋਇਆ
ਢਾਡੀ ਜਥਾ ਇੱਕ ਢਾਡੀ ਵਾਰ ਦੀ ਵੰਨਗੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ। ਸੁਣੋ ਪਿਆਰ।

0: ਤੱਕ ਦਾਤਾ ਤੇਰੀ ਕੁਦਰਤ ਨੂੰ ਇੱਕ ਹਿਰਖ ਹਿਰਦਿਓਂ ਆਇਆ ਏ। ਤੂੰ ਜਿਨ੍ਹਾਂ ਦੀ ਖਾਤਰ ਲੜਿਆ ਸੀ ਉਹਨਾਂ ਨੇ ਜ਼ੁਲਮ ਕਮਾਇਆ ਏ। ਤੂੰ ਤੱਤੀ ਰੇਤ ਪਵਾਈ ਸੀ ਤੇ ਜ਼ੁਲਮ ਦੀ ਕਰੀ ਸਫਾਈ ਸੀ। ਤੂੰ ਆਪੂ ਪੁੱਤ ਮਰਵਾ ਲੈ ਸੀ, ਜਿਨ੍ਹਾਂ ਦੇ ਪੁੱਤ ਬਚਾ ਲੈ ਸੀ ਉਹਨਾਂ ਨੇ ਤੇਰੇ ਪੁੱਤਾਂ ਤੇ ਅੱਜ ਕਹਿਰ ਜ਼ੁਲਮ ਦਾ ਢਾਇਆ ਏ। ਜਦ ਸੰਨ 84 ਆਇਆ ਸੀ, ਇਤਿਹਾਸ ਤਾਈ ਦੁਹਰਾਇਆ ਸੀ, ਤੈਂ ਸੱਚ ਦੀ ਜੋਤ ਜਗਾਈ ਸੀ, ਉਹਨਾਂ ਲੱਖਾਂ ਫੌਜ ਚੜਾਈ ਸੀ, ਤੇਰੇ ਸੱਚ ਦੀ ਧੁਨ ਦਬਾਉਣ ਲਈ ਉਹਨਾਂ ਅੱਗ ਦਾ ਮੀਂਹ ਵਰਸਾਇਆ ਏ। ਉੱਥੇ ਔਂਤ ਬਣਾਤਾ ਮਾਵਾਂ ਨੂੰ, ਕਈ ਭੈਣਾਂ ਰੋਣ ਭਰਾਵਾਂ ਨੂੰ, ਉੱਥੇ ਚੂੜੇ ਭੰਨ ਭੰਨ ਰੋਵਣ ਕਈ ਤੇ ਮੀਡੀਆਂ ਸਿਰ ਤੋਂ ਖੋਵਣ ਕਈ, ਉੱਥੇ ਹੱਸਦੇ ਵਸਦੇ ਨਗਰਾਂ ਵਿੱਚ ਕਿਤੇ ਘਰ ਘਰ ਪਿੱਟਣਾ ਪਾਇਆ ਏ। ਉੱਥੇ ਸੱਤ ਸਤੀਆਂ ਦੇ ਲੁੱਟੇ ਸੀ, ਕਈ ਗਲੇ ਮਸੂਮਾ ਘੁੱਟੇ ਸੀ, ਫਿਰ ਕੁਹਾੜਾ ਛੱਡ ਕੇ ਪਾਣੀ ਨੂੰ ਸੀ ਕਰਤਾ ਫਿੱਟ ਕਹਾਣੀ ਨੂੰ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਏ, ਏਤੀ ਮਾਰ ਗਰੀਬਾਂ ਵੱਜੀ ਤੈਂ ਕੀ ਦਰਦ ਨਾ ਆਇਆ ਏ। ਗੁਰੂ ਪਿਆਰਿਓ, ਹਰਿਮੰਦਰ ਸਿੱਖ ਨੂੰ ਆਪਣੀ ਜਾਨ ਤੋਂ ਵੱਧ ਪਿਆਰਾ ਹੈ। ਔਰ ਜਿਹਨੇ ਵੀ ਇਹਦੇ ਵੱਲ ਕੈਰੀ ਨਿਗਾਹ ਕੀਤੀ ਹੈ ਨਾ, ਗੁਰੂ ਕੇ ਖਾਲਸੇ ਨੇ ਉਹਨੂੰ ਬਖਸ਼ਿਆ ਨਹੀਂ। ਹੁਣ ਸਤਸੰਗ ਜੀ, ਅਕਾਲ ਤਖ਼ਤ ਢਹਿਣ ਦਾ ਮਸਲਾ ਨਹੀਂ ਇੱਥੇ, ਵੀ ਅਕਾਲ ਤਖ਼ਤ ਢਾਇਆ ਤੇ ਗੁਰੂ ਕੇ ਖਾਲਸੇ ਨੇ ਇੰਦਰਾ ਗਾਂਧੀ ਸੋਧ ਦਿੱਤੀ। ਮਸਲਾ ਅਕਾਲ ਤਖ਼ਤ ਦੇ ਢਹਿਣ ਦਾ ਨਹੀਂ ਹੈ। ਕਿਤੇ ਅਕਾਲ ਤਖ਼ਤ ਪਹਿਲੀ ਵਾਰ ਢਿੱਠਾ ਸੀ? ਬਹੁਤ ਵਾਰ ਅਕਾਲ ਤਖ਼ਤ ਢਿੱਠਾ। ਇਹ ਜਦੋਂ ਦਾ ਅਕਾਲ ਤਖ਼ਤ ਬਣਿਆ ਨਾ, ਪਤਾ ਹੀ ਨਹੀਂ ਕਿੰਨੀ ਕੁ ਵਾਰ ਜ਼ਾਲਮਾਂ ਨੇ ਅਕਾਲ ਤਖ਼ਤ ਨੂੰ ਢਾਇਆ, ਹਰਿਮੰਦਰ ਸਾਹਿਬ ਨੂੰ ਢਾਇਆ, ਪਤਾ ਹੀ ਨਹੀਂ, ਗਿਣਤੀ ਕੋਈ ਨਹੀਂ ਹੈ। ਬਰੂਦ ਨੀਆਂ ਦੇ ਵਿੱਚ ਭਰ ਭਰ ਕੇ ਇਹਨਾਂ ਨੂੰ ਅੜਾ ਦਿੰਦੇ ਰਹੇ ਹਵਾ ਦੇ ਵਿੱਚ। ਪਰ ਸਾਨੂੰ ਉੱਥੇ ਗਿਲਾ ਨਹੀਂ ਆਇਆ, ਉਹਨਾਂ ਦੇ ਉੱਤੇ ਗਿਲਾ ਨਹੀਂ ਆਇਆ। ਉਹ ਮੁਗਲਾਂ ਨੇ ਢਾਇਆ ਸੀ, ਸਾਨੂੰ ਗਿਲਾ ਨਹੀਂ ਆਇਆ। ਸਾਨੂੰ ਗਿਲਾ ਉਦਣ ਆਇਆ ਜਦੋਂ ਸਾਡੇ ਆਪਣਿਆਂ ਨੇ ਢਾਇਆ। ਜਿੱਦਣ ਸਾਡੇ ਆਪਣਿਆਂ ਨੇ ਸਾਨੂੰ ਜ਼ਖਮ ਦਿੱਤੇ ਨਾ, ਉਦਣ ਸਾਨੂੰ ਗਿਲਾ ਆਇਆ। ਉਹ ਤੁਹਾਡੀ ਖਾਤਰ ਤੇ ਅਸੀਂ ਪੁੱਤ ਮਰਵਾ ਲਏ ਸੀ, ਉਹ ਤੁਹਾਡੀ ਖਾਤਰ ਤੇ ਅਸੀਂ ਚਰਖੜੀਆਂ ਤੇ ਚੜ ਗਏ ਸੀ, ਉਹ ਤੁਸੀਂ ਤੇ ਮਾੜਾ ਮੋਟਾ ਲਿਹਾਜ਼ ਕਰ ਲੈਂਦੇ। ਪਰ ਗੁਰੂ ਪਿਆਰਿਓ, ਜਦੋਂ ਆਪਣੇ ਦਰਦ ਦਿੰਦੇ ਨੇ ਨਾ, ਉਹ ਦਰਦ ਸਹਿ ਨਹੀਂ ਜਾਂਦੇ। ਇੱਕ ਦਿਨ ਇੱਕ ਜੰਗਲ ਦੇ ਵਿੱਚ ਦੀ ਸ਼ਹਿਰ ਜਾਂਦਾ, ਬੜਾ ਹਰਿਆ ਭਰਿਆ ਜੰਗਲ, ਫੁੱਲਾਂ ਫਲਾਂ ਦੇ ਨਾਲ ਲੱਦਿਆ ਹੋਇਆ ਜੰਗਲ, ਤੇ ਉਹਦੇ ਵੱਲ ਦੇਖ ਕੇ ਸ਼ੇਰ ਦਾ ਮਨ ਬੜਾ ਖੁਸ਼ ਹੋਇਆ। ਤੇ 5-7 ਦਿਨਾਂ ਬਾਅਦ ਫਿਰ ਵਾਪਸ ਉਸੇ ਜੰਗਲ ਦੇ ਵਿੱਚ ਦੀ ਪਰਤਣ ਦਾ ਸਮਾਂ ਮਿਲਦਾ, ਕੀ ਦੇਖਦਾ ਸ਼ੇਰ ਕਿ ਜਿਹੜਾ 5-7 ਦਿਨ ਪਹਿਲਾਂ ਹਰਿਆ ਭਰਿਆ ਜੰਗਲ ਸੀ, ਜਿਹਦੇ ਵਿੱਚ ਬਹੁਤ ਸੋਹਣੇ ਜਾਨਵਰ ਕੋਇਲਾਂ ਬੋਲਦੀਆਂ ਸੀ, ਬਬੀਏ ਬੋਲਦੇ ਸੀ, ਮੋਰ ਪਹਿਲਾਂ ਪਾਉਂਦੇ ਸੀ, ਅੱਜ ਉਹ ਲੱਕੜ ਦੀਆਂ ਗੇਲੀਆਂ ਬਣਾ ਕੇ 5-5, 7-7 ਫੁੱਟ ਦੇ ਟੋਟੇ ਬਣਾ ਕੇ ਧਰਤੀ ਦੇ ਉੱਤੇ ਵਿਛਾਇਆ ਪਿਆ। ਤੇ ਸ਼ੇਰ ਦੇ ਮਨ ਦੇ ਵਿੱਚ ਹੌਕ ਹੌਕਾ ਨਿਕਲਿਆ ਤੇ ਉਸ ਜੰਗਲ ਨੂੰ ਸਵਾਲ ਕੀਤਾ। ਕਹਿੰਦਾ ਇੱਕ ਦਿਨ ਸ਼ੇਰ ਨੇ ਆਖਿਆ, ਜੰਗਲਾ ਹੋਵੇ ਤੂੰ ਕਿੱਥੇ ਆਪਣਾ ਹੁਸਨ ਗਵਾ ਲਿਆ, ਫੁੱਲਾਂ ਫਲਾਂ ਨਾਲ ਟਹਿਕ ਦੇ ਡਾਲ ਤੇਰੇ, ਸਾਰਾ ਕੁਝ ਤੂੰ ਰੇਤਾ ਰਲਾ ਲਿਆ, ਦੁਨੀਆਂ ਭਰ ਦੀ ਮਹਿਕ ਖੁਸ਼ਬੋ ਤੇਰੀ, ਬੰਦ ਬੰਦ ਤੂੰ ਸਾਰਾ ਕਟਵਾ ਲਿਆ, ਮੈਨੂੰ ਦੱਸ ਉਹ ਕੌਣ ਬੇਦਰਦ ਕਾਤਲ ਕੁਹਾੜਾ ਤੇਰੇ ਤੇ ਜੀਨੇ ਚਲਾ ਲਿਆ। ਅੱਗੋ ਜੰਗਲ ਨੇ ਜਵਾਬ ਦਿੱਤਾ, ਕਹਿੰਦਾ ਕਿਵੇਂ ਦੱਸਾਂ ਕਿ ਸਾਰੀ ਕਰਤੂਤ ਤੈਨੂੰ ਮੇਰੇ ਆਪਣੇ ਛੱਡ ਪਿਆਰ ਗਏ, ਅੰਮਾ ਜਾਏ ਮੇਰੇ ਸ਼ਰੀਕ ਬਣ ਗਏ, ਸਾਂਝ ਦਿਲਾਂ ਦੀ ਮਨੋ ਵਸਾਰ ਗਏ, ਜਿਹਨਾਂ ਤਾਈ ਵਜੂਦ ਦੇ ਅੰਗ ਸਮਝਾਂ ਉਹੀ ਮੇਰੇ ਨਾਲ ਠੱਗੀਆਂ ਮਾਰ ਗਏ, ਮੇਰੇ ਅੰਗ ਦਾ ਕੁਹਾੜੇ ਵਿੱਚ ਪੈ ਦੱਸਦਾ, ਮੈਨੂੰ ਵੱਢ ਕੇ ਕਰ ਖੁਆਰ ਗਏ, ਮੈਨੂੰ ਵੱਢ ਕੇ ਕਰ ਖੁਆਰ ਗਏ। ਗੁਰੂ ਪਿਆਰਿਓ, ਕਿਤੇ ਦੁਸ਼ਮਣਾਂ ਤੇ ਕਤੜੋ ਹੁੰਦਾ, ਗਿਲਾ ਹਮੇਸ਼ਾ ਆਪਣਿਆਂ ਤੇ ਹੁੰਦਾ। ਇੱਕ ਤੇ ਉਹ ਗਿਲਾ ਜਿਹਨਾਂ ਨੇ ਸਾਡਾ ਅਕਾਲ ਤਖ਼ਤ ਢਾਇਆ, ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਮਰਵਾਈਆਂ ਔਰ ਭਾਰਤੀ ਨਿਜ਼ਾਮ ਦੇ ਉੱਤੇ ਸਾਨੂੰ ਗਿਲਾ, ਤੇ ਦੂਸਰਾ ਗਿਲਾ ਉਹ ਆਪਣਿਆਂ ਦੇ ਉੱਤੇ ਸੀ ਜਿਹੜਾ ਸਾਰੇ ਇਸ ਪ੍ਰੋਗਰਾਮ ਦੀ ਗਾਈਡ ਕਰ ਰਹੇ ਸਨ, ਸਾਡੇ ਉਸ ਵੇਲੇ ਦੇ ਅਕਾਲੀ ਆਗੂ ਜਿਹੜੇ ਸਨ ਨਾ, ਉਹਨਾਂ ਵੀ ਘੱਟ ਨਹੀਂ ਸੀ ਕੀਤੀ, ਉਹਨਾਂ ਘੱਟ ਨਾ ਕੀਤੀ। ਇੱਕ ਇੱਕ ਖਬਰ ਪੰਜਾਬ ਦੀ ਸਾਰੀ ਉੱਥੇ ਦਿੱਲੀ ਪਹੁੰਚਾਈ ਜਾ ਰਹੀ ਸੀ ਕਿ ਇਸ ਵੇਲੇ ਪੰਜਾਬ ਤੁਹਾਡੇ ਹੱਥਾਂ ਚੋਂ ਨਿਕਲਦਾ ਜਾ ਰਿਹਾ, ਔਰ ਜੇ ਕਿਤੇ ਪੰਜਾਬ ਨਾ ਸਾਂਭਿਆ ਗਿਆ ਤੇ ਇਸ ਵੇਲੇ ਸੰਤ ਜਰਨੈਲ ਸਿੰਘ ਜਿਹੜਾ ਨਾ ਦਮਦਮੀ ਟਕਸਾਲ ਦਾ ਮੁਖੀ ਹੈ, ਇਹ ਲੋਕਾਂ ਨੂੰ ਇਹ ਨੌਜਵਾਨਾਂ ਨੂੰ ਇੱਥੋਂ ਤੱਕ ਸ਼ਬਦ ਵਰਤੇ ਕਿ ਮਢੀਰ ਨੂੰ ਇਹਨੇ ਆਪਣਾ ਇੰਨਾ ਮਗਰ ਲਾ ਲਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਤੁਹਾਡੇ ਹੱਥਾਂ 'ਚੋਂ ਖੁੱਸ ਜਾਵੇਗਾ ਜੇ ਟਾਈਮ ਦੇ ਨਾਲ ਨਾ ਇੱਦਾਂ ਦੀਆਂ ਝੂਠੀਆਂ ਸੱਚੀਆਂ ਗੰਢ ਗੰਢ ਕੇ ਔਰ ਦਿੱਲੀ ਦੀ ਮਹਾਰਾਣੀ ਇੰਦਰਾ ਦੇ ਕੋਲ ਇਹਨਾਂ ਨੇ ਕੰਨ ਭਰੇ ਤੇ ਗੁਰੂ ਪਿਆਰਿਓ ਇੰਦਰਾ ਗਾਂਧੀ ਪਹਿਲਾਂ ਹੀ ਪੰਜਾਬ ਨਾਲ ਕਾਰ ਕਰਦੀ ਸੀ ਉਹਦਾ ਕਾਰਨ ਪਤਾ ਕੀ ਸੀ ਐਮਰਜੈਂਸੀ ਜਿਹੜੀ 1978 ਦੇ ਵਿੱਚ ਲਾਈ ਸੀ ਨਾ ਸਾਰਾ ਭਾਰਤ ਇਹਦੇ ਸਾਹਮਣੇ ਝੁਕ ਗਿਆ ਜੇ ਨਹੀਂ ਝੁਕਿਆ ਸੀ ਤੇ ਪੰਜਾਬ ਨਹੀਂ ਝੁਕਿਆ ਸੀ ਇਹਦੀ ਐਮਰਜੈਂਸੀ ਨੂੰ ਚੈਲੰਜ ਕੀਤਾ ਤੇ ਇਹਦੀ ਐਮਰਜੈਂਸੀ ਨੂੰ ਖਤਮ ਪੰਜਾਬ ਨੇ ਕਰਵਾਇਆ ਸੀ ਇਸੇ ਕਰਕੇ ਹੁਣ ਗੁਰੂ ਪਿਆਰਿਓ ਦੇਖਣ ਨੂੰ ਤੇ ਲੱਗਦਾ ਹੈ ਨਾ ਵੀ ਮੋਦੀ ਵੀ ਪੰਜਾਬ ਦੇ ਨਾਲ ਬੜੇ ਉੱਪਰੋਂ ਉੱਪਰੋਂ ਹੁਣ ਗੁਰੂ ਪਿਆਰਿਓ ਦੇਖਿਓ ਸਾਡੇ ਸਿੱਖਾਂ ਲੀਡਰਾਂ ਦੇ ਕੀ ਹਾਲਾਤ ਨੇ ਜਿਹੜਾ ਕੋਈ ਦਿੱਲੀ ਦਾ ਹੁਕਮਰਾਨ ਆਉਂਦਾ ਨਾ ਤੇ ਸਾਡੇ ਲੋਕ ਪਤਾ ਕੀ ਕਰਦੇ ਸਾਡੇ ਹੁਕਮਰਾਨ ਧਵਾ ਧਵ ਆਪਣੀਆਂ ਪੱਗਾਂ ਲਾ ਕੇ ਉਹਨਾਂ 'ਚ ਸਿਰ 'ਚ ਫਸਾਉਣ ਦੀ ਕੋਸ਼ਿਸ਼ ਕਰਦੇ ਵੀ ਇਹ ਸਾਡੇ ਵਰਗੇ ਬਣ ਗਿਆ ਇਹ ਅੱਜ ਤੋਂ ਸਿੱਖ ਹੀ ਹੋ ਗਿਆ ਕਰੇ ਉਹ ਭੋਲਿਓ ਨਹੀਂ ਇਹ ਤੁਹਾਨੂੰ ਲੁੱਟਣ ਦੇ ਤੁਹਾਨੂੰ ਖਤਮ ਕਰਨ ਦੇ ਇੱਕ ਜ਼ਰੀਏ ਨੇ ਤੁਹਾਨੂੰ ਖਤਮ ਕਿੱਦਾਂ ਕਰਨਾ ਸੋ ਗੁਰੂ ਪਿਆਰਿਓ ਇਹ ਉਸ ਵੇਲੇ ਦੇ ਸਾਡੇ ਪੰਥਕ ਲੀਡਰ ਅਖਵਾਉਣ ਵਾਲੇ ਬੀਬੀਆਂ ਦਾੜੀਆਂ ਜਿਹੜੀਆਂ ਸੀ ਨਾ ਔਰ ਉਹਨਾਂ ਨੇ ਇਹ ਸਾਰਾ ਭਾਰਤੀ ਨਿਜ਼ਾਮ ਨੂੰ ਜਾ ਕੇ ਖਬਰਾਂ ਦਿੱਤੀਆਂ ਤੇ ਸਤਸੰਗ ਜੀ ਭਾਰਤੀ ਨਿਜ਼ਾਮ ਫਿਰ ਚੜ੍ਹ ਕੇ ਆਇਆ ਤੇ ਕਿਵੇਂ ਉਹਨਾਂ ਨੇ ਇਹ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਦੇ ਨਾਲ ਹਰਿਮੰਦਰ ਸਾਹਿਬ ਦੇ ਉੱਤੇ ਔਰ ਅਕਾਲ ਤਖਤ ਦੇ ਉੱਤੇ ਬੰਬਾਂ ਦੇ ਨਾਲ ਅਟੈਕ ਕਰਕੇ ਬੇਦੋਸ਼ੇ ਨਿਰਦੋਸ਼ੇ ਗੁਰੂ ਪਿਆਰਿਓ ਤੁਹਾਡੇ ਵਰਗੀ ਸੰਗਤ ਬਜ਼ੁਰਗ ਛੋਟੇ ਛੋਟੇ ਬੱਚੇ ਮਾਤਾਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਗਈਆਂ ਸੀ ਕੋਈ ਗੁਨਾਹ ਨਹੀਂ ਸੀ ਕਰਨ ਗਏ ਉਹ ਕੋਈ ਲੜਨ ਥੋੜ੍ਹੇ ਗਏ ਸੀ ਔਰ ਉਹਨਾਂ ਦੀਆਂ ਲਾਸ਼ਾਂ ਵਾਪਸ ਨਾ ਆਈਆਂ 18-18 ਦਿਨਾਂ ਦੇ 20-20 ਦਿਨਾਂ ਦੇ ਕਈ ਬੀਬੀਆਂ ਆਪਣੇ ਬੱਚਿਆਂ ਨੂੰ ਸਤਿਗੁਰਾਂ ਦੇ ਦਰਸ਼ਨ ਕਰਾਉਣ ਵਾਸਤੇ ਵੀ ਗੁਰੂ ਮਹਾਰਾਜ ਤੁਸੀਂ ਦਿੱਤਾ ਹੈ ਗੁਰੂ ਮਹਾਰਾਜ ਇਹ ਤੁਹਾਡੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਲਾਲ ਆਇਆ ਹੈ ਔਰ ਗੁਰੂ ਪਿਆਰਿਓ ਉਹ ਲਾਲ 18-18 ਦਿਨਾਂ ਦੇ ਭਾਰਤੀ ਨਿਜ਼ਾਮ ਦੇ ਇਹਨਾਂ ਸਿਪਾਹੀਆਂ ਨੇ ਕੰਧਾਂ ਦੇ ਵਿੱਚ ਜਿਉਂਦਿਆਂ ਨੂੰ ਮਾਰ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਹ ਹੈ ਸਾਡੀ ਕੌਮ ਦੇ ਉੱਤੇ ਜੂਨ 1984 ਦੇ ਘੱਲੂਘਾਰੇ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟ ਕੋਟ ਸ਼ੁਕਰ ਜਿਹਨਾਂ ਦੀ ਕਿਰਪਾ ਦੇ ਨਾਲ ਇਹ ਸੋਹਣੇ ਦਰਬਾਰ ਸਜੇ ਤੋਂ ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਸਾਧ ਸੰਗਤ ਔਰ ਸ਼ਹਿਨਸ਼ਾਹ ਸੱਚੀ ਸਰਕਾਰ ਬਖਸ਼ਣ ਯੋਗ ਨੇ ਦਿਓ ਪਿਆਰ ਦਾ ਸਬੂਤ ਢਾਡੀ ਜਿੱਤੇ ਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੋ ਇਹ ਸਨ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਤੁਹਾਡੀ ਜਥਾ ਜਿਨ੍ਹਾਂ ਨੇ 1984 ਦੇ ਘੱਲੂਘਾਰੇ ਦੇ ਉਸ ਸਮੇਂ ਦੀ ਜਿਹੜੀ ਇਤਿਹਾਸ ਆਪਦੇ ਨਾਲ ਸਾਂਝਾ ਕੀਤਾ ਸਤਿਗੁਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੁਣ ਭਾਈ ਬਲਵੀਰ ਸਿੰਘ ਸ਼ੇਰਗਿੱਲ ਸਵਰਗਵਾਸੀ ਉਹਨਾਂ ਦੀ ਯਾਦ ਦੇ ਵਿੱਚ ਜੋ ਸਹਿਜ ਪਾਠ ਆਰੰਭ ਨੇ ਉਹ ਪਾਠ ਆਰੰਭ ਹੋਣੇ ਨੇ ਤੁਸੀਂ ਕਰ ਸੋ ਉਹ ਪਾਠ ਸਹਿਜ ਪਾਠ ਘਰ ਵੀ ਪਰਿਵਾਰ ਸੁਣ ਸਕਦੇ ਨੇ 4 ਵਜੇ ਤੱਕ ਉਹ ਪਾਠ ਹੋਣਾ ਅਗਰ ਕਿਸੇ ਜਿਹੜਾ ਪਰਿਵਾਰ ਹੈ ਸ਼ੇਰਗਿੱਲ ਉਹਨਾਂ ਘਰ ਵਿੱਚ ਵੀ ਸੁਣਨਾ ਹੋਵੇ ਤਾਂ ਸੁਣ ਸਕਦੇ ਨੇ ਸੋ ਹੁਣ ਸਹਿਜ ਪਾਠ ਤਕਰੀਬਨ 2 ਘੰਟੇ ਲਈ ਭਾਈ ਸਾਹਿਬ ਦੇ ਆਪ ਜੀ ਸਰਵਗੜ ਉਸ ਤੋਂ ਬਾਅਦ ਦੂਸਰੇ ਭਾਈ ਸਾਹਿਬ ਆ ਜਾਣਗੇ 4 ਵਜੇ ਤੱਕ ਸਹਿਜ ਪਾਠ ਹੋਣਗੇ ਲਾਈਵ ਸੋ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਛਕਣ ਦੀ ਕਿਰਪਾਲਤਾ ਕਰਨੀ ਜੀ ਜਥੇ ਦਾ ਬਹੁਤ ਬਹੁਤ ਧੰਨਵਾਦ 14 ਜੂਨ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਫਰੀ ਅੱਖਾਂ ਦਾ ਚੈੱਕਅਪ ਦਾ ਕੈਂਪ ਲੱਗ ਰਿਹਾ ਸੋ ਆਪ ਜੀ ਨੂੰ ਬੇਨਤੀ ਜਿਨ੍ਹਾਂ ਨੇ ਇਹਦਾ ਫਾਇਲ ਦਿਖਾਉਣੀਆਂ ਅੱਖਾਂ ਉਹ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ੍ਰੀ ਵਾਹਿਗੁਰੂ ਜੀ। ਭੈਰੋਂ ਮਹੱਲਾ ਤੀਜਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਿੰਨ ਕਰਤੇ ਇੱਕ ਚਲਤ ਉਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ, ਮਨਮੁਖ ਭੁੱਲੇ ਗੁਰਮੁਖ ਬੁਝਾਇਆ, ਕਾਰਨ ਕਰਤਾ ਕਰਦਾ ਆਇਆ, ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ, ਹੋ ਕਬੋ ਨਾ ਛੁੱਡ ਹਰ ਕਾ ਨਾਮ ਰਹਾਉ, ਪਿਤਾ ਪ੍ਰਹਲਾਦ ਪੜ੍ਹਨ ਪਠਾਇਆ, ਲੈ ਪਾਟੀ ਪਾਨ ਦੇ ਕੇ ਆਇਆ, ਨਾਮ ਬਿਨਾ ਨੇ ਪੜੋ ਉਚਾਰ, ਮੇਰੀ ਪੱਟੀਆ ਲਿਖ ਦੇ ਗੋਬਿੰਦ ਮੁਰਾਰ, ਪੁੱਤਰ ਪ੍ਰਹਲਾਦ ਸਿਉ ਕਹਿਆ ਮਾਏ, ਪਰਵਰਤਨਾ ਪੜੋ ਰਹੀ ਸਮਝਾਏ, ਨਿਰਭਉ ਦਾਤਾ ਹਰ ਜੀਓ ਮੇਰੇ ਨਾਲ, ਜੇ ਹਰ ਛੁੱਡ ਤੋਂ ਕੁੱਲ ਲਾਗੇ ਗਾਲ, ਪ੍ਰਹਲਾਦ ਸਭ ਚਾਟੜੇ ਵਿਗਾੜੇ, ਹਮਰਾ ਕਹਿਆ ਨਾ ਸੁਣੇ ਆਪਣੇ ਕਾਰਜ ਸਵਾਰੇ, ਸਭ ਨਗਰੀ ਮੈਂ ਭਗਤ ਦੜਾਈ, ਦੁਸ਼ਟ ਸਭਾ ਕਾ ਕਿਛੁ ਨਾ ਵਸਾਈ, ਸੰਡੇ ਮਰ ਕੇ ਕੀ ਪੁਕਾਰ, ਸਭੇ ਦੈਂਤ ਰਹੇ ਮਾਰ, ਸਭੇ ਦੈਂਤ ਰਹੇ ਝੱਕ ਮਾਰ, ਭਗਤ ਜਨਾ ਕੀ ਹੀ ਪਤ ਰਾਖੇ ਸੋਈ, ਕੀਤੇ ਕੇ ਕਹਿਆ ਕਿਆ ਕੋਈ ਹੋਈ, ਕਿਰਤ ਸੰਜੋਗੀ ਦੈਂਤ ਰਾਜ ਚਲਾਇਆ, ਹਰ ਨਾ ਬੂਝੇ ਤਿਨ ਆਪ ਬੁਝਾਇਆ, ਹਰ ਨਾ ਬੂਝੇ ਤਿਨ ਆਪ ਭੁਲਾਇਆ, ਪੁੱਤਰ ਪ੍ਰਹਲਾਦ ਸਿਉ ਵਾਦ ਰਚਾਇਆ, ਅੰਧਾ ਨਾ ਬੂਝੇ ਕਾਲ ਨੇੜੇ ਆਇਆ, ਪ੍ਰਹਲਾਦ ਕੋਠ ਵਿੱਚ ਰੱਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੀ, ਮੇਰੇ ਅੰਤਰ ਗੁਰ ਗੋਪਾਲਾ, ਕੀਤਾ ਹੋਵੇ ਸ਼੍ਰੀ ਕੀ ਕਰੇ, ਅਣਹੋਂਦਾ ਨਾ ਉਤਰਾਇਆ, ਜੋ ਤੁਰ ਲਿਖਿਆ ਸੋ ਆਏ ਪੌਤਾ, ਜਨ ਸਿਉ ਵਾਦ ਰਚਾਇਆ, ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ, ਕਹਾਂ ਤੁਮਾਰਾ ਜਗਦੀਸ਼ ਗੁਸਾਈ, ਜਗ ਜੀਵਨ ਦਾਤਾ ਅੰਤ ਸਿਖਾਈ, ਜੈ ਦੇਖਾਂ ਤੈ ਰਿਹਾ ਸਮਾਈ, ਥਾਮੋ ਪਾੜ ਆਰ ਆਪ ਦਿਖਾਇਆ, ਅੰਕਾਰੀ ਤਹਿਤ ਮਾਰ ਪਚਾਇਆ, ਭਗਤਾਂ ਮਨ ਆਨੰਦ ਵਜੀ ਵਧਾਈ, ਆਪਣੇ ਸੇਵਕ ਕੋ ਦੇ ਵਡਿਆਈ, ਜੰਮਣ ਮਰਨਾ ਮੋਹ ਉਪਾਇਆ, ਆਵਣ ਜਾਣਾ ਕਰਤੇ ਲਿਖ ਪਾਇਆ, ਪ੍ਰਹਲਾਦ ਕੈ ਕਾਰਜ ਹਰ ਆਪ ਦਿਖਾਇਆ, ਭਗਤਾਂ ਕਾ ਬੋਲ ਆਗੇ ਆਇਆ, ਦੇਵ ਕੁਲੀ ਲਕਮੀ ਕੋ ਕਰੇ ਜੈਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ, ਲਕਮੀ ਪਉ ਕਰੇ ਨਾ ਸਾਕੇ ਜਾਏ, ਪ੍ਰਹਲਾਦ ਜਨ ਚਰਣੀ ਲਾਗਾ ਆਏ, ਸਤਿਗੁਰ ਨਾਮ ਨਿਧਾਨ ਦੜਾਇਆ, ਰਾਜ ਮਾਲ ਝੂਠੀ ਸਭ ਮਾਇਆ, ਲੋਭੀ ਨਰ ਰਹੇ ਲਪਟਾਏ, ਹਰ ਕੇ ਨਾਮ ਬਿਨ ਦਰਗਾਹ ਮਿਲੇ ਸਜਾਏ, ਕਹਿ ਨਾਨਕ ਸਭ ਕੋ ਕਰੇ ਕਰਾਇਆ, ਸੇ ਪ੍ਰਵਾਨ ਜਿਨੀ ਹਰ ਸਿਉਂ ਚਿਤ ਲਾਇਆ, ਭਗਤਾਂ ਕਾ ਅੰਗੀਕਾਰ ਕਰਦਾ ਆਇਆ, ਕਰਤੇ ਆਪਣਾ ਰੂਪ ਦਿਖਾਇਆ, ਭੈਰੋਂ ਮਹੱਲਾ ਤੀਜਾ, ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ, ਹਉਮੈ ਤ੍ਰਿਸ਼ਨ ਬੁਝਾਈ, ਹਰ ਕਾ ਨਾਮ ਹਿਰਦੇ ਮਨ ਵਸਿਆ, ਮਨਸਾ ਮਨੇ ਸਮਾਈ, ਹਰ ਜੀਓ ਕਿਰਪਾ ਕਰੋ ਮੇਰੇ ਪਿਆਰੇ, ਅਨ ਦਿਨ ਹਰ ਗੁਣ ਦੀਨ ਜਨ ਮੰਗੈ, ਗੁਰ ਕੇ ਸ਼ਬਦ ਉਦਾਰੇ ਰਹਾਉ, ਸੰਤ ਜਨਾ ਕੋ ਜਮ ਜੋਏ ਨਾ ਸਾਕੈ, ਰਤੀ ਅੰਚ ਦੁਖ ਨਾ ਲਾਈ, ਆਪ ਤਰੇ ਸਗਲੇ ਕੁਲ ਤਾਰੇ, ਜੋ ਤੇਰੀ ਸਰਣਾਈ, ਭਗਤਾਂ ਕੀ ਪੈਜ ਰੱਖੇ ਤੂੰ, ਆਪੇ ਦੇਹ ਤੇਰੀ ਵਡਿਆਈ, ਜਨਮ ਜਨਮ ਕੇ ਕਿਲਬਿਕ ਦੁੱਖ ਕਾਟੇ, ਦੁਬਦਾ ਰਤੀ ਨਾਰਾਈ, ਹਮ ਮੂੜ ਮੁਗਦ ਕਿਛ ਬੂਝੇ ਨਾਈ, ਤੂੰ ਆਪੇ ਦੇ ਬੁਝਾਈ, ਜੋ ਤੁਧ ਭਾਵੈ ਸੋਈ ਕਰਸੀ, ਅਵਰ ਨਾ ਕਰਨਾ ਜਾਈ, ਜਗਤ ਉਪਾਏ ਤੁਧ ਧੰਦੇ ਲਾਇਆ, ਭੂੰਡੀ ਕਾਰ ਕਮਾਈ, ਜਨਮ ਪਦਾਰਥ ਜੂਏ ਹਾਰਿਆ, ਸ਼ਬਦੇ ਸੁਰਤ ਨਾ ਪਾਈ, ਮਨਮੁਖ ਮਰੇ ਤਿਨ ਕਛੂ ਨਾ ਸੂਝੇ, ਦੁਰਮਤ ਅਗਿਆਨ ਅੰਧਿਆਰਾ, ਭਵਜਲ ਪਾਰ ਨਾ ਪਾਵੇ ਕਬਹੀ, ਡੂਬ ਮੂਏ ਬਿਨ ਗੁਰ ਸਿਰ ਭਾਰਾ, ਸਾਚੇ ਸ਼ਬਦ ਰਤੇ ਜਨ ਸਾਚੇ, ਹਰ ਪ੍ਰਭ ਆਪ ਮਿਲਾਏ,
ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵਲਾਏ। ਤੂੰ ਆਪ ਨਿਰਾਲਮ ਤੇਰੇ ਜਨ ਹੈ ਨਿਰਮਲ ਗੁਰ ਕੇ ਸ਼ਬਦ ਵਿਚਾਰੇ ਨਾਨਕ ਤਿਨ ਕੇ ਸਦ ਬਲਹਾਰੇ ਰਾਮ ਨਾਮ ਉਰਧਾਰੇ। ਪੈਰੋਂ ਮਹਲਾ ਪੰਜਵਾਂ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੇ ਸੋਈ ਵੱਡ ਰਾਜਾ ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੇ ਤਿੰਨ ਕੋਟ ਧਨ ਪਾਏ ਨਾਮ ਬਿਨਾਂ ਜਨਮ ਬਿਰਥਾ ਜਾਏ ਤਿਸ ਸਲਾਈ ਹਰ ਧਨ ਰਾਸ ਸੋ ਵਡਭਾਗੀ ਜਿਸ ਗੁਰਮਸਤਕ ਹਾਥ ਰਾਓ ਜਿਸ ਨਾਮ ਹਿਰਦੇ ਤਿਸ ਕੋਟ ਨਹੀਂ ਸਹਿਣਾ ਜਿਸ ਨਾਮ ਹਿਰਦੇ ਤਿਸ ਸਹਿਜ ਸੁਖੈਨਾ ਜਿਸ ਨਾਮ ਹਿਰਦੇ ਸੋ ਸੀਤਲ ਹੂਆ ਨਾਮ ਬਿਨਾਂ ਤ੍ਰੈਗ ਜੀਵਨ ਮੂਆ ਜਿਸ ਨਾਮ ਹਿਰਦੇ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੇ ਤਿਸ ਸਭ ਕੀ ਯੋਗਤਾ ਜਿਸ ਨਾਮ ਹਿਰਦੇ ਤੈਨੂੰ ਨੌ ਨਿਧ ਪਾਈ ਨਾਮ ਬਿਨਾਂ ਭਰਮ ਆਵੇ ਜਾਈ ਜਿਸ ਨਾਮ ਹਿਰਦੇ ਸੋ ਵੇ ਪਰਵਾ ਜਿਸ ਨਾਮ ਹਿਰਦੇ ਤਿਸ ਸਦ ਹੀ ਲਾਹਾ ਜਿਸ ਨਾਮ ਹਿਰਦੇ ਤਿਸ ਵੱਡ ਪਰਵਾਰਾ ਨਾਮ ਬਿਨਾਂ ਮਨ ਮੁੱਖ ਗੁਵਾਰਾ ਜਿਸ ਨਾਮ ਹਿਰਦੇ ਤਿਸ ਨਹਿਚਲ ਆਸਨ ਜਿਸ ਨਾਮ ਹਿਰਦੇ ਤਿਸ ਤਖਤ ਨਿਵਾਸਨ ਜਿਸ ਨਾਮ ਹਿਰਦੇ ਸੋ ਸਾਚਾ ਸਾ ਨਾਮਹੀਣ ਨਾਹੀ ਪਤ ਵੇਸਾ ਜਿਸ ਨਾਮ ਹਿਰਦੇ ਸੋ ਸਭ ਮੈਂ ਜਾਤਾ ਜਿਸ ਨਾਮ ਹਿਰਦੇ ਸੋ ਪੁਰਖ ਵਿਧਾਤਾ ਜਿਸ ਨਾਮ ਹਿਰਦੇ ਸੋ ਸਭ ਤੇ ਉੱਚਾ ਨਾਮ ਬਿਨਾ ਪਰਮ ਜੋਨੀ ਮੂਚਾ ਜਿਸ ਨਾਮ ਹਿਰਦੇ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੇ ਤਿਸ ਮਿਟੇ ਅੰਧਾਰਾ ਜਿਸ ਨਾਮ ਹਿਰਦੇ ਸੋ ਪੁਰਖ ਪ੍ਰਵਾਨ ਜਿਸ ਨਾਮ ਬਿਨਾ ਫਿਰ ਆਵਣ ਜਾਣ ਹਿਰਦੇ ਤਿਸ ਮਿਟਿਆ ਅੰਧਾਰਾ ਜਿਸ ਨਾਮ ਹਿਰਦੇ ਸੋ ਪੁਰਖ ਪ੍ਰਵਾਨ ਨਾਮ ਬਿਨਾ ਫਿਰ ਆਵਣ ਜਾਣ

ਸੇਵਕਾਏ ਕੋਟ ਕੋਟ ਮਾਇਆ ਜਾਂ ਕੇ ਸੇਵਕਾਏ ਕੋਟ ਜੀ ਜਾਂ ਕੀ ਸਹਿਜਾਏ ਕੋਟ ਉਪਾਰਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ ਇੰਦਰ ਠਾਡੇ ਹੈ ਦੁਆਰ ਕੋਟ ਬੈਖੰਟ ਜਾਂ ਕੀ ਦ੍ਰਿਸ਼ਟੀ ਮਾਏ ਕੋਟ ਨਾਮ ਜਾਂ ਕੀ ਕੀਮਤ ਨਾਏ ਕੋਟ ਪੁਰੀਅਤ ਹੈ ਜਾਂ ਕੇ ਨਾਦ ਕੋਟ ਅਖਾਰੇ ਚਲਤ ਬਿਸਮਾਦ ਕੋਟ ਸਖਤ ਸਿਵ ਅੰਗੀਆ ਕਾਗਿਆਕਾਰ ਕੋਟ ਜੀ ਦੇਵੇ ਆਧਾਰ ਕੋਟ ਤੀਰਥ ਜਾਂ ਕੇ ਚਰਨ ਮਜਾਰ ਕੋਟ ਪਵਿੱਤਰ ਜਪਤ ਨਾਮ ਨਾਮ ਚਾਰ ਕੋਟ ਪੁਜਾਰੀ ਕਰਤੇ ਪੂਜਾ ਕੋਟ ਵਿਸਤਾਰਨ ਅਵਰ ਨਾ ਦੂਜਾ ਕੋਟ ਮਹਿਮਾ ਜਾਂ ਕੀ ਨਿਰਮਲ ਹੰਸ ਕੋਟ ਉਸਤਤ ਜਾਂ ਕੀ ਕਰਤ ਬ੍ਰਹਮੰਸ ਕੋਟ ਪਰਲੋ ਉਪਤ ਨਿਮਕਮਾਏ ਕੋਟ ਗੁਣਾ ਤੇਰੇ ਗਣੇ ਨਾ ਜਾਏ ਕੋਟ ਗਿਆਨੀ ਕਥੇ ਗਿਆਨ ਕੋਟ ਧਿਆਨੀ ਧਰਤ ਧਿਆਨ ਕੋਟ ਤਪੀਸਰ ਤਪਤ ਹੀ ਕਰਤੇ ਕੋਟ ਮੁਨੀਸਰ ਮੋਨ ਮੈਂ ਰਹਿਤੇ ਅਵਗਤ ਨਾਥ ਅਗੋਚਰ ਸਵਾਮੀ ਪੂਰਿਆ ਕਟ ਅੰਤਰ ਜਾਮੀ ਜਤ ਕਤ ਦੇਖੋ ਤੇਰਾ ਵਾਸਾ ਨਾਨਕ ਕੋ ਗੁਰ ਕੀਓ ਪ੍ਰਗਾਸਾ ਪੈਰੋਂ ਮਹਲਾ ਪੰਜਵਾਂ ਸਤਿਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਹਰ ਦੀਨੋ ਨਾਮ ਸਹਿਜ ਬਨੋ ਚੋਜ ਅਨੰਤਾ ਨਾਨਕ ਪ੍ਰਭ ਮਿਲਿਓ ਅਚਿੰਤਾ ਕੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤਿਸ ਸੰਗ ਮਨ ਰਾਚੀ ਰਹਾਓ ਅਚਿੰਤ ਹਮਾਰੇ ਭੋਜਨ ਪਾਓ ਅਚਿੰਤ ਹਮਾਰੇ ਲੀਚੇ ਨਾਉ ਅਚਿੰਤ ਹਮਾਰੇ ਸ਼ਬਦ ਉਧਾਰ ਅਚਿੰਤ ਹਮਾਰੇ ਭਰੇ ਭੰਡਾਰ ਅਚਿੰਤ ਹਮਾਰੇ ਕਾਰਜ ਪੂਰੇ ਅਚਿੰਤ ਹਮਾਰੇ ਲਥੇ ਵਸੂਰੇ ਅਚਿੰਤ ਹਮਾਰੇ ਬੈਰੀ ਮੀਤ ਅਚਿੰਤੋ ਹੀ ਇਹ ਮਨ ਵਸ ਕੀਤਾ ਅਚਿੰਤ ਹਮਾਰੇ ਬੈਰੀ ਮੀਤਾ ਅਚਿੰਤੋ ਹੀ ਇਹ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਕੀਆ ਦਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾ ਕੋ ਸਗਲ ਸਿਧਾਂਤ ਅਚਿੰਤ ਹਮ ਕੋ ਗੁਰਦੀਨੋ ਮੰਤ ਅਚਿੰਤ ਹਮਾਰੇ ਬਿਨਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘਟ ਡੀਠਾ ਅਚਿੰਤ ਮਿਟਿਓ ਹੈ ਸਗਲੋ ਭਰਮਾ ਅਚਿੰਤ ਵਸਿਓ ਮਨ ਸੁਖ ਬਿਸਰਾਮਾ ਅਚਿੰਤ ਹਮਾਰੇ ਅਨਹਦ ਵਾਜੇ ਅਚਿੰਤ ਹਮਾਰੇ ਗੋਬਿੰਦ ਗਾਜੇ ਅਚਿੰਤ ਹਮਾਰੇ ਮਨ ਪਤਿਆਨਾ ਨਹਿਚਲ ਧਨੀ ਅਚਿੰਤ ਪਛਾਨਾ ਅਚਿੰਤੋ ਉਪਜੋ ਸਗਲ ਬਵੇਕਾ ਅਚਿੰਤ ਚਰੀ ਹਰ ਹਰ ਹਰ ਟੇਕਾ ਅਚਿੰਤ ਪ੍ਰਭੂ ਤੁਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕਰ ਏਕ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ ਨਾਨਕ ਨਾਨਕ ਨਾਨਕਮਈ ਭੈਰੋਂ ਬਾਣੀ ਭਗਤਾਂ ਕੀ ਕਬੀਰ ਜੀਓ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਧਨ ਮੇਰੇ ਹਰ ਕੋ ਨਾਉ ਗਾਂਠ ਨਾ ਬਾਧੋ ਵੇਚ ਨਾ ਕਾਓ ਰਾਓ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਭਗਤ ਕਰੋ ਜਨ ਸਰਨ ਤੁਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮੇ ਛੋਡੋ ਜਾਨੋ ਨਹੀਂ ਦੂਜੀ ਨਾਉ ਮੇਰੇ ਬੰਧਪ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤੋਏ ਸਕਾਈ ਮਾਇਆ ਮੈਂ ਜਿਸ ਹਿਰਦੇ ਉਦਾਸ ਕਹਿ ਕਬੀਰ ਹੋ ਤਾਂ ਕੋ ਦਾਸ ਨਾਂਗੇ ਆਵਣ ਨਾਂਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਰਾਮ ਰਾਜਾ ਨੌ ਨਿਧ ਮੇਰੇ ਸੰਪੇ ਹੇਤ ਕਲਤ ਧਨ ਤੇਰੇ ਰਹਾਓ ਆਵਤ ਸੰਗ ਨਾ ਜਾਤ ਸੰਗਾਤੀ ਕਹਾ ਭਇਓ ਦਰ ਬੰਦ ਹਾਥੀ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਇਆ ਕਹਿ ਕਬੀਰ ਕਿਛ ਗੁਣ ਵਿਚਾਰ ਚਲੇ ਜੁਹਾਰੀ ਦੋਏ ਹੱਥ ਝਾਰ ਮਹਿਲਾ ਬ੍ਰਹਮ ਮਹਿਲਾ ਇੰਦ ਹਰ ਮਹਿਲਾ ਮਹਿਲਾ ਹੈ ਚੰਦ

ਆਏ। ਸੇ ਜਨ ਸਾਚੇ ਜਿਨੀ ਸਾਚ ਪਛਾਣਿਆ, ਆਪ ਮਾਰ ਸਹਿਜੇ ਨਾਮ ਸਮਾਣਿਆ। ਗੁਰਮੁਖ ਨਾਮ ਪ੍ਰਾਪਤ ਹੋਏ, ਮਨ ਨਿਰਮਲ ਨਿਰਮਲ ਸੱਚ ਸੋਏ, ਜਿਨ ਗਿਆਨ ਕੀ

ਸਾਚਾ ਸੇਵਾ ਹੋ ਸਾਚੀ ਬਾਣੀ ਨਾਨਕ ਨਾਮੇ ਸੱਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਭਰਮ ਭੁਲਾਈ ਮਾਇਆ ਮੋਹ ਬਹੁਤ ਦੁੱਖ ਪਾਈ ਮਨਮਖ ਅੰਧੇ ਠੌਰ ਨਾ ਪਾਈ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਸਮਾਈ।

ਬਡ ਭਾਗੀ ਹਰ ਪਾਵੈ ਸੋਏ ਕਲ ਮਹਿ। ਕਲ ਮੈਂ ਰਾਮ ਨਾਮ ਵਡਿਆਈ, ਗੁਰ ਪੂਰੇ ਤੇ ਪਾਇਆ ਜਾਈ, ਨਾ ਮਰਤੇ ਸਦਾ ਸੁਖ ਪਾਈ, ਬਿਨ ਨਾਮੈ ਹਉਮੈ ਜਲ ਜਾਈ, ਬਡ ਭਾਗੀ ਹਰ ਨਾਮ ਵਿਚਾਰਾ, ਛੂਟੈ ਰਾਮ ਨਾਮ ਦੁਖ ਸਾਰਾ, ਹਿਰਦੈ ਵਸਿਆ ਸੋ ਬਾਹਰ ਪਾਸਾਰਾ, ਨਾਨਕ ਜਾਣੈ ਸਭ ਉਪਾਵਣਹਾਰਾ।

ਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੈ ਲੱਗੋ ਪਾਏ ਰਹਾਓ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਵਾ ਹੋ ਵੈਰ ਵਾਦ।

ਇਹ ਮਨ ਛੁਟੈ ਜਾਂ ਸਤ ਗੁਰ ਭੇਟੈ, ਜਮ ਕਾਲ ਕੀ ਫਿਰ ਆਵੇ ਨਾ ਭੇਟੈ। ਇਹ ਮਨ ਛੂਟਾ ਗੁਰ ਲੀਆ ਛਡਾਏ, ਨਾਨਕ ਮਾਇਆ ਮੋਹ ਸ਼ਬਦ ਜਲਾਏ।

ਸਤਿਗੁਰ ਬਾਣੀ ਸ਼ਬਦ ਸੁਣਾਏ ਉਹ ਜਗ ਹਰਿਆ ਸਤਿਗੁਰ ਭਾਏ ਫਲ ਫੂਲ ਲਾਗੇ ਜਾ ਆਪੇ ਲਾਏ ਮੂਲ ਲੱਗੇ।

ਲਈ ਬਸੰਤ ਹੀ ਡੋਲ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿਟੋ ਵਾਰਿਆ ਭਾਈ ਗੁਰ ਸ਼ਬਦ ਵਿਟੋ ਬਲ ਜਾਈ।

ਕੀਆ ਸਭ ਕੋਇ ਨਾਨਕ ਮਨ ਤਨ ਸੁਖ ਸਦ ਵਸੈ ਭਾਈ ਸ਼ਬਦ ਮਿਲਾਵਾ ਹੋਏ ਰਾਗ ਬਸੰਤ ਮਹਲਾ ਚੌਥਾ ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਉਂ ਪਸਰੀ ਸੂਰਜ ਕਿਰਨ ਜੋਤ ਤਿਉਂ ਘੰਟ ਘੰਟ ਰਮਈਆ ਉਤ ਪੋਤ ਏਕੋ ਹਰ ਰਵਿਆ ਸਰਬ ਟਾਏ ਗੁਰ ਸ਼ਬਦੀ ਮਿਲੀ ਹੈ ਮੇਰੀ ਮਾਂ ਏ ਰਹਾਓ ਘੱਟ ਘੱਟ ਅੰਤਰ

ਆਵੇ ਬਸੰਤ ਮਹੱਲਾ ਚੌਥਾ ਹੀ ਡੋਲਾ ਤੁਮ ਵੱਡ ਪੁਰਖ ਵੱਡ ਅਗਮ ਗਸਾਈ ਹਮ ਕੀਰੇ ਕਿਰਮ ਉਤਮਨ ਸ਼ੇ ਹਰ ਦੀਨ ਦਇਆਲ ਕਰੋ ਪ੍ਰਭ ਕਿਰਪਾ ਗੁਰ ਸਤਿਗੁਰ ਚਰਨ ਹਵਮ ਬਿਨਸੇ

ਧੰਨ ਧਨ ਕਾਢੇ ਬਿਲਲ ਬਲੀ ਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀ ਦੇ ਵੱਡੇ ਭਾਗ ਗੁਰ ਸਤਿਗੁਰ ਪਾਇਆ ਵਿੱਚ ਕਾਇਆ ਨਗਰ ਹਰਸੀ ਦੇ ਰਹਾਓ

गोविंद जियो सतसंगत मेल हर त्याई है, हउँ मैं रोग गया सुख पाया।

ਹੈ ਜਿਉਂ ਉਡਾ ਊ ਕੂਪ ਗੋਹਜ ਖਿਨ ਕਾਢੈ ਤਿਉਂ ਸਤਿਗੁਰ ਬਸਤ ਲਹਾਈਐ ਜਿਨ ਐਸਾ ਸਤਿਗੁਰ

ਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣਹਿ ਗਾਏ। ਜਨ ਨਾਨਕ ਹਰ ਹਰ ਹਰ ਧਿਆਏ। ਬਸੰਤ ਮਹੱਲਾ ਪੰਜਵਾਂ ਹਟਵਾਣੀ ਧੰਨ।

ਅਤ ਧਨ ਪਿਆਰ ਹਰ ਜਨ ਕਉ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੇ ਸਰਬ ਸੁਖਾ ਸੁਖ ਹਰ ਕੈ ਨਾਇ ਤਿਸਹਿ ਪ੍ਰਾਪਤੇ ਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾ ਤਿਸ ਬਸੰਤ ਜਿਸ ਪ੍ਰਭ ਕਿਰਪਾਲ

ਨਿਰਗੁਣ ਇੱਕ ਗੁਣ ਨਾ ਜਾਣ ਰਹਾ ਹੋ ਕਛੂ

ਤੇਰਿਆਂ ਸੰਤ ਜਨਾ ਕੀ ਬਾਛਾ ਧੂਰ ਜਪ ਨਾਨਕ ਸਵਾਮੀ ਸਦ ਹਜੂਰ ਬਸੰਤ ਮਹੱਲਾ ਪੰਜਵਾਂ ਸੱਚ ਪਰਮੇਸ਼ਰ ਨਿਤ ਨਵਾਂ ਗੁਰ ਕਿਰਪਾ ਤੇ ਨਿਤ ਚਵਾਂ

ਬਸੰਤ ਮਹੱਲਾ ਪੰਜਵਾ ਗੁਰ ਚਰਨ ਸਰੇਵਤ ਦੁਖ ਗਇਆ ਪਰ ਬ੍ਰਹਮ ਪ੍ਰਭ ਕਰੀ ਮਿਆ ਸਰਬ ਮਨੋਰਥ ਪੂਰਨ ਕਾਮ।

ਤਿੰਨ ਸਤਿਗੁਰ ਦੀਸੈ ਬਿਲ ਲਾਂਤੀ ਸਖਤ ਫਿਰ ਫਿਰ ਆਵੈ ਆਵੈ ਜਾਵੈ ਰਹੋ ਸੇ ਤਨਵੰਤ ਜਿਨ ਹਰ ਪ੍ਰਵਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਭੈ ਬਿਨਸੇ ਨਿਰਭੈ ਪਦ ਪਾਇਆ

ਹਰ ਹਰ ਕਹਿਆ ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇ ਪ੍ਰਭ ਜਪ ਜਪ ਜੀਵ ਹੈ ਤੇਰੇ ਦਾਸ ਗੁਰ ਮਿਲ ਨਾਨਕ ਕਮਲ ਪ੍ਰਗਾਸ ਬਸੰਤ ਮਾਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਗਲ ਇੱਛਾ ਜਪ ਪੁੰਨਿਆ ਪ੍ਰਭ ਮਿਲੇ ਚਿਰੀ ਬਚੁਨਿਆ ਤੁਮ ਰਵੋ ਗੋਵਿੰਦ ਰਵਣ ਜੋਗ ਜਿਤ ਰਵਿਆ ਸੁਖ ਸਹਿਜ ਭੋਗ ਰਹਾਉ ਕਿਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਤਨੀ ਸੇਵਾ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਸੰਤ ਮਹਲਾ ਪੰਜਵਾ ਕਿਲ ਵਿਖ ਬਿਨਸੇ ਗਾਏ ਗੁਨਾ ਆਂਦਨ ਉਪਜੀ ਸਹਿਜ ਤੁਨਾ

ਨਾਨਕ ਭਗਤਾਂ ਭਲੀ ਰੀਤ ਸੁਖ ਸਦਾਤਾ ਜਪਦੇ ਨੀਤ ਨੀਤ ਬਸੰਤ ਮਹੱਲਾ ਪੰਜਵਾਂ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕ ਕੋ ਦਇਆ ਦਿਆਲ ਗੁਰਪੂਰੇ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਦ ਮਹਿਲ ਦੀਆ ਰਹਾਉ ਕਰਮ ਧਰਮ ਮੇਰਾ ਕਛ ਨਾ ਵਿਚਾਰਿਓ ਬਾਹ ਪਕੜ ਭਵ ਜਲ ਨਿਸਤਾਰਿਓ

ਅਮਰ ਪਿਆਰੀ, ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ।

ਹਰਿ ਆਪੇ ਖਿਲੈ ਆਪੇ ਦਿਖੈ ਹਰਿ ਆਪੇ ਰਸਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖਿਲੈ ਸੋ ਜੈਨ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾ ਹਿਡੋਲ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣੈ ਜਿਸਨੋ ਕਿਰਪਾ ਕਰਹੇ ਮੇਰੇ ਪਿਆਰੇ ਸੋਈ ਤੁਜੈ ਪਛਾਣੈ ਤੇਰਿਆਂ ਭਗਤਾਂ ਕੋ ਬਲਿਹਾਰਾ ਥਾਨ ਸੁਹਾਵਾ ਸਦਾ ਗੁਰ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਰਹਾਓ।

ਭਾਰ ਅੰਤ ਕੀ ਹੋਏ ਸਹਾਈ, ਕਹ ਨਾਨਕ ਗੁਣ ਤਾਕੇ ਗਾਈ। ਸੰਤ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਪਹਿਲਾ, ਦੋ ਤੁਕੀਆ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਜਗ ਕਉਆ ਨਾਮ ਨਹੀਂ ਚੀਤ, ਨਾਮ ਵਿਸਾਰ ਗ੍ਰਹਿ ਦੇਖ ਪੀਤ।

0: ਖਿਲੇ ਬਿਗਸੈ ਤੇਤੋ ਜੋਗ ਪ੍ਰਭ ਸਰਣਾਗਤ ਕੀਨ ਸਹੋਗ ਕਾਪੜ ਪਹਿਰਸ ਅਧ ਅਧਿਕ ਸਿਗਾਰ ਮਾਟੀ ਭੁਲੀ ਰੂਪ ਬੇਕਾਰ ਆਸਾ ਮਨਸਾ ਬੰਧ ਉਭਾਰ ਨਾ ਬਿਨਾ ਸੂਨਾ ਘਰ ਬਾਰ ਗਾਚਾ ਪੁੱਤਰੀ ਰਾਜ ਕੁਆਰ ਨਾਮ ਭਣਹੋ ਸੱਚ ਦੋਤ ਸਵਾਰ ਪ੍ਰਿਉ ਸੇਵੈ ਸਾ ਪ੍ਰਭ ਪ੍ਰੇਮ ਆਧਾਰ ਗੁਰ ਸ਼ਬਦੀ ਬਿਖ ਤਿਆਸ ਨਿਵਾਰ ਮੋਹਨ ਮੋਹੇ ਲੀਆ ਮਨ ਮੋਹੇ ਗੁਰ ਕਹਿ ਸ਼ਬਦ ਪਛਾਨਾ ਤੋਏ ਨਾਨਕ
1: ਸੰਤ ਮਹੱਲਾ ਪਹਿਲਾ ਮਨ ਭੁੱਲੋ ਪਰਮਸ ਆਏ ਜਾਏ ਆਤ ਲੁਬਤ ਲੁਭਾਨੋ ਬਿਖਮ ਮਾਏ ਨਾ ਅਸਥਿਰ ਦੀਸਾ ਏਕ ਭਾਏ ਜੋ ਮੀਨ ਕੁੰਡਲੀਆ ਕੰਠ ਪਾਏ ਮਨ ਭੁੱਲੋ ਸਮਝੋ ਸਚ ਨਾਏ ਗੁਰ ਸ਼ਬਦ ਵਿਚਾਰੇ ਸਹਿਜ ਭਾਏ ਰਹਾਉ ਮਨ ਭੁੱਲੋ ਪਰਮਸ ਭਵਰ ਤਾਰ ਬਿਲ ਬਿਰਥੇ ਚਾਹੇ ਬਹੁ ਬਿਕਾਰ ਮੈਂਗਲ ਜੋ ਫਾਸਸ ਕਾਮ ਹਾਰ ਕੜ ਬੰਧਨ ਬੰਧਿਓ ਸੀਸ ਮਾਰ ਮਨ ਮੁਗਦੋ ਦਾਦਰ ਭਗਤ ਹੀਨ ਦਾਰ ਭ੍ਰਸ਼ਟ ਸਰਾਪੀ ਨਾਮ ਬੀਨ ਤਾਂ ਕਹਿ ਜਾਤ ਨ ਪਾਤੀ ਨਾਮ ਲੀਨ ਸਭ ਦੁੱਖ ਸਖਾਈ ਸੁਖ ਗੁਣ ਬੀਨ ਮਨ ਚੱਲਣ ਜਾਈ ਠਾਕ ਰਾਖ ਬਿਨ ਹਰ ਰਸ ਰਾਤੇ ਪਤਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰ ਤਾਰਨ ਦੇਖ ਜਾਣ ਆਪ ਆਪ ਲਾਏ ਕਿਸ ਕਹੋ ਜਾਏ ਗੁਰ ਮਿਲੇ ਬਿਰਥਾ ਕਹੋ ਮਾਏ ਅਵਗੁਣ ਛੋਡੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸਚ ਸਮਾਏ ਸਤਿਗੁਰ ਮਿਲਿਆ ਮਾਤ ਉਤਮ ਹੋਈ ਮਨ ਨਿਰਮਲ ਹੋਮਾ ਕੱਢੈ ਧੋਏ ਸਦਾ ਮੁਕਤ ਬੰਧ ਨਾ ਸਕੈ ਕੋਏ ਸਦਾ ਨਾਮ ਬਖਾਣਾ ਔਰ ਨ ਕੋਈ ਮਨ ਹਰ ਕੇ ਭਾਣਾ ਆਵਾ ਜਾਏ ਸਭ ਮੈਂ ਏਕੋ ਕੇਸ਼ ਕਹਿ ਨਾ ਜਾਏ ਸਭ ਹੁਕਮੋ ਵਰਤੈ ਹੁਕਮ ਸਮਾਏ ਦੁਖ ਸੁਖ ਸਭ ਤੇ ਸਿਰ ਜਾਏ ਤੂੰ ਅਭੂਲ ਨਾ ਭੁੱਲੋ ਕਦੇ ਨਾਹੇ ਗੁਰ ਸ਼ਬਦ ਸੁਣਾਏ ਮਾਤਾ ਗਾਹੇ ਤੂੰ ਮੋਟੋ ਠਾਕੁਰ ਸ਼ਬਦ ਮਾਹੇ ਮਨ ਮਾਨ ਨਾਨਕ ਮਾਨਿਆ ਸਚ ਸਲਾਹੇ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਾਰ ਹੋਏ ਇੱਕ ਤਰਾਚਾ ਪਰ ਹਰ ਦੋਏ ਦੂਰ ਦਰਦ ਮਥ ਅੰਮ੍ਰਿਤ ਖਾਏ ਗੁਰਮੁਖ ਬੂਚੈ ਏਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ ਰਹਾਉ ਬੇਦ ਵਖਾਣ ਕਹੇ ਇੱਕ ਕਹੀਐ ਉਹ ਬੇਅੰਤ ਅੰਤ ਕਿਨ ਲਹੀਐ ਰਾਏਕੋ ਕਰਤਾ ਜਿਨ ਜਾਗ ਕੀਆ ਬਾਜ ਕਲਾ ਧਾਰ ਗਗਨ ਧਰਿਆ ਏਕੋ ਗਿਆਨ ਧਿਆਨ ਧੁਨ ਬਾਣੀ ਏਕ ਨਿਰਾਲਮ ਅਕਥ ਕਹਾਣੀ ਏਕੋ ਸ਼ਬਦ ਸੱਚਾ ਨਿਸਾਨ ਪੂਰੇ ਗੁਰ ਤੇ ਜਾਣਾ ਜਾਣ ਏਕੋ ਧਰਮ ਦ੍ਰਿੜ ਸੱਚ ਸੋ ਕੋਈ ਗੁਰਮਤਿ ਪੂਰਾ ਜੁਗ ਜੁਗ ਸੋਈ ਅਨਹਤ ਰਾਤਾ ਏਕ ਲਿਵਤਾਰ ਉਹ ਗੁਰਮੁਖ ਪਾਵੈ ਅਲਾਖੇ ਅਪਾਰ ਏਕੋ ਤਖਤ ਏਕੋ ਪਾਤਸ਼ਾਹ ਸਰਬੀ ਥਾਈ ਬੇਪਰਵਾਹ ਤਿਸਕਾ ਕੀਆ ਤ੍ਰਿਭਵਨ ਸਾਰ ਉਹ ਅਗਮ ਗੋਚਰੇ ਕੰਕਾਰ ਏਕਾ ਮੂਰਤ ਸਾਚਾ ਨਾਉ ਤਿਥ ਨਿਬੜੈ ਸਾਚ ਨਿਆਉ ਸਾਚੀ ਕਰਨੀ ਪਤ ਪਰਵਾਨ ਸਾਚੀ ਦਰਗਾ ਭਵਮਾਨ ਏਕਾ ਭਗਤ ਏਕੋ ਹੈ ਭਾਉ ਬਿਨ ਪੈ ਭਗਤੀ ਆਵੋ ਜਾਓ ਗੁਰ ਤੇ ਸਮਝ ਰਹੇ ਮਹਿਮਾਨ ਹਰ ਰਸ ਰਾਤਾ ਜਨ ਪ੍ਰਵਾਨ ਇਤ ਉਤ ਦੇਖੋ ਸਹਿਜੇ ਰਾਵੋ ਤੁਝ ਬਿਨ ਠਾਕੁਰ ਕਿਸ ਨਾ ਭਾਵੋ ਨਾਨਕ ਹੋਮੈ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨ ਪਵੈ ਪਾਰਾ ਆਵਤ ਜਾਤ ਨ ਲਾਗੈ ਪਾਰਾ ਦੁਖਨੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨ ਸਾਰਾ ਸਭ ਉੱਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀ ਨ ਰਹਾਉ ਔਖਦ ਕਰ ਥਾਕੀ ਬਹੁ ਤੇਰੇ ਕਿਉਂ ਦੁਖ ਚੂਕੈ ਬਿਨ ਗੁਰ ਮੇਰੇ ਬਿਨ ਹਾਰ ਭਗਤੀ ਦੁਖ ਗਨੇਰੇ ਦੁਖ ਸੋ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉ ਬੰਦੋ ਧੀਰਾ ਰੋਗ ਬੁੱਝੈ ਸੋ ਘਾਟੈ ਪੀਰਾ ਮੈਂ ਅਵਗੁਣ ਮਨ ਮਾਹੇ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ ਦਾਰੂ ਹਰ ਨਾਉ ਜਿਉਂ ਤੂੰ ਰਾਖਤ ਵਿਰਹਾਉ ਜਗ ਰੋਗੀ ਹੀ ਕਹਿ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੈ ਗੁਰ ਮਹਿਲੀ ਸੋ ਮਹਿਲ ਬੁਲਾਵੈ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੇ ਲੋਗ ਅਤੀਤਾ ਹਰ ਸੋਗ ਤੇ ਰਹਿ ਨਿਰਾਸਾ ਅੰਮ੍ਰਿਤ ਚਾਖ ਗੁਰ ਹਰਿ ਨਾਮ ਨਿਵਾਸਾ ਆਪ ਪਛਾਣ ਰਹਿ ਲਿਵ ਲਾਗਾ ਜਨਮ ਜੀਤ ਗੁਰਮਤਿ ਦੁਖ ਪਾਗਾ ਗੁਰ ਦੀਆ ਸਚ ਅੰਮ੍ਰਿਤ ਪੀਬੋ ਸਹਿਜ ਮਰੋ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਜੈ ਸਮਾਵੈ ਭੋਗੀ ਕਉ ਦੁਖ ਰੋਗ ਵਿਆਪੈ ਘਟ ਘਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦੇ ਅਤੀਤਾ ਨਾਨਕ ਰਾਮ ਰਵੈ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆ ਮਤ ਭਸਮ ਅੰਦੂਲੇ ਗਰਭ ਜਾਹੇ ਇਨ ਬਿਦਨਾਂਗੇ ਜੋਗ ਨਾਹੇ ਮੂੜੇ ਕਾਹੇ ਬਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰਾ ਆਵਹਿ ਕਾਮ ਰਹਾਉ ਗੁਰ ਪੁੱਛੋ ਤੁਮ ਕਰੋ ਵਿਚਾਰ ਜਹਾਂ ਦੇਖੋ ਤੈ ਸਾਰੰਗ ਪਾਨ ਕਿਆਹੋ ਆਖਾਂ ਜਾਂ ਕਛੂ ਨਾਹੇ ਜਾਤ ਪਾਤ ਸਭ ਤੇਰਾ ਨਾਏ ਕਾਹੇ ਮਾਲ ਦਰਬ ਦੇ ਗਰਭ ਜਾਹੇ ਚਲਤੀ ਬਾਰ ਤੇਰੋ ਕਛੂ ਨਾਹੇ ਪੰਚ ਮਾਰ ਚਿਤ ਰੱਖੋ ਠਾਏ ਯੋਗ ਜੁਗਤ ਕੀ ਇਹ ਪਾਏ ਹਉਮੈ ਪੈਖੜ ਤੇਰੇ ਮਨ ਮਾਹੇ ਹਰ ਨਾ ਚੇਤੈ ਮੂੜੇ ਮੁਕਤ ਜਾਹੇ ਮਤ ਹਰ ਵਿਸਰੈ ਜਾਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਹੇ ਗੁਰ ਸ਼ਬਦ ਵਿਚਾਰ ਆਪ ਜਾਏ ਸਾਚ ਜੋਗ ਮਨ ਵਸ ਆਏ ਜਿਨ ਜੀਓ ਪਿੰਡ ਦਿੱਤਾ ਤਿਸ ਚੇਤਾ ਨਾਹੇ ਮੜੀ ਮਸਾਨੀ ਮੂੜੇ ਜੋਗ ਨਾਹੇ ਗੁਰ ਨਾਨਕ ਬੋਲੇ ਭਲੀ ਬਾਣ ਤੁਮ ਹੋ ਸੁਜਾ ਕੇ ਲਿਓ ਪਛਾਣ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਦਲੀ ਕਾਰ ਮਨਮੁਖ ਭਰਮੈ ਮਾਜ ਗੁਬਾਰ ਮਨ ਅੰਦਲਾ ਅੰਦਲੀ ਮਤ ਲਾਗੈ ਗੁਰ ਕਰਨੀ ਬਿਰ ਭਰਮ ਨ ਭਾਗ ਰਹਾਉ ਮਨਮੁਖ ਅੰਦਲੇ ਗੁਰਮਤ ਨਾ ਪਾਈ ਹੀ ਪਸ਼ੂ ਪਏ ਅਭਿਮਾਨ ਨਾ ਜਾਈ ਲਖ ਚੌਰਸੀ ਜੰਤੂ ਪਾਏ ਮੇਰੇ ਠਾਕੁਰ ਭਾਣੇ ਸਿਰਜ ਸਮਾਏ ਸਗਲੀ ਭੂਲੈ ਨਹੀਂ ਸ਼ਬਦ ਆਚਾਰ ਸੋ ਸਮਝ ਹੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਭਾਣੇ ਬਖਸ਼ ਲਿਆ ਨਾਹੀ ਜਮਖਾਣੇ ਜਿਨਕਾ ਹਿਰਦਾ ਏਕੋ ਪਾਇਆ ਆਪੇ ਮੇਲੇ ਪਰਮ ਚੁਕਾਇਆ ਬੇਮੁਹਤਾਜ ਬੇਅੰਤ ਅਪਾਰਾ ਸਚ ਭਤੀਜਾ ਕਰਨਾ ਹਾਰਾ ਨਾਨਕ ਭੂਲੇ ਗੁਰ ਸਮਝਾਵੈ ਏਕ ਦਿਖਾਵੈ ਸਾਚ ਟਿਕਾਵੈ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸ ਲੇ ਤਾਰਵਰ ਫੂਲੇ ਬਨ ਹਰੇ ਰਹਾਉ ਆਪੇ ਕਵਲਾ ਕੰਥ ਆਪ ਆਪੇ ਰਾਵੇ ਸ਼ਬਦ ਥਾਪ ਆਪੇ ਬਸ਼ਰੂ ਗਊ ਖੀਰ ਆਪੇ ਮੰਦਰ ਥਾਮ ਸਰੀਰ ਆਪੇ ਕਰਨੀ ਕਰਨ ਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖਾਂ ਕਰਨ ਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣਗਹੀਰ ਤੂੰ ਅਕੁਲ ਨਿਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨਿਹ ਕੇਵਲ ਰਾਜਨ ਸੁਖੀ ਲੋਕ ਨਾਨਕ ਤਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹਿੰਡੋਲ ਮਹੱਲਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਸੱਤ ਚੌਦਾਂ ਤਿੰਨ ਚਾਰ ਕਰ ਮਹਿਲ ਚਰ ਬਹਾਲੀ ਚਾਰੇ ਦੀਵੇ ਚੋਂ ਹਰਦੀਏ ਕਾਇਕਾ ਵਾਰੀ ਮਿਹਰਵਾਨ ਮਾਸੂਦਨ ਮਾਧੋ ਐਸੀ ਸਖਤ ਤੁਮਾਰੀ ਰਹਾਉ ਕਰ ਕਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਧਰਤੀ ਦੇਗ ਮਿਲੇ ਇੱਕ ਵੇਰਾ ਭਾਗ ਤੇਰਾ ਭੰਡਾਰੀ ਨਾ ਸਾਬੂਰ ਹੋਵੈ ਫਿਰ ਮੰਗ ਨਾਰਦ ਕਰੇ ਖੁਆਰੀ ਏ ਬਲਬ ਅੰਧੇਰਾ ਬੰਦੀ ਖਾਨਾ ਔਗਨ ਪੈਰ ਲੋਹਾਰੀ ਪੂੰਜੀ ਮਾਰ ਪਵੈ ਨਿਤ ਮੁਜਗਰ ਪਾਪ ਕਰੇ ਕੁਟਵਾਰੀ ਭਾਵੈ ਚੰਗਾ ਭਾਵੈ ਮੰਦਾ ਜੈਸੀ ਨਜ਼ਰ ਤੁਮਾਰੀ ਅਤ ਪੁਰਖੋ ਅਲੋ ਕਹੀਏ ਸਿੱਖਾਂ ਆਈ ਬਾਰੀ ਦੇਵਲ ਦੇਵ ਧਿਆਂ ਕਰ ਲੱਗੈ ਸੀ ਕੀਰਤ ਚਾਲੀ ਕੁਜਾ ਬਾਂਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਖਰ ਕਰਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪ ਸਾਹਿਬ ਕੁਦਰਤ ਕੌਣ ਵਿਚਾਰੀ ਚਾਰੇ ਕੁੰਟ ਸਲਾਮ ਕਰਾਂਗੇ ਘਰ ਘਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕੇਸ਼ ਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸਮਾਲੀ ਬਸੰਤ ਹਿੰਡੋਲ ਘਰ ਦੂਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿਨ ਪਾਲ ਥਿਰ ਨਾ ਰਹਾਈ ਅਨਕਿਉ ਪਾਮ ਜਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਕਰੇ ਆਣ, ਸਤਿਗੁਰ ਮਿਲਤ ਪੂਰਾ ਪਾਈਅਹਿ, ਭਜ ਰਾਮ ਨਾਮ ਨਿਸਾਨ ਰਹਾਉ। ਇਹ ਮ੍ਰਿਤਕ ਮੜਾ ਸਰੀਰ ਹੈ, ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ, ਰਾਮ ਨਾਮ ਗੁਰ ਉਦਕ ਚੁਆਇਆ, ਫਿਰ ਹਰਿਆ ਹੁਆ।

सार इस देह के अधिक काम, कहे कबीर भज राम नाम। जुए खसम है जाया, पूत बाप खेलाया, बिन सरवना खीर पिलाया। देखो लोगा कल को पाओ, सुत मुकलाई अपनी माओ रहाओ। पगा बिन हुरिया मारता, बदना बिन खिन खे खिर खिर हासता। निद्रा बिन नर पए सोवै, बिन बासन खीर बिलोवै। बिन अस्थन गऊ लवेरी, पेंडे बिन बाट कनेरी। बिन सतगुर बाट ना पाई, कहो कबीर समझाई। प्रहलाद पठाए पढ़न साल, संग सखा बोलिए बाल। वो को कहाँ पढ़ावस आल जाल, मेरी पटिया लिख देहो श्री गोपाल। नहीं छोड़ो रे बाबा राम नाम, मेरो और पढ़न सो नहीं काम रहाओ। संडा मर कह कहो जाए, प्रहलाद बुलाए बेगताए। तू राम कहन की छोड़ बाण, तुझ तुरत छुड़ाऊ मेरो कहो मान। मोको कहाँ सताबो बार बार, प्रभ जल थल गिर किए पहार। एक राम ना छोड़ो गुरहगार, मोको काल जार भव मार डार। काड़ खड़ को प्योरे साए, तुझ राखन हारो मोहे बिताए। प्रभ थाम ते निकसे कै बिस्थार, हर नाखश छेद्यो नाख बिदार। ओए परम पुरख देवाद देव, भगत हेत नरसिंह भेव। कहे कबीर को लख ना पार, प्रहलाद उधारे अनक बार। इस तन मन मदे मदन चोर, जिन ज्ञान रतन हिर लीन मोर। मोह कहो मोह मैं अनाथ, प्रभ कहो काहे। को ना भगूतो मैं को आहे। माधो दारण दुख सहु न जाए, मेरो चपल बुध सो कहाँ बसाए रहाओ। सनक सनंदन शिव सुखाद, नाभ कमल जाने ब्रह्माद। कब जन जोगी जटा तहार, सब आपन अवसर चले सार। तू अथाह मोह था नाही, प्रभ दीना नाथ दुख कहो काहे। मोरो जन्म मरण दुखात तीर, सुख सागर गुण रौं कबीर। नायक एक बन जारे पांच, बर्द 25 संग काच। नौ बहियां 10 गुण आहे, कस न 72 लागी ताहे। मोहे ऐसे बन जे स्यो नहीं काज, जे कटा मूल नित बड़े ब्याज रहाओ। सात सूत मिल बन जकीन, करम भावनी संग लीन। तीन जगाती करतरार, चलो बनजारा हाथ चार। पूंजी हिरानी बणज टूट, 10 दिस टांडो गयो फूट। कहे कबीर मन सरसी काज, सहज समानो ता भरम भाज। बसंत हिंडोल कर दूजा, एको ओंकार सतगुर प्रसाद। माता झूठी पिता भी झूठा, झूठे ही फल लागे। आवह झूठे जाहे भी झूठे, झूठे मरह पागे। कहो पंडित सूचा कवन ठाओ, जहां बैस हो भोजन खाओ रहाओ। जिहबा झूठी बोलत झूठा, करण नेत्र सब झूठे। इंद्री की झूठ उतरस नाही, ब्रह्म अगन के लूठे। अगन पी झूठी पानी झूठा, झूठी भैंस पकाया। झूठी करछी परोसन लागा, झूठे ही बैठ खाया। गोबर झूठा चौंका झूठा, झूठी दीनी कारा। कहे कबीर तेई नर सूचे, साची परी बिचारा। रामानंद जी कर पहला एक ओंकार सतगुर प्रसाद। कत जाइए रे कर लागो रंग, मेरा चेतना चलै मन भयो पंग रहाओ। एक दिवस मन भई उमंग, कास चंदन चूआ बहु सुगंध। पूजन चाली ब्रह्म ठाए, सो ब्रह्म बतायो गुर मन ही माहे। जहां जाइए तहां जल पखान, तू पूर रहो है सब समान। वेद पुराण सब देखे जोए, ऊहां तो जाइए जो इहां ना होए। सतगुर मैं बलिहारी तोर, जिन सकल बिकल प्रम काटे मोर। रामानंद स्वामी रमत ब्रह्म, गुर का शब्द काटे कोट कर्म। बसंत बाणी नाम देव जी की, एको ओंकार सतगुरु प्रसाद। साहिब संकट वै सेवक भजै, चिरंकाल न जीवै दो कुल जाए। तेरी भगत ना छोड़ो भावै लोग हसै, चरण कमल मेरे हियरै बस रहाओ। जैसे अपना तनै प्राणी मरण मांड,
ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡੈ। ਗੰਗਾ ਗਏ ਗੋਦਾਵਰੀ ਸੰਸਾਰ ਕੇ ਕਾਮਾ, ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ। ਲੋਭ ਲਹਿਰਾ ਨੀਜਰ ਬਾਜਾ, ਕਾਇਆ ਡੁੱਬਹਿ ਕੇ ਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ ਰਹਾਉ, ਅਨਲ ਬੇੜਾ ਹੋ ਖੇਵ ਨਾ ਸਾਕੋ, ਤੇਰਾ ਪਾਰ ਨ ਪਾਇਆ ਬੀਠਲਾ, ਉਹ ਦਇਆਲ ਸਤਿਗੁਰ ਮੇਲ ਤੂੰਬੋ ਕਉ, ਪਾਰ ਉਤਾਰੇ ਕੇਸਵਾ, ਨਾਮਾ ਕਹਿ ਹਉ ਤਰ ਪੇ ਨ ਜਾਨੋ, ਮੋਕੋ ਬਾਹਾਂ ਦੇਹੇ ਬਾਹਾਂ ਦੇਹੇ ਬੀਠਲਾ। ਸਹਿਜ ਅਵਲ ਧੂੜ ਮਣੀ ਗਾਡੀ ਚਲਦੀ, ਪੀਛੇ ਤਿਨਕਾ ਲੈ ਕਰ ਹਾਂਕਦੀ, ਜੈਸੇ ਪਨਕਦ ਥਰੂਟਟ ਹਾਂਕਦੀ, ਸਾਰ ਧੋਬਨ ਚਾਲੀ ਲੱਡਲੀ ਰਹਾਉ, ਧੋਬੀ ਤੁਹੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ, ਪੰਡਤ ਨਾਮ ਦਿਓ ਰਮ ਰਹਿਆ, ਆਪਣੇ ਭਗਤ ਪਰ ਕਰ ਦਇਆ, ਬਸੰਤ ਬਾਣੀ ਰਵਿਦਾਸ ਜੀ ਕੀ ਹੀ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਤੁਧੈ ਸੁਜੰਤਾ ਕਛੂ ਨਾਹੀ, ਪਹਿਰਾਵਾ ਦੇਖੀ ਉਪਜਾਹੇ, ਗਰਭਵਤੀ ਕਾ ਨਾਹੀ ਠਾਉ, ਤੇਰੀ ਗਰਦਨ ਉਪਰ ਲਵੈ ਕਾਉ, ਤੂੰ ਕਾਏ ਗਰਭ ਹੈ ਬਵਲੀ, ਜੈਸੇ ਭਾਦੋ ਖੂਬ ਖੂਬ ਰਾਜ ਤੂੰ, ਤਿਸ ਤੇ ਖਰੀ ਉਤਾਵਲੀ ਰਹਾਉ, ਜੈਸੇ ਕੁਰੰਕ ਨਿ ਪਾਇਓ ਭੇਤ, ਤਨ ਸੁਗੰਧ ਢੂੰਡੈ ਪਰਦੇਸ, ਅਪ ਤਨ ਕਾ ਜੋ ਕਰੇ ਵਿਚਾਰ, ਇਸ ਤਿਸ ਨਹੀਂ ਜਮ ਕੰਕਰ ਕਰੇ ਖੁਆਰ, ਪੁੱਤਰ ਖਲਤਰ ਕਾ ਕਰੇ ਅਹੰਕਾਰ, ਠਾਕੁਰ ਲੇਖਾ ਮੰਗਨਹਾਰ, ਫੇੜੇ ਕਾ ਦੁਖ ਸਹਿਜਿਓ, ਪਾਛੇ ਕਿਸੇ ਪੁਕਾਰੇ ਪੀਓ ਪੀਓ, ਸਾਧੂ ਕੀ ਜੋ ਲੇਹੇ ਓਟ, ਤੇਰੇ ਮਿਟੈ ਪਾਪ ਸਭ ਕੋਟ ਕੋਟ, ਕਹਿ ਰਵਿਦਾਸ ਜੋ ਜਪ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ, ਬਸੰਤ ਕਬੀਰ ਜੀਓ ਏਕ ਓਅੰਕਾਰ ਸਤਿਗੁਰ ਪ੍ਰਸਾਦ, ਸੁਰਹਿ ਕੀ ਜੈਸੀ ਹੀ ਤੇਰੀ ਚਾਲ, ਤੇਰੀ ਪੂੰਛੜ ਉਪਰ ਝਮਕ ਬਾਲ, ਤੂੰ ਇਸ ਘਰ ਮੈਂ ਹੈ ਸੋ ਤੋਂ ਢੂੰਡ ਖਾਹੇ, ਔਰ ਕਿਸੀ ਕੇ ਤੂੰ ਮਤ ਹੀ ਜਾਹੇ, ਰਾਹਾਉ ਚਾਕੀ ਚਾਟੈ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਹੇ, ਹੇ ਠੀਕ ਹੈ ਪਰ ਤੇਰੀ ਬਹੁਤ ਡੀਠ, ਮਤ ਲੱਕਰੀ ਸੋਟਾ ਤੇਰੀ ਪਰੈ ਪੀਠ, ਕਹਿ ਕਬੀਰ ਭੋਗ ਭਲੇ ਕੀਨ, ਮਤ ਕੂ ਮਾਰ ਈਂਟ ਢੇਮ, ਰਾਗ ਸਾਰੰਗ ਚੁੱਪ ਦੇ ਮਹੱਲਾ ਪਹਿਲਾ ਕਰ ਪਹਿਲਾ, ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਆਪਣੇ ਠਾਕੁਰ ਕੀ ਹੋ ਚੇਰੀ, ਚਰਨ ਗਹਿ ਜਗ ਜੀਵਨ ਪ੍ਰਭ ਕੇ, ਹੋ ਮੈਂ ਮਾਰ ਨਬੇਰੀ ਰਹਾਉ, ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਣ ਹਮਾਰੇ, ਮੋਹਿਨ ਮੋਹਿ ਲਿਆ ਮਨ ਮੇਰਾ, ਸਮਝ ਸ਼ਬਦ ਵਿਚਾਰੇ, ਮਾਨਮੁਖ ਹੀਨ ਹੋਛੀ ਮਤ ਝੂਠੀ, ਮਨ ਤਨ ਪੀਰ ਸਰੀਰੇ, ਜਬਕਿ ਰਾਮ ਰੰਗੀਲਾ ਰਾਤੀ, ਰਾਮ ਜਪਤ ਮਨ ਧੀਰੇ, ਹੋ ਮੈਂ ਛੋਟ ਭਈ ਬੈਰਾਗਣ, ਤਬ ਸਾਚੇ ਸੁਰਸਮਾਨੀ, ਅਕੁਲ ਨਿਰੰਜਨ ਸੁਮਨ ਮਾਨਿਆ, ਬਿਸਰੇ ਲਾਏ ਲੋਕਾਨੀ, ਪੂਰ ਭਵੇਖ ਨਾਹੀ ਤੁਮ ਜੈਸੇ, ਮੇਰੇ ਪ੍ਰੀਤਮ ਪ੍ਰਾਣ ਅਧਾਰਾ, ਹਰਿ ਕਾ ਨਾਮ ਰਤੀ ਸੁਹਗਨ, ਨਾਨਕ ਰਾਮ ਪਧਾਰਾ, ਸਾਰੰਗ ਮਹੱਲਾ ਪਹਿਲਾ, ਹਰ ਬਿਨ ਕਿਉ ਰਹੀ ਏ ਦੁਖ ਵਿਆਪੈ, ਜਿਹਾ ਸਾਧਨਾ ਫੀਕੀ ਹੀ, ਰਸ ਬਿਨ ਬਿਨ ਪ੍ਰਭ ਗਲ ਸੰਤਾਪੈ ਰਹਾਉ, ਜਬ ਲਗ ਦਰਸਨ ਪਰਸੈ ਪ੍ਰੀਤਮ, ਤਾਬ ਲਗ ਭੂਖ ਪਿਆਸੀ, ਦਰਸ਼ਨ ਦੇਖਤ ਹੀ ਮਨ ਮਾਨਿਆ, ਜਲ ਰਸ ਕਮਲ ਬਿਗਾਸੀ, ਉਨਵ ਕਨ ਹਰ ਗਰਜੈ ਬਰਸੈ, ਕੋਕਲ ਮੋਰ ਬੈਰਗ, ਤਰਵਰ ਬਿਰਖ ਬਿਹੰਗ ਭੁਯੰਗਮ, ਘਰ ਪਿਰ ਧਨ ਸੋਹਗ, ਕੁਚਿਲ ਕਰੂਪ ਕੁਠਾਰ ਕੁਲਖਨੀ, ਕੁਚਿਲ ਕਰੂਪ ਕੁਨਾਰ ਕੁਲਖਨੀ, ਫਿਰ ਕਾ ਸਹਿਜ ਨ ਜਾਣਿਆ, ਹਰ ਰਸ ਰੰਗ ਰਸਨੀ ਤ੍ਰਿਪਤੀ, ਦੁਰਮਤ ਦੁਖ ਸਮਾਨਿਆ, ਆਏ ਨਾ ਜਾਵੈ ਨਾ ਦੁਖ ਪਾਵੈ, ਨਾ ਦੁਖ ਦਰਦ ਸਰੀਰੇ, ਨਾਨਕ ਪ੍ਰਭ ਤੇ ਸਹਿਜ ਸੁਹੇਲੀ, ਪ੍ਰਭ ਦੇਖਤ ਹੀ ਮਨ ਧੀਰੇ, ਸਰਗ ਮਹੱਲਾ ਪਹਿਲਾ, ਦੂਰ ਨਾਹੀ ਮੇਰੋ ਪ੍ਰਪਿਆਰਾ, ਸਤਿਗੁਰ ਬਚਨ ਮੇਰੋ ਮਨ ਮਾਨਿਆ, ਹਰ ਪਾਏ ਪ੍ਰਾਣ ਅਧਰਾ ਰਹਾਉ, ਇਨ ਬਿਦ ਹਰ ਮਿਲੀਏ ਪਰ ਕਾਮਣ, ਤਨ ਸੁਹਾਗ ਪਿਆਰੀ, ਜਾਤ ਵਰਨ ਕੁਲ ਸੰਸਾ ਚੁੱਕਾ, ਗੁਰਮਤਿ ਸ਼ਬਦ ਵਿਚਾਰੀ, ਜਿਸ ਮਨ ਮਾਨਾ ਅਭਿਮਾਨ ਨਾ ਤਾਂ ਕੋ, ਹਿੰਸਾ ਲੋਭ ਵਿਸਾਰੇ, ਸਹਿਜ ਰਵੈ ਪਰ ਕਾਮਣ, ਪਿਰ ਕੀ ਗੁਰਮੁਖ ਰੰਗ ਸਵਾਰੀ,
ਜਰ ਵੈਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਦਾ ਕਰਮ ਬਿਕਾਰੀ ਅੰਤਰ ਰਤਨ ਪਦਾਰਥ ਹਿਤ ਕਉ ਦੁਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਰੰਗ ਮਹਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰਿ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਪਾਰ ਪੂਰ ਰਹਾਉ ਸਤਿਗੁਰ ਸੰਤ ਮਿਲੇ ਸੰਤ ਪਾਈਐ ਕਿਲ ਬਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡੇ ਭਾਗ ਸਤਸੰਗਤ ਪਾਈ ਹਰਿ ਹਰਿ ਨਾਮ ਰਹਿਆ ਪਾਰ ਪੂਰ ਅੜਸਠ ਤੀਰਥ ਮੱਜਨ ਕੀਆ ਸਤਸੰਗਤ ਪਗ ਨਾਏ ਧੂਰ ਦੁਰਮਤ ਵਿਕਾਰ ਮਲੀਨ ਮਤ ਹੋਚੀ ਹੀ ਹਿਰਦਾ ਕਸੁਧ ਲਾਗਾ ਮੋਕੂਰ ਬਿਨ ਕਰਮਾ ਕਿਉ ਸੰਗਤ ਪਾਈਐ ਹਉਮੈ ਵਿਆਪ ਰਹਿਆ ਮਨ ਝੂਰ ਉਹ ਦਇਆਲ ਕਿਰਪਾ ਕਰ ਹਰਿ ਜੀਉ ਮਾਂਗੋ ਸਤਸੰਗਤ ਪਗ ਧੂਰ ਨਾਨਕ ਸੰਤ ਮਿਲੇ ਹਰਿ ਪਾਈਐ ਜਨ ਹਰਿ ਭੇਟਿਆ ਰਾਮ ਹਜੂਰ ਸਰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਭਵ ਜਲ ਜਗਤ ਨ ਜਾਈ ਤਰਨਾ ਜਪ ਹਰ ਹਰ ਹਰ ਅਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਣਦਿਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮੈ ਗੋਚਰ ਰਵੈ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਾ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਨੀ ਤਰ ਸਾਕਤ ਕੋ ਦੂਰ ਪਿਆ ਅਹੰਕਾਰੀ ਤਿਸਨਾ ਜਲਤ ਨ ਕਬਹੁ ਬੂਜੈ ਜੂਐ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਿਤ ਕਿਰਪਾ ਤੁਹਾਰੀ ਨਾਨਕ ਜਿਨ ਕੋ ਨਾਦਰ ਪਈ ਹੈ ਤਿਨਕੀ ਪੈ ਜਿਸ ਵਾਰੀ ਸਾਰਗ ਮਹੱਲਾ ਚੌਥਾ ਹਰਿ ਹਰਿ ਅੰਮ੍ਰਿਤ ਨਾਮ ਦੇਹੁ ਪਿਆਰੇ ਜਿਨ ਉੱਪਰ ਗੁਰਮੁਖ ਮਨ ਮਾਨਿਆ ਤਿਨਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੈ ਤਿਨਕੇ ਦੁਖ ਨਿਵਾਰੇ ਅਣਦਿਨ ਭਗਤ ਕਰਹਿ ਗੁਰ ਆਗੈ ਗੁਰ ਕੈ ਸ਼ਬਦ ਸਵਾਰੇ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੈ ਮੋਖ ਦੁਆਰੇ ਸਤਿਗੁਰ ਪੁਰਖਿਆ ਚੱਲ ਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤੇ ਸਾਗਹਿ ਜੀਓ ਦੇਵੋ ਆਪਣਾ ਹੋ ਸਤਿਗੁਰ ਕੈ ਬਲਿਹਾਰੇ ਮਨਮੁਖ ਪ੍ਰਾਮ ਦੂਜੇ ਭਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨਾ ਆਵੈ ਨਾ ਉਰਵਾਰ ਨਾ ਪਾਰੇ ਸਰਬੇ ਘਟਗੜ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਹਿਰ ਕਿਰਪਾ ਲਿਹ ਉਭਾਰੇ ਸਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸਤ ਕਰਮਾਨੋ ਗੁਰਮੁਖ ਨਾਮ ਰਹੁ ਲਿਵ ਲਾਏ ਰਹਾਉ ਗੋਬਿੰਦ ਪ੍ਰੀਤ ਲੱਗੀ ਅਤਿ ਮੀਠੀ ਅਵਰ ਬਿਸਰ ਸਭ ਜਾਏ ਆਣ ਦਿਨ ਰਿਸ ਭੈ ਮਨ ਮਾਨਿਆ ਜੋਤੀ ਜੋਤ ਮਿਲਾਏ ਹਰ ਗੁਣ ਗਾਏ ਤਬ ਹੀ ਮਨ ਤ੍ਰਿਪਤਾ ਸਾਂਤ ਵਸੈ ਮਨ ਆਏ ਗੁਰ ਕਿਰਪਾਲ ਭਏ ਤਪਾਇਆ ਹਰ ਚਰਨੀ ਚਿੱਤ ਲਾਏ ਮਤ ਪ੍ਰਗਾਸ ਭਈ ਹਰਿ ਦਇਆ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਧ ਲਗਾਏ ਹਿਰਦੈ ਕਪਟ ਨਿਤ ਕਪਟ ਕਮਾਵੈ ਮੁਖੋ ਹਰਿ ਹਰਿ ਸੁਨਾਏ ਅੰਤਰ ਲੋਭ ਮਹਾ ਗੁਬਾਰਾ ਤਾ ਕੁਟੈ ਦੁਖ ਖਾਏ ਜੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰਜਨ ਪਾਇਆ ਨਾਨਕ ਸ਼ਬਦ ਨਾਮ ਜਪ ਸੁਖ ਪਾਏ ਸਰਗ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰਾ ਹੀ ਰਹਿ ਸਤਿਗੁਰ ਪੀਤ ਲਗਾਹੀ ਮਾਨ ਹਰ ਹਰਿ ਕਥਾ ਸੁਖਾਨੀ ਰਹਾਉ ਦੀਨ ਦਇਆਲ ਹੋ ਜਨ ਉਪਰ ਜਨ ਦੇਵ ਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਨ ਗੁਰਮਤ ਨਾਮ ਪਛਾਨੀ
ਪੁਰਖੇ ਪੁਰਖੇ ਮਿਲਿਆ ਸੁਖ ਪਾਇਆ, ਸਭ ਚੁੱਕੀ ਆਵਣ ਜਾਣੀ, ਨੈਣੀ ਬਿਰੋ ਦੇਖਾ ਪ੍ਰਭ ਸੁਆਮੀ, ਰਸਨਾ ਹਰ ਗੁਣ ਰਸਨਾ ਨਾਮ ਬਖਾਨੀ, ਸ਼੍ਰਵਣੀ ਕੀਰਤਨ ਸੁਣਨ ਦਿਨ ਰਾਤੀ, ਹਿਰਦੈ ਹਰ ਹਰ ਪਾਣੀ, ਪੰਚ ਜਨਾ ਗੁਰ ਵਸਗਤ ਆਣੇ, ਤੋ ਉਣਮਨ ਨਾਮ ਲਗਾਨੀ, ਜਨ ਨਾਨਕ ਹਰਿ ਕਿਰਪਾ ਤਾਰੀ, ਹਰ ਰਾਮ ਨਾਮ ਸਮਾਨੀ, ਸਰਗ ਮਹੱਲਾ ਚੌਥਾ, ਜਪਮਣ ਰਾਮ ਨਾਮ ਪੜ ਸਾਰ, ਰਾਮ ਨਾਮ ਬਿਨ ਥਿਰ ਕੋ ਨਹੀਂ, ਹੋਰ ਨੇਫਲ ਸਭ ਵਿਸਥਾਰ ਰਹਾਉ, ਕਿਆ ਲੀਜੈ ਕਿਆ ਤਜੀਏ ਬਉਰੇ, ਜੋ ਦਿਸੈ ਸੁਛਾਰ, ਜਿਸ ਵਿਖਿਆ ਕੋ ਤੁਮ ਆਪਣੀ ਕਰ ਜਾਨੋ, ਸਾ ਛਾੜ ਜਾਹੋ ਸਿਰ ਭਾਰ, ਤਿਲ ਤਿਲ ਪਲ ਪਲ ਔਧ ਪੌਣ ਪੌਣ ਪੌਣ ਘਟ, ਬੂਝ ਨਾ ਸਕੈ ਗਵਾਰ, ਸੋ ਕਿਛ ਕਰੇ ਜੇ ਸਾਥ ਨ ਚਾਲੇ, ਸਾਕਤ ਕਾ ਆਚਾਰ, ਸੰਤ ਜਨਾ ਕੈ ਸੰਗ ਮਿਲ ਬਉਰੇ, ਤੋ ਪਾਵੈ ਮੁਖ ਦੁਆਰ, ਬਿਨ ਸਤਸੰਗ ਸੋ ਕਿਸੈ ਨ ਪਾਇਆ, ਜਾਗ ਜਾਏ ਪੁੱਛੋ ਵੇਦ ਵਿਚਾਰ, ਰਾਣਾ ਰਾਉ ਸਭੈ ਕੂ ਚਾਲੈ, ਝੂਠ ਛੋੜ ਜਾਏ ਪਸਾਰ, ਨਾਨਕ ਸੰਤ ਸਦਾ ਥਿਰ ਨੇਚਲ, ਜੈ ਰਾਮ ਨਾਮ ਆਧਾਰ, ਸਾਰੰਗ ਮਹੱਲਾ ਚੌਥਾ, ਕਰ ਤੀਜਾ ਦੁਪਦਾ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਕਾਹੇ ਭੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ, ਤਿੰਨ ਸੋ ਝਗੜਤ ਪਾਪ ਰਹਾਉ, ਜੈਸ ਧਨ ਕਾ ਤੁਮ ਗਰਭ ਕਰਤ ਹੋ, ਸੋ ਤਨ ਕਿਸੈ ਨਾ ਆਪ, ਕਿਨ ਮੈਂ ਛੋੜ ਜਾਏ ਪ੍ਰਤਾਪ, ਹੇ ਕਿਨ ਮੈਂ ਛੋੜ ਜਾਏ ਵਿਖਿਆ ਰਸਤੋ, ਲਾਗੈ ਪਛਤਾਪ, ਜੋ ਤੁਮਰੇ ਹੋ ਪ੍ਰਭ ਹੁਤੇ ਸੁਆਮੀ ਹੈ, ਤਿਨਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮ ਕੋ, ਜੋ ਸੁਣੋ ਤੋ ਜਾਏ ਸੰਤਾਪ, ਸਾਰੰਗ ਮਹੱਲਾ ਚੌਥਾ, ਕਰ ਪੰਜਵਾਂ ਦੋ ਪਦੇ ਪੜਤਾਲ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਜਪ ਮਾਨ ਜਗਨਨਾਥ, ਜਗਦੀਸਰੋ ਜਗ ਜੀਵਨੋ, ਮਨ ਮੋਹਨ ਸੋ ਪ੍ਰੀਤ ਲਾਗੀ, ਮੈਂ ਹਰ ਹਰ ਹਰ ਟੇਕ, ਸਭ ਦਿਨ ਸਭ ਰਾਤ ਰਹਾਉ, ਹਰ ਕੀ ਉਪਮਾ ਅਣਕ ਅਣਕ ਅਣਕ ਗੁਣ ਗਾਵਤ, ਸੁਖ ਨਾਰਦ ਬ੍ਰਹਮਾਦਿਕ, ਤਵ ਗੁਣ ਸੁਆਮੀ ਗਣ ਨਾ ਜਾਤ, ਤੂੰ ਹਰ ਬੇਅੰਤ ਤੂੰ ਹਾਰ ਬੇਅੰਤ, ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਂਤ, ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਵਸਤੇ, ਤੇ ਹਰ ਕੇ ਜਨ ਸਾਧੂ ਹਰ ਭਗਾਤ, ਤੇ ਹਰ ਕੇ ਜਨ ਹਰ ਸੁਰ ਰਲ ਮਿਲੇ, ਜੈਸੇ ਜਨ ਨਾਨਕ ਸੱਲਾ ਸਵਲ ਮਿਲਾਂਤ, ਸਰਗ ਮਹੱਲਾ ਚੌਥਾ, ਜਪ ਮਨ ਨਰ ਹਰੇ ਨਰ ਹਰ ਸੁਆਮੀ, ਹਰ ਸਗਲ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਮੋਰਾ ਰਹਾਉ, ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਨਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਮ ਕੋ ਲੋਭ ਅਭਿਮਾਨ ਗਏ, ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ, ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ ਉਪਦੇਸ਼ ਜਪੋ ਹੋ।

ਸਭ ਰਾਮ ਭੋ ਸਭ ਪਾਪ ਗਵਾਧੂ ਜਿਨ ਤਿਨ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀ ਸੋਰਾ ਮਨ ਇੱਛੇ ਫਲ ਪਾਵੋ ਸਭੇ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸੋ ਮਿਲ ਹਰ ਭਗਤ ਤੋਰਾ ਸਵਰਗ ਮਹੱਲਾ ਚੌਥਾ ਜਪਵਾ ਮਾਧੋ ਮਤਸੂਦਨੋ ਹਰਿ ਸ੍ਰੀ ਰੰਗੋ ਪਰਮੇਸ਼ਵਰੋ ਸਤਿ ਪਰਮੇਸ਼ਵਰੋ ਪ੍ਰਭੰਤਰ ਜਾਮੀ ਸਭ ਦੁਖਣ ਕੋ ਹੰਤਾ ਸਭ ਸੁਖਣ ਕੋ ਦਾਤਾ ਹਰ ਪ੍ਰੀਤਮ ਗੁਣ ਗਾਉ ਰਹਾਉ ਹਾਰ ਘਟ ਘਟੇ ਘਟ ਬਸਤਾਰ ਜਲ ਥਲੇ ਹਾਰ ਬਸਤਾਮ ਹਰ ਥਾਨ ਥਨੰਤਰ ਬਸਤਾ ਮੈਂ ਹਾਰ ਦੇਖਣ ਕੋ ਚਾਹੂ ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮਾਰਗ ਦਿਖ ਲਾਵੈ ਤਿਸ ਜਨ ਕੈ ਹੋ ਮਲ ਮਲ ਤੋ ਅਪਾਉ ਹਰ ਜਨ ਕੋ ਹਰ ਮਿਲਿਆ ਹਰ ਸਰਦਤ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਪਏ ਮੈਂ ਦੇਖਿਆ ਹਰ ਰਾਉ ਜਨ ਨਾਨਕ ਹਰ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਅਣਦਿਨੋ ਸਾਧ ਸਾਧ ਸਦਾ ਹਰ ਜਪਿਆ ਹਰ ਨਾਉ ਸਾਰਗ ਮਹੱਲਾ ਚੌਥਾ ਜਪ ਮਾਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਹਰ ਦਰਸ਼ਨ ਕੋ ਅਜੂਨੀ ਸੰਗ ਭਉ ਮੇਰੇ ਮਨ ਅਣਦਿਨੋ ਧਿਆਏ ਨਿਰੰਕਾਰ ਨਿਰਹਾਰੀ ਰਹਾਉ ਹਰ ਦਰਸ਼ਨ ਕੋ ਕੋਟ ਕੋਟ ਤੇਤੀ ਸਿਆਵਾ ਸਿਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਹਿਤ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਿਨ ਜਨ ਕੀ ਸੇਵਾ ਥਾਂਏ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉੱਤਮ ਭਗਤ ਭਲੇ ਜੋ ਭਾਵਤ ਰਾਮ ਮੁਰਾਰੀ ਜਿਨ ਕਾ ਅੰਗ ਕਰੇ ਮੇਰਾ ਸਵਾਮੀ ਤਿਨ ਕੀ ਹਰ ਪੈਜ ਸਵਾਰੀ ਸਾਰੰਗ ਮਹੱਲਾ ਚੌਥਾ ਪੜਤਾਲ ਜਪ ਬਣ ਗੋਬਿੰਦ ਹਰਿ ਗੋਬਿੰਦ ਗੁਣੀ ਨਿਧਾਨ ਸਭ ਸੇਠ ਕਾ ਪ੍ਰਭੂ ਮੇਰੇ ਮਨ ਹਰਿ ਬੋਲ ਹਰਿ ਪੁਰਖ ਬਿਨਸੀ ਰਹਾਉ ਹਰਿ ਕਾ ਨਾਮ ਅੰਮ੍ਰਿਤ ਹਰਿ ਹਾਰ ਹਰੇ ਸੋ ਪੀਏ ਜਿਸ ਰਾਮ ਪਿਆਸੀ ਹਰਿ ਆਪ ਦਇਆਲ ਦਇਆ ਦਾਨ ਦੇ ਕਰ ਮੇਲਾ ਜਿਸ ਸਤਿਗੁਰੂ ਸੋ ਜਨ ਹਰਿ ਹਰਿ ਅੰਮ੍ਰਿਤ ਨਾਮ ਚਖਾਸੀ ਜੋ ਜਾਣ ਸੇਵੈ ਸਤ ਸਦਾ ਮੇਰਾ ਹਾਰ ਹਰੇ ਤਿਨਕਾ ਸਭ ਦੁਖ ਹਰੈ ਏ ਦੁਖ ਦਰਦ ਭਉ ਜਾਸੀ ਪਰਮ ਜੋ ਭਉ ਜਾਸੀ ਜਿਨ ਨਾਨਕ ਨਾਮ ਲੈ ਤਾ ਜੀਵੈ ਜਨ ਨਾਨਕ ਨਾਮ ਲੈ ਤਾ ਜੀਵੈ ਜਿਉ ਚਾਤਰਕ ਜਲ ਪੀਏ ਤ੍ਰਿਪਤਾਸੀ ਸਰਗ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਜਪਤ ਰਾਮ ਸਤ ਸਤ ਰਾਮ ਬੋਲੋ ਭਈਆ ਸਦ ਰਾਮ ਰਾਮ ਰਾਮ ਰਵ ਰਹੇ ਆ ਸਰਬੱਗੇ ਰਹਾਉ ਰਾਮ ਰਮਤ ਰਾਮ ਸਤ ਸਤ ਰਾਮ ਸਤ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਪਈਆ ਸਦ ਰਾਮ ਰਾਮ ਰਬ ਰਹੇ ਆ ਸਰਬੱਗੀ ਰਹਾਉ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਬਦ ਜੱਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਮ ਰਾਏ ਸੋਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਅਰ ਸੰਤੋ ਜੋ ਭਗਤ ਜਨਾ ਕੀ ਪਾਤ ਰੱਖ ਵਿੱਚ ਕਲਯੁਗ ਅੱਗੇ ਜਨ ਨਾਨਕ ਕਾ ਅੰਗ ਕੀ ਆ ਮੇਰੇ ਰਾਮ ਰਾਏ ਦੁਸ਼ਮਣ ਦੂਖ ਕੈ ਸਭੱਗੇ ਸਰਗ ਮਹੱਲਾ ਚ ਪੰਜਵਾ ਚੁੱਪ ਦੇਖਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕਉ ਬਲ ਜਾਉ ਅੰਤਰ ਪਿਆਸ ਚਾਤਕ ਜੋ ਜਲ ਕੀ ਹੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾ ਕੋ ਨਾਸ ਸਰਪ੍ਰਤ ਬਾਲਕ ਭਗਤ ਵਸ਼ਲ ਹਰ ਨਾਉ ਜਾ ਕੋ ਕੋਈ ਨਾ ਰੱਖ ਪ੍ਰਾਣੀ ਤਿਸ ਤੂੰ ਦੇਹ ਅਸਰ ਆਉ ਨੇ ਧਰਿਆ ਧਰ ਨੇ ਗਤਿਆ ਗਤ ਨੇ ਥਾਵਿਆ ਤੂੰ ਥਾਉ ਹੋ ਦਹਾਂ ਦਿਸ ਜਾਓ ਤਹਾਂ ਤੂੰ ਸੰਗੇ ਤੇਰੀ ਕੁਦਰਤ ਕੀਰਤ ਕਰਮ ਕਮਾਓ ਇੱਕ ਅਸਤੇ ਲਾਖ ਲਾਖ ਤੇ ਕੀ ਏਕਾ ਇਹ ਤੇਰੀ ਗਤ ਮੈਂ ਰਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨੀ ਪਾਈਐ ਹੇ ਸਭ ਤੇਰੋ ਖੇਲ ਦੇਖਾਓ ਸਾਧਨ ਕਰ ਸੰਗ ਸਸ ਗੋਸ਼ਟ ਹਰ ਸਾਧਨ ਸੁਣ ਲਿਵ ਲਾਓ ਜਿਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਓ ਸਰਗ ਮਹੱਲਾ ਪੰਜਵਾ
ਹਰ ਜੀਵ ਅੰਤਰ ਜਾਮੀ ਜਾਣ ਕਰਤ ਬਰਾਈ ਮਾਨੁਖ ਤੇ ਛਪਾਈ ਸਖੀ ਭੂਤ ਭਵਾਨ ਰਹਾਉ ਵੈਸਨ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰੇ ਸੋਮ ਪਾਕ ਹਿਰੈ ਪਰ ਦਰਬਾਹਾ ਅੰਤਰ ਝੂਠ ਗੁਮਾਨ ਸ਼ਾਸਤਰ ਵੇਦ ਕੀ ਵਿਦ ਨੀ ਜਾਣੈ ਵਿਆਪੈ ਮਨ ਕੇ ਮਾਨ ਸੰਧਿਆ ਕਾਲ ਕਰਹਿ ਸਭ ਵਰਤਾ ਜੋ ਸਫਰੀ ਦਮ ਫਾਨ ਪ੍ਰਭੁ ਪਲਾਇ ਉਜੜ ਪਾਹ ਨਿਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਿਰਪਾ ਕਰੀ ਕਿਰਪਾ ਭਗਵਾਨ ਉਨ ਸਤਿਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਬਿਸਵਾਨ ਕਿਆ ਹਮ ਕਥਾ ਕਿਛ ਕਥ ਨਹੀਂ ਜਾਣ ਪ੍ਰਭਾਵਾ ਤਵੈ ਬੁਲਾਣ ਸਾਹ ਸੰਗਤ ਕੀ ਤੂਰ ਇੱਕ ਮਾਗੋ ਜਨ ਨਾਨਕ ਪਇਓ ਸਰਾਨ ਸਰਗ ਮਹੱਲਾ ਪੰਜਵਾ ਅਬ ਮੋਰੋ ਨਾਚਨੋ ਰਹੋ ਲਾਲ ਰੰਗੀਲਾ ਸਜੇ ਪਾਇਓ ਸਤਿਗੁਰ ਬਚਨ ਲਾਹੋ ਰਾਹਾ ਕੁਰ ਕੰਨਿਆ ਜੈਸੇ ਸੰਗ ਸਹੇਰੀ ਪ੍ਰੇ ਬਚਨ ਉਪਾਸ ਕਹੋ ਜੋ ਸੁਰਜਨ ਗ੍ਰਹਿ ਪੀਤਰ ਆਯੋ ਤਾ ਮੋਹ ਕਾਜ ਲਜੋ ਜੋ ਕਬਰੋ ਕੋਠਾਰੀ ਚੜਿਓ ਕਬਰੋ ਹੁਤ ਫਿਰਾ ਸਭ ਤੇ ਸੁਧ ਪਾਈ ਹੈ ਬਾਤਾ ਤਬ ਤੇ ਥਾਨ ਥਿਰੋ ਭਜਾਵਨ ਹਾਰ ਉਠ ਸਦ ਹਰਿਓ ਹੋ ਫਿਰ ਤਬ ਫਿਰ ਬਾਜ ਨਾ ਪਏਓ ਐਸ ਜੈਸੇ ਕੁੰਭ ਉਦਕਪੁਰ ਆਨਿਓ ਤਬ ਭਿੰਨ ਦ੍ਰਿਸ਼ਟੋ ਕੋ ਨਾਨਕ ਕੁੰਭ ਚਲਮ ਡਰ ਅੰਬ ਅੰਬ ਮਿਲੋ ਸਰਗ ਮਹੱਲਾ ਪੰਜਵਾ ਆਪ ਪੁੱਛੇ ਕਿਆ ਕਹਾ ਲੈ ਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ ਵਿਕਸ ਗਹਿ ਰਹਾ ਰਹਾਉ ਦੁਰਲਭ ਜਨਮ ਚਰੰਗ ਕਲ ਪਾਇਓ ਜਾਤੋ ਕੌਡੀ ਬਦਲਹਾ ਕਾਥੂਰੀ ਕੋ ਗਾਹਕ ਆਇਓ ਲਾਦਿਓ ਕਾਲਰ ਬਿਰਖ ਜਿਵਹਾ ਆਇਓ ਲਾਭ ਲਾਭ ਲਾਭਣ ਕੀ ਤਾਈ ਹੁਣ ਠਗੋਰੀ ਸੋ ਉਲਝ ਪਾਹਾ ਕਾਚ ਬਾਦਰ ਲਾਲ ਖੋਈ ਹੈ ਫਿਰੇ ਅਵਸਰ ਕਦ ਲਹਾ ਸਗਲ ਪ੍ਰਾ ਦੇਖ ਗੁਣ ਨਾਹੀ ਠਾਕੁਰ ਛੋਡੈ ਦਾਸ ਭਜਹਾ ਆਈ ਮਸਟ ਜਲਬਤ ਕੀ ਨਿਆਈ ਜੋ ਤਸਕਰ ਦਰ ਸਨਹਾ ਆਨੋ ਪਾਵਨਾ ਕੋ ਸੂਜੈ ਹਰ ਦਾਸਾਂ ਸਰਨੀ ਪਰ ਰਹਾ ਕਹ ਨਾਨਕ ਤਬ ਹੀ ਮਨ ਛੂਟੀਐ ਜੋ ਸਗਲੇ ਔਗਣ ਮੇਟ ਤਰਹਾ ਸਾਰਗ ਮਹੱਲਾ ਪੰਜਵਾ ਤਬਾਈ ਧੀਰ ਰਹੀ ਪ੍ਰੈ ਪ੍ਰੋਤ ਬਿਰਘੇ ਓਮ ਅਨਕ ਭਾਂਤ ਉਪਾਮ ਰੰਗ ਰੇ ਤਿਸ ਰੁਚਨ ਲਗੇ ਓਮ ਰਾਹਾਉ ਨਿਸਬਾਸਰ ਪ੍ਰੇ ਪ੍ਰੇ ਮੁਖ ਟੇਰੋ ਨੀਂਦ ਪਲਕ ਨਹੀਂ ਜਾਗੇ ਓਮ ਹਾਰ ਕੱਜਰ ਬਸਤਰ ਅਨਕ ਸਿੰਗਾਰ ਰੇ ਬਿਨ ਫਿਰ ਸਭ ਬਿਖ ਲਗੇ ਓ ਪੁੱਛੋ ਪੁੱਛੋ ਦੀਨ ਭਾਂਤ ਕਰ ਕੋ ਕਹਿ ਪ੍ਰਹਿ ਦਿਸਾਂਗਿਓ ਹੀਓ ਦਿਓ ਸਭ ਮਣ ਤਨ ਅਰਪੋ ਸਚੀ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਅਮੋਲ ਦਾਸਰੋ ਦਿਓ ਸਾਧ ਸੰਗਤ ਅਰਦਾਗਿਓ ਕਰੋ ਕਿਰਪਾ ਮੋਹਿ ਪ੍ਰਭ ਮਿਲਾਵੋ ਨਿਮਖ ਦਰਸ ਪੇਖ ਅੱਗਿਓ ਦ੍ਰਿਸ਼ਟ ਪਈ ਤਾ ਭੀਤਰ ਆਇਓ ਮੇਰਾ ਮਨ ਅਣਦਨ ਸੀਤ ਲਾਗਿਓ ਕਹ ਨਾਨਕ ਰਸ ਮੰਗਲ ਗਾਇ ਸ਼ਬਦ ਨਾਹਦ ਬਚਿਓ ਸਰਗ ਮਹੱਲਾ ਪੰਜਵਾ ਮਾਈ ਸਤ ਸਤ ਸਤ ਹਾਰ ਸਤ ਸਤ ਸਤ ਸਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਚੀਕ ਗਾਂਠੜੀ ਬਾਧਾ ਰਹਾਉ ਨਿਸਵਾਸਰ ਨਖੇਤਰ ਬਿਨਸੀ ਰਬ ਸਸਿਰ ਬਿਨਸਦਾ ਗਿਰ ਵਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਅੰਡ ਬਿਨਸੀ ਜਿਰ ਬਿਨਸੀ ਓਤ ਪੁਜ ਸੇਤ ਬਿਨਧਾ ਚਾਰ ਬਿਨਸੀ ਖਟਹਿ ਬਿਨਸੀ ਇੱਕ ਸਾਧ ਬਚਨ ਅਗਧਾ ਰਾਜ ਬਿਨਾਸੀ ਤਾਂ ਬਿਨਾਸੀ ਸਤ ਕਬੀ ਬਿਨ ਨਾਦਾ ਦੁਸ਼ਟਮਾਨ ਸਗਲ ਬਿਨਾਸੀ ਏ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣਾ ਖੇਲ ਦੇਖਦਾ ਪਾਇਓ ਨ ਜਾਈ ਕਹੀ ਭਾਂਤ ਰੇ ਪ੍ਰਭ ਨਾਨਕ ਗੁਰਮਿਲ ਲਾਦਾ ਸਰਗ ਮਹੱਲਾ ਪੰਜਵਾ ਮੇਰਾ ਮਾਨ ਬਸਬ ਗੁਰ ਗੋਬਿੰਦ ਜਹਾਂ ਸਿਮਰਨ ਪਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੋ ਤਹਾਂ ਦੁਖ ਸਭ ਆਪਦ ਜਹਾਂ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਣ ਹਰ ਕਥਾ ਨਾ ਸੁਣੀਐ ਤੇ ਮਹਾਂ ਭਿਆਨ ਉਦਿਆਨਦ
ਜਹਾਂ ਕੀਰਤਨ ਸਤ ਸੰਗਤ ਰਸ ਤਹਾਂ ਸਗਨ ਫਾ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਧ ਕਿਰਥਾਨਦ ਏਕ ਨਿਮਕ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨਦ ਸ਼ਰਨ ਸ਼ਰਨ ਸ਼ਰਨ ਪ੍ਰਭ ਪਾਵੋ ਦੀਜੈ ਸਤ ਸੰਗਤ ਕਿਰਪਾਨਦ ਨਾਨਕ ਪੂਰ ਰਹੋ ਹੈ ਸਰਬ ਮੈਂ ਹੈ ਸਗਲ ਗੁਨਾ ਬਿਦ ਜਾਨਦ ਸਾਰੰਗ ਮਹੱਲਾ ਪੰਜਵਾ ਆਪ ਮੋਹੇ ਰਾਮ ਭਰੋਸੋ ਪਾਏ ਜੋ ਜੋ ਸਰਨ ਪਰਿਓ ਕਰੁਣਾ ਨਿਧ ਤੇ ਤੇ ਭਵੈ ਤਰਾਇ ਰਹਾਉ ਸੁਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰ ਗਵਾਏ ਜੋ ਚਾਹ ਸੋਈ ਹਰ ਕੀਓ ਮਨ ਬਾਂਚਤ ਫਲ ਪਾਏ ਹਿਰਦੈ ਜਪੋ ਨੇਤਰ ਧਿਆਨ ਲਾਵੋ ਸ਼ਰਵਣੀ ਕਥਾ ਸੁਣਾਏ ਚਰਨੀ ਚੱਲੋ ਮਾਰਗ ਠਾਕੁਰ ਕਹਿ ਰਸਨਾ ਹਰ ਗੁਣ ਗਾਏ ਦੇਖਿਓ ਅਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਖਰਾਏ ਆਇਓ ਲਾਲ ਅਮੋਲ ਨਾਮ ਹਾਰ ਛੋਟ ਨਾ ਕਤਹੂੰ ਜਾਏ ਕਵਣ ਉਪਮਾ ਕੁਣ ਵਡਾਈ ਕਹਿ ਗੁਣ ਕਹੁ ਰਿਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ਸਰਗ ਮਹੱਲਾ ਪੰਜਵਾ ਓਏ ਸੁਖ ਕਾਸ ਵਰਨ ਸੁਨਾਵਤ ਬ੍ਰਾਣਦ ਬਿਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਨਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਿਕ ਜੋ ਚਾਹ ਗੁੰਗਾ ਮੁਸਕਾਵਤ ਜੈਸੇ ਪਾਉਣ ਬੰਦ ਕਰ ਰਾਖਿਓ ਬੂਝ ਨਾ ਆਵਤ ਜਾਵਤ ਜਾ ਕੋ ਹਿਰਦੈ ਪ੍ਰਗਾਸ ਪਏ ਆਹ ਹਰ ਓਆ ਕੀ ਕਹਿ ਨ ਜਾਏ ਕਹਾਵਤ ਬਿਸਮ ਪਈ ਪੇਖ ਬਿਸਮਾਦੀ ਪੂਰ ਰਹਿ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਿਕ ਜੋ ਚਾਹ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰੱਖਿਓ ਬੂਝ ਨਾ ਆਵਤ ਜਾਵਤ ਜਾ ਕਰ ਹਿਰਦੈ ਪ੍ਰਗਾਸ ਪਇਓ ਹਾਰ ਉਹ ਕੀ ਕਹੀ ਨਾ ਜਾਏ ਕਹਾਵਤ ਆਣ ਉਪਾਮ ਜੇਤੇ ਕਿਛ ਕਹੀਐ ਤੇਤੇ ਸੀਖੇ ਭਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟੇ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ ਬਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੁ ਨਾਨਕ ਅਜਰ ਜਨ ਜਰਿਆ ਤਿਸੀ ਕੋ ਬਨ ਆਵਤ ਸਾਰੰਗ ਮਹੱਲਾ ਪੰਜਵਾ ਬਿਖਈ ਦਿਨ ਰਣ ਇਵਹੀ ਗੁਦਾਰੈ ਗੋਬਿੰਦ ਨਾ ਭਜੈ ਅਹੰ ਬੁਧ ਮਾਤਾ ਜਨਮ ਜੂਏ ਜੋ ਹਰਿ ਰਹਾਉ ਨਾਮ ਅਮੋਲਾ ਪ੍ਰੀਤ ਨ ਤਿਸੋ ਪਰ ਨਿੰਦਾ ਹਿਤ ਕਰੈ ਛਾਪਰ ਬਾਂਧ ਸਵਰ ਤ੍ਰਿਣ ਕੋ ਦੁਆਰੇ ਪਵਕ ਜਾਰੈ ਕਾਲਰ ਪੋਟ ਉਠਾਵੈ ਮੁੰਡੈ ਅੰਮ੍ਰਿਤ ਮਨ ਤੇ ਡਾਰੈ ਓਡੇ ਬਸਤਰ ਕਾਜਰ ਮੈਂ ਭਰਿਆ ਬੌਰ ਬੌਰ ਫਿਰ ਝਾਰੈ ਕਾਟਾ ਪੇਟ ਡਾਲ ਪਰ ਠਾਡੋ ਖਾਏ ਖਾਏ ਮਸਕਾਰੈ ਗਿਰਿਓ ਜੈਰ ਸਾਤਲ ਫਰਿਓ ਛਿਟੀ ਛਿਟੀ ਸਿਰ ਪਹਾਰੈ ਹੇ ਨਿਰਵੈਰੈ ਸੰਗ ਵੈਰ ਰਚਾਏ ਪਹੁੰਚ ਨਾ ਸਕੈ ਗਵਾਰੇ ਹੇ ਕਹੁ ਨਾਨਕ ਸੰਤਨ ਕਹਾ ਰੱਖ ਪਰਵਨ ਕਰ ਹੈ ਸਾਰਗ ਮਹੱਲਾ ਪੰਜਵਾ ਅਵਰ ਸਾ ਭੂਲੇ ਭ੍ਰਮਤ ਨਾ ਜਾਣਿਓ ਏਕ ਸੁਧਾਕਰ ਜਾ ਕੇ ਹਿਰਦੈ ਵਸਿਆ ਤਿਨ ਬੇਦ ਤਤ ਪਛਾਣਿਓ ਰਹਾਉ ਪਰਵਿਰਤ ਮਾਰਗ ਜੇਤਾ ਕਿਛੁ ਹੋਈਐ ਤੇਤਾ ਲੋਕ ਪਚਾਰਾ ਜੋ ਲੋ ਹਿਰਦਾ ਨਹੀਂ ਪ੍ਰਗਾਸਾ ਤਉ ਲੋ ਅੰਧ ਅੰਧਾਰਾ ਜੈਸੇ ਤਰਤੀ ਸਾਧਾ ਪਉ ਬਿਦ ਬਿਨ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟ ਨਾਹੀ ਅਭਿਮਾਨੈ ਨੀਰ ਬਲੋਵੈ ਅਤ ਸਰਾਮ ਪਵੈ ਨੈਨੂ ਕੈਸੇ ਦੀਸੈ ਬਿਨ ਗੁਰ ਭੇਟੇ ਮੁਕਤ ਨ ਕਾਹੂ ਮਿਲਤ ਨਹੀਂ ਜਗਦੀਸਾ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖ ਹਰਨਾਮਾ ਕਹੁ ਨਾਨਕ ਤਿਸ ਭਇਓ ਪ੍ਰਪਤ ਜਾ ਕੇ ਲੇਖ ਮਥਾਮਾ ਸਾਰਗ ਮਹੱਲਾ ਪੰਜਵਾ ਆਣਦਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਨਿਧ ਮਨ ਬਾਂਛਤ ਫਾਲ ਪੁਲਹੀਐ ਰਹਾਉ ਆਵੋ ਸੰਤ ਮਿਲੋ ਮੇਰੇ ਭਾਈ ਸੋ ਆਣਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਭ ਸੋਖ ਸਿੱਧ ਮਨ ਬਾਂਛਤ ਪਲਹੀ ਰਹਾਉ ਆਵੋ ਸੰਤ ਪ੍ਰਾਣ ਸੁਖ ਦਾਤੇ ਸਿਮਰੈ ਪ੍ਰਭ ਅਬਨਾਸੀ ਅਨਾਥ ਨਾਥ ਦੀਨ ਦੁਖ ਭੰਜਨ ਪੂਰ ਰਹੋ ਕਟਵਾਸੀ ਗਾਵਤ ਸੁਨ ਤੋ ਸੁਨਾਵਤ ਸ਼ਰਧਾ
ਹਰ ਰਸ ਪੀਵਟ ਭਾਗੇ, ਕਲ ਕਲੇਸ਼ ਮਿਟੇ ਸਭ ਤਨ ਤੇ, ਰਾਮ ਨਾਮ ਲਿਵੇ ਲਾਗੇ। ਕਾਮ ਕ੍ਰੋਧ ਝੂਠ ਤਜ ਨਿੰਦਾ, ਹਮ ਹੈ ਸਿਮਰਨ ਬੰਧਨ ਟੂਟੇ। ਹਮੋ ਮਗਨ ਅਹੰ ਬਦ ਮਾਇਆ, ਅੰਧ ਮਾਇਆ ਗੁਰ ਕਿਰਪਾ ਤੇ ਛੂਟੇ। ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਹੀ, ਕਰ ਕਿਰਪਾ ਜਨ ਤੇਰਾ। ਬਿਪੂ ਰਹੋ ਸਰਬ ਮੈਂ ਠਾਕੁਰ ਨਿੰਦ, ਨਾਨਕ ਸੋ ਪ੍ਰਭ ਡੇਰਾ। ਸਾਰਗ ਮਹੱਲਾ ਪੰਜਵਾਂ, ਬਲਿਹਾਰੀ ਗੁਰਦੇਵ ਚਰਨਾ। ਜਾ ਕੈ ਸੰਗ ਪਰ ਬ੍ਰਹਮ ਧਿਆਈ, ਮੋਹਿ ਅਪਰਾਧੀ ਉਪਦੇਸ਼ ਹਮਾਰੀ ਗਤ ਕਰਨ। ਰਹਾਉ ਦੁਖ ਰੋਗ ਸਪੈ ਸਗਲ ਬਿਨਾਸੇ, ਜੋ ਆਵੈ ਸੰਤ ਸਰਨ। ਆਪ ਜਪੈ ਅਵਰਾ ਨਾਮ ਜਪਾਵੈ, ਵਡ ਸਮਰੱਥ ਤਾਰਨ ਤਰਨ। ਜਾ ਕੋ ਮੰਤਰ ਉਤਾਰੈ ਸੰਸਾ, ਉਨੇ ਕੋ ਸੁਭਰ ਭਰਨ। ਹਰ ਦਾਸਨ ਕੀ ਆਗਿਆ ਮਾਨਤ, ਪੈ ਨਾਹੀ ਫੁਨਤ ਗਰਭ ਪਰਨ। ਭਗਤਨ ਕੀ ਟਹਿਲ ਕਮਾਵਤ ਗਾਵਤ, ਦੁਖ ਕਾਟੇ ਤੱਕ ਜਨਮ ਮਰਨ। ਜਾਕੋ ਭਇਓ ਪਰ ਕਿਰਪਾਲ, ਬੀਠਲਾ ਤਿਨ ਹਰ ਹਰ ਜਰ ਜਰਨ। ਹਰ ਰਸਨ ਰਸ ਅਗਾਏ ਸਹਿ ਸਮਾਨੇ, ਮੁਕਤੇ ਨਾਹੀ ਜਾਤ ਵਰਨਾ। ਗੁਰ ਪ੍ਰਸਾਦ ਨਾਨਕ ਸੰਤੋਖੇ, ਨੈ ਨਾਮ ਪ੍ਰਭੂ ਜਪ ਜਪ ਉਧਰਨ। ਸਾਰੰਗ ਮਹੱਲਾ ਪੰਜਵਾ, ਗਾਇਓ ਜੀ ਮੈਂ ਗੁੰਡਿਤ ਮੰਗਲ ਗਾਇਓ। ਪਏ ਭਲੇ ਸੰਯੋਗ ਭਲੇ ਦਿਨ, ਅਵਸਰ ਯੋਗ ਅਪਾਲ ਰੀਝਾਇ ਰਹਾਉ। ਸੰਤਾ ਚਰਨ ਮੋਰ ਲੋ ਮਾਥਾ, ਹਮਰੇ ਮਸਤਕ ਸੰਤ ਹਰੇ ਹਾਥਾ। ਸਾਦਾ ਮੰਤਰ ਮੋਰ ਲੋ ਮਨੁਆ, ਤਾਤੇ ਗਤ ਹੋਏ ਤ੍ਰੈ ਗੁਨੀਆਂ। ਭਗਤ ਦੇਖ ਦੈਸ ਨੈਣ ਰੰਗ, ਦੇਖ ਨੈਣ ਰੰਗਾ। ਲੋ ਮੋਹ ਟੂਟੇ ਪ੍ਰਮ ਸੰਗਾ, ਕੋਹ ਨਾਨਕ ਸੁਖ ਸਹਿਜ ਆਨੰਦਾ। ਖੋਲ ਭੀਤ ਮਿਲੇ ਪਰਮਾਨੰਦਾ, ਸਾਰੰਗ ਮਹੱਲਾ ਪੰਜਵਾ। ਕਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਕੈਸੇ ਕਹੋ ਮੋਹਿ ਜੀਵੇ ਦਿਨਾਈ। ਦਰਸ਼ਨ ਪਿਆਸ ਪ੍ਰੇ ਪ੍ਰੀਤ ਮਨੋਹਰ, ਮਾਨ ਨਾ ਰਹਿ ਬਹੁਬਿਧ ਉਮਕਾਈ ਰਾਹਵ। ਚਿਤਵਨ ਚਿਤਵ ਪ੍ਰੇ ਪ੍ਰੀਤ ਬੈਰਾਗੀ, ਕਦ ਪਾਵੋ ਹਰਤ ਸਾਈ। ਜਤਨ ਕਰੋ ਮਨ ਨਹੀਂ ਧੀਰੇ ਕੋ, ਹਰਿ ਸੰਤ ਮਿਲਾਈ। ਜਾਪ ਤਾਪ ਸੰਜਮ ਪੁੰਨ ਸਭ ਹੋਮੋ, ਤਿਸ ਅਰਪ ਸਭ ਸੁਖ ਜਾਇ। ਏਕ ਨਿਮਕ ਪ੍ਰੇ ਪ੍ਰੀਤ ਬੈ ਦਰਸ ਦਿਖਾਵੈ, ਤਿਸ ਸੰਤਨ ਕੈਬਲ ਜਾਇ। ਕਰੋ ਨਿਹੋਰਾ ਬਹੁਤ ਬੇਨਤੀ, ਸੇਵੋ ਦਿੰਦ ਨਾਈ। ਮਾਣ ਅਭਿਮਾਨ ਹਾਂ ਸਗਲ ਤਿਆਗੋ, ਜੋ ਪ੍ਰਭਾਤ ਸੁਨਾਈ। ਦੇਖ ਚਰਿੱਤਰ ਭਈ ਮਾਹੇ, ਦੇਖ ਚਰਿੱਤਰ ਭਈ ਹਾਂ ਬਿਸਮਨ ਹਾਂ। ਦੂਤ ਮੋਹਿ ਬੇਖ ਖਾਈ, ਪ੍ਰਭ ਦਇਆ ਰੰਗ ਦਇਆਲ। ਮੋਹਿ ਗ੍ਰਹਿ ਮੈਂ ਪਾਇਆ, ਜਨ ਨਾਨਕ ਤਪਤ ਬੁਝਾਈ। ਸਾਰੰਗ ਮਹੱਲਾ ਪੰਜਵਾ, ਮੇਰੇ ਮੂੜੇ ਤੂੰ ਕਿਉਂ ਅਬ ਸਿਮਰਤ, ਸਿਮਰਤ ਅਬ ਨਾਹੀ ਨਰ ਕੁਰਮ ਤਬ ਕਰਤਾ। ਨਿਮਖ ਨਿਮਖ ਗੁਣ ਗਾਹਿ ਰਹਾਉ, ਅਣਕ ਜਨਮ ਭ੍ਰਮ ਤੋ ਹੈ ਆਇਓ। ਮਾਨਸ ਜਨਮ ਦੁਲਬਾਹੀ, ਗਰਭ ਜੋਣ ਛੋੜ ਜੋ ਨਿਕਸਿਓ। ਤਉ ਲਾਗੋ ਅਣਠਾਹੀ, ਕਰੈ ਬੁਰਾਈ ਠਗਾਈ ਦਿਨ ਰੈਨ। ਨਿਹਫਲ ਕਮ ਕਮਾਹੀ, ਕਣ ਨਾਹੀ ਤੋ ਗਾਹਨ ਲਾਗੇ। ਧਾਏ ਧਾਏ ਦੁਖ ਪਾਹੀ, ਮਿਥਿਆ ਸੰਗ ਕੂੜ ਲਪਟਾਇਓ। ਉਰਜ ਪਰਿਓ ਕਸਮਾਹੀ, ਧਰਮ ਰਾਏ ਜਾ ਭਕਰ ਸਬਰੇ। ਤੋ ਕਾਲ ਮੁਖਾ ਉੱਠ ਜਾਹੀ, ਸੋ ਮਿਲਿਆ ਜੋ ਪ੍ਰਭ ਮਿਲਾਇਆ। ਜਿਸ ਮਸਤਕ ਲੇਖ ਲਿਖਾਹੀ, ਕਹੋ ਨਾਨਕ ਤਿਨ ਜਨ ਬਲਿਹਾਰੀ, ਜੋ ਅਲ ਪ੍ਰਹਿ ਮਨ ਮਾਹੀ। ਸਾਰਗ ਮਹੱਲਾ ਪੰਜਵਾ, ਕਿਉ ਜੀਵਨ ਪ੍ਰੀਤਮ ਬਿਨ ਮਾਈ। ਜਾ ਕੇ ਬਿਸ਼ਰਤ ਹੋਤ ਮਿਰਤ ਕਾ, ਗ੍ਰਹਿ ਮੈਂ ਰਹਿਣਾ ਪਾਈ ਰਹਾਉ। ਜੀ ਹੀ ਪ੍ਰਾਣ ਕੋ ਦਾਤਾ, ਜਾ ਕੇ ਸੰਗ ਸੁਹਾਈ। ਕਰੋ ਕਿਰਪਾ ਸੰਤੋ ਮੋਹਿ ਆਪਣੀ, ਪ੍ਰਭ ਮੰਗਲ ਗੁਣ ਗਾਈ। ਚਰਨ

ਸਾਹੀ ਸਾਰੀ ਮਹਿਲ ਪੰਜਵਾ ਵਾ ਅਵਸਰ ਕੈ ਬਲ ਜਾਹੀ ਆਠ ਪਹਿਰ ਆਪਣਾ ਪ੍ਰਭ ਸਿਮਰਨ ਵਡਭਾਗੀ ਹਾਰ ਪਾਈ ਰਾਹ ਭਲੋ ਕਬੀਰ ਦਾਸ ਦਾਸਨ ਕੋ ਉੱਤਮ ਸੈਨ ਜਨ ਨਾਈ ਊਚਤੇ ਊਚ ਨਾਮ ਦਸਮ ਦਰਸੀ ਰਵਿਦਾਸ ਠਾਕੁਰ ਬਨ ਆਈ ਜੀਉ ਪਿੰਡ ਤਨ ਧਨ ਸਾਧਨ ਕੈ ਮਨ ਸੰਤਰ ਨਾਈ ਸੰਤ ਪ੍ਰਤਾਪ ਭਰਮ ਸਭ ਨਸੇ ਹੈ ਨਾਨਕ ਮਿਲੇ ਗੁਸਾਈ ਸਰਗ ਮਹਲਾ ਪੰਜਵਾ ਮਨੋਰਥ ਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਰਨ ਜਾਕੇ ਅੱਠ ਪਹਿਰ ਮੇਰੇ ਮਨ ਜਪ ਰਹਾਉ ਅੰਮ੍ਰਿਤ ਨਾਮ ਸਵਾਮੀ ਤੇਰਾ ਜੋ ਪੀਵੇ ਤਿਸੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਵਿਖ ਨਸ ਅੱਗ ਦਰਗਹਿ ਵਿਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਵਿਨਾਸ ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਨ ਤਨ ਦਰਸ ਪਿਆਸ ਸਰਗ ਮਹਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾਹ ਲੁਭਾਈਐ ਅਨਕੋ ਈ ਤੂਤ ਪ੍ਰਭ ਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰੇ ਪ੍ਰੀਤ ਮਨੋਹਰ ਹਰ ਨਾਮਾ ਬਿਸਰ ਰਾਮ ਕੋ ਬਾਣੀ ਮੰਤਰ ਮਹਾਂਪੁਰਖਨ ਕੀ ਮਨਾ ਉਤਾਰਨ ਮਾਨ ਕੋ ਖੋਜ ਲਿਹੋ ਨਾਨਕ ਸੁਖਥਾਨਾ ਹਰ ਨਾਮਾ ਬਿਸਰਾਮ ਕੋ ਸਰਗ ਮਹਲਾ ਪੰਜਵਾ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੇ ਸਗਲ ਅਗ ਨਿਮਖੀਏ ਹਰ ਨਾਮ ਤੇ ਆਏ ਰਹਾਉ ਛੋੜ ਸਿਆਣਪ ਬਹੁ ਚਤੁਰਾਈ ਸਾਧੂ ਸਰਨੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਮਤੇ ਹੋਵੈ ਧਰਮ ਰਾਏ ਇੱਕ ਸਬਿਨ ਨਾਹੀ ਕੋ ਦੂਜਾ ਆਨਾ ਬੀਉ ਲਵੈ ਲਾਏ ਮਾਤ ਪਿਤਾ ਭਾਈ ਨਾਨਕੋ ਸੁਖਦਾਤਾ ਹਰ ਪ੍ਰਾਣ ਸਾਏ ਸਰਗ ਮਹਲਾ ਪੰਜਵਾ ਹਰਜਨ ਸਗਲ ਧਾਰੇ ਸੰਗ ਕੇ ਪਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਹੇ ਰਾਹਾਉ ਮਾਰਗ ਚੱਲੇ ਤਿੰਨੀ ਸੁਖ ਪਾਇਆ ਜਿੰਥੋ ਗੋਸ਼ਟ ਸੇਹੇ ਤਰੇ ਬੂਢਤ ਕੋਰ ਅੰਧਕੂਪ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁੱਖ ਜੁਰੇ ਤਿਨਕੀ ਤੂਰ ਬਾਂਛ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰੰਗ ਮਹੱਲਾ ਪੰਜਵਾ ਹਰਜਨ ਰਾਮ ਰਾਮ ਰਾਮ ਧਿਆਏ ਏਕ ਪਲਕ ਸੁਖ ਸਦ ਸਮਾਗਮ ਕੋਟ ਬੈਕੁੰਠ ਪਾਇ ਰਹਾਉ ਦੁਲਭ ਦੇ ਜਪ ਹੋਤ ਪੁਨੀਤਾ ਜਮਕੀ ਤ੍ਰਾਸ ਨਿਵਾਰ ਮਹਾਪਤ ਕੇ ਪਾਤਕ ਉਤਰ ਮਹਾਪਤ ਤੇ ਕੇ ਪਾਤਕ ਉਤਰ ਹਰ ਨਾਮਾ ਉਰਤਾਰ ਜੋ ਜੋ ਸੁਣੈ ਰਾਮ ਜਸ ਨਿਰਮਲ ਤਾ ਕਾ ਜਨਮ ਮਰਨ ਦੁਖ ਨਸਾ ਕਹੁ ਨਾਨਕ ਪਾਈਐ ਵੱਡ ਭਾਗੀ ਮਨ ਤਨ ਹੋਏ ਵਿਗਾਸਾ ਸਾਰਗ ਮਹੱਲਾ ਪੰਜਵਾ ਦੋ ਪਦੇ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਕਰ ਆਵੋ ਕਰੋ ਜੁਦਰੀਆ ਮਾਣ ਕਰੋ ਅਭਿਮਾਨੈ ਬੋਲੋ ਪੂਲ ਚੁਗ ਤੇਰੀ ਪ੍ਰੇ ਚਰੀਆ ਰਾਹਾਉ ਨਿਕਟ ਸੁਨਵਰ ਪੇਖੋ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰ ਸਵਾਮੀ ਜਾਨੋ ਕੋਟ ਦਿਨਸ ਲੱਖ ਬਰੀਆ ਸਾਧ ਸੰਗਤ ਕੀ ਭੀਰ ਜੋ ਪਾਈ ਤੋਹੋ ਨਾਨਕ ਹਰ ਸੰਗ ਮਿਰੀਆ ਸਾਰੰਗ ਮਹੱਲਾ ਪੰਜਵਾ ਅਬ ਕਿਆ ਸੋਚੋ ਸੋਚ ਵੈ ਸਾਰੀ ਹੀ ਕਰਨਾ ਸਾ ਸੋਈ ਕਰ ਰਹਿਆ ਦੇਖੋ ਕਿਆ ਸੋਚ ਵਿਚਾਰੀ ਕਰਨਾ ਸਾ ਸੋਈ ਕਰ ਰਹਿਆ ਦੇਹ ਨਾਮ ਬਲਿਹਾਰੀ ਰਹਾਉ ਚੌਦਸ ਫੂਲ ਰਹੀ ਵਿਖਿਆ ਵੇਖ ਗੁਰਮੰਤਰ ਮੂਖ ਗੁਰਾਰੀ ਹਾਥ ਦੇ ਰਾਖਿਓ ਕਿਰਪਨਾ ਜੋ ਜਲ ਕਮਲਾ ਅਲ ਪਾਰੀ ਹੋ ਨਾਹੀ ਕਿਛ ਮੈਂ ਕਿਆ ਹੁੱਸਾਂ ਸਭ ਤੁਮ ਹੀ ਖਲਧਾਰੀ ਨਾਨਕ ਭਾਗ ਪਰਿਹਰ ਪਾਛਾ ਰਾਖ ਸੰਸਤਕਾਰੀ ਸਰਗ ਮਹੱਲਾ ਪੰਜਵਾ ਅਬ ਮੋਹੇ ਸਰਬ ਉਪਾਮ ਬਿਰਕਾਤੇ ਕਰਨ ਕਾਰਨ ਸਮਰੱਥ ਸੁਆਮੀ ਹਰ ਇੱਕ ਸਤੇ ਮੇਰੀ ਗਾਤੇ ਰਹਾਉ ਦੇਖਿਆ ਨਾਨਾ ਰੂਪ ਔਰੰਗਾ ਅਣ ਨਾਹੀ ਤੁਮ ਪਾਤੇ ਦੇਹ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਣ ਸੁਖ ਦਾਤੇ ਭ੍ਰਮਤੋ ਭ੍ਰਮਤੋ ਹਰ ਜੋ ਪਰਿਓ ਤਉ ਗੁਰਮਿਲ ਚਰਨ ਪ੍ਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਜਾਤੇ
ਸਾਰੰਗ ਮਹੱਲਾ ਪੰਜਵਾਂ ਆਮੋ ਲਬਦ ਹੋਏ ਹਰ ਟੇਕਾਮ ਗੁਰ ਦਇਆਲ ਭਏ ਸੁਖਦਾਈ ਅੰਦਲੇ ਮਾਨਕ ਦੀ ਖਰਾਹੋ ਕਾਟੇ ਅਗਿਆਨ ਤਿਮਰ ਨਿਰਮਲੀਆ ਬੁੱਧ ਵਿਗਾਸ ਵਿਵੇਕਾ ਜੋ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹਾਂ ਤੇ ਉੱਠਿਓ ਤੈਂ ਹੀ ਆਇਓ ਸਭ ਹੀ ਏਕਾ ਏਕਾਮ ਨਾਨਕ ਦ੍ਰਿਸ਼ਟ ਆਇਓ ਸਰਬ ਠਾਈ ਪ੍ਰਾਣ ਪਤੀ ਹਰ ਨਿਮਖਾ ਸਰਗ ਮਹੱਲਾ ਪੰਜਵਾ ਮੇਰਾ ਪ੍ਰਭ ਏਕੈ ਹੀ ਪ੍ਰੇਮ ਮੰਗੈ ਪੇਖ ਆਪ ਆਇਓ ਸਰਬ ਥਾਨ ਪੇਖ ਦ੍ਰਿ ਰੋ ਦੇਸ ਪ੍ਰੇ ਰੋਮਨਾ ਸਮ ਸਰਲਾ ਕਹੇ ਰਾਹਾਉ ਮਹਿ ਨੀਰੇ ਅਣਕ ਭੋਜਨ ਬਿੰਜਨ ਤਿਸਟੁ ਕੁਸੈ ਦਿਸ਼ਟ ਨ ਕਰੇ ਰੁਚੰਗ ਹਰ ਰਸ ਚਾਹੇ ਪ੍ਰੇ ਪ੍ਰੇਮੁਖ ਟੇਰੈ ਜੋ ਆਲ ਕਮਲਾ ਲੋਭੰਗ ਗੁਣ ਦਾਨ ਮਨ ਮੋਹਨ ਲਾਲਨ ਸੁਖਦਾਈ ਸਰਵੰਗ ਗੁਰੂ ਨਾਨਕ ਪ੍ਰਭ ਪਾਹਿ ਪਠਾਇਓ ਮਿਲੋ ਸਖਾ ਗਲ ਲਾਗੈ ਸਾਰਗ ਮਹੱਲਾ ਪੰਜਵਾ ਆਪ ਮੋਰੋ ਠਾਕੁਰ ਸੁਮਨ ਮਾਨਾ ਸਾਧ ਕਿਰਪਾਲ ਦਇਆਲ ਪਏ ਹੈ ਇਹ ਛੇਦ ਦੁਸ਼ਟ ਵਿਗਨ ਰਹਾਉ ਤੁਮ ਹੀ ਸੁੰਦਰ ਤੁਮ ਸੁਹਾ ਸਿਆਣੇ ਤੁਮ ਹੀ ਸੁਗਰ ਸੁਜਾਨਾ ਸਗਲ ਜੋਗਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮ ਹੀ ਨਾਇਕ ਤੁਮ ਹੀ ਸ਼ਤਰ ਪਾਤ ਤੁਮ ਪੂਰ ਰਹੇ ਭਗਵਾਨਾ ਪਾਵੋ ਦਾਨ ਸੰਤ ਸੇਵਾ ਹਰ ਨਾਨਕ ਸਤਿਗੁਰਬਾਨਾ ਸਾਰੰਗ ਮਹੱਲਾ ਪੰਜਵਾ ਮੇਰਾ ਮਾਨ ਚੀਤ ਆਏ ਫਿਰ ਰੰਗਾ ਬਿਸਰੋ ਧੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵੋ ਹਰ ਹਿਰਦੈ ਬਸਾਵੋ ਹਰ ਪਾਇਓ ਸਤਸੰਗਾ ਐਸੇ ਮਿਲਿਓ ਮਨੋ ਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰਬਸ ਕਰ ਦੀਨਾ ਭੋਗੋ ਭੋਗਨ ਸੰਗਾ ਨਿਰਭਉ ਭਏ ਨਾਨਕ ਭਉ ਮਿਟਿਆ ਹਰ ਪਾਏ ਪਾਠੰਗਾ ਸਰਗ ਮਹੱਲਾ ਪੰਜਵਾ ਹਰ ਜੀਉ ਕੇ ਦਰਸ਼ਨ ਕਹੋ ਕੁਰਬਾਨੀ ਭਜ ਬਚਨ ਆਦ ਮੇਰੇ ਸਰਵਨੋ ਪੂਰੇ ਦੇਹਾ ਪ੍ਰੇ ਅੰਕ ਸਮਾਨੀ ਰਹਾਉ ਛੂਟ ਤੇ ਗੁਰ ਕੀ ਸੁਹਾਗਨ ਹਾਪਰਾ ਹਰ ਪਾਇਓ ਸੁਗੜ ਸੁਜਾਨੀ ਜਿਹ ਘਰ ਮੈਂ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨ ਕੈ ਬਸ ਆਇਓ ਭਗਤ ਵਸ਼ਲ ਜਿਨ ਰਾਖੀ ਅਨ ਸੰਤਾਨੀ ਕਹ ਨਾਨਕ ਹਰਿ ਸਿੰਘ ਮਨ ਮਾਨਿਆ ਸਭ ਚੁੱਕੀ ਕਾਨ ਲੋਕਾਨੀ ਸਾਰਗ ਮਹੱਲਾ ਪੰਜਵਾ ਆਪ ਮੇਰ ਹੋ ਪੰਚਾਂ ਤੇ ਸਿੰਘ ਤੂਟਾ ਦਰਸ਼ਨ ਦੇਖ ਪਏ ਮਾਨ ਆਪਦ ਆਨੰਦ ਗੁਰ ਕਿਰਪਾ ਤੇ ਛੂਟ ਰਹਾਉ ਬਿਸਮ ਥਾਨ ਪਹੁੰਚਦੇ ਬਿਖਮ ਦਾਨ ਬਹੁਤ ਬਤਰੀਆ ਅਣਕ ਰਾਖ ਸੁਰੂਟਾ ਬਿਖਮ ਗਾਰ ਕਰ ਪਹੁੰਚੋ ਨਾਹੀ ਅਸੰਤ ਸੰਤ ਪੈ ਲੂਟਾ ਬਹੁਤ ਖਜ਼ਾਨੇ ਮੇਰੇ ਪਾਲੇ ਭਰਿਆ ਅਮੋਲ ਲਾਲ ਅਖੂਟਾ ਜਨ ਨਾਨਕ ਪ੍ਰਭ ਕਿਰਪਾ ਤਹਾਰੀ ਤੋ ਮਨ ਮੈਂ ਹਰ ਰਸ ਕੂਟਾ ਸਾਰਗ ਮਹੱਲਾ ਪੰਜਵਾ ਆਪ ਮੇਰੋ ਠਾਕੁਰ ਸੁਮਨ ਲੀਨਾ ਪ੍ਰਾਣ ਦਾਨ ਗੁਰਪੂਰਤ ਦੀਆ ਉਰਜਾਇਓ ਜੁਜਲ ਮੀਨਾ ਰਹਾਉ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਗੁਰਮੰਤਰ ਦੜਾਏ ਹਰ ਔਖਦ ਗੁਰ ਦੀਓ ਤੋ ਮਿਲਿਓ ਸਗਲ ਪਰਬੀਨਾ ਗ੍ਰਹਿ ਤੇਰਾ ਤੂੰ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਕਹੁ ਨਾਨਕ ਮੈਂ ਸਹਿਜ ਕਰ ਪਾਇਆ ਹਰ ਭਗਤ ਭੰਡਾਰ ਖਜੀਨਾ ਸਾਰਗ ਮਹੱਲਾ ਪੰਜਵਾ ਮੋਹਨ ਸਭ ਜੀ ਤੇਰੇ ਤੂੰ ਤਾਰੈ ਛੁੱਟੇ ਸੰਘਾਰ ਨਿਮਕ ਕਿਰਪਾ ਤੇ ਕੋਟ ਬ੍ਰਹਿਮੰਡ ਉਧਰ ਰਹਾਉ ਕਰੇ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਮਹਰ ਹੋ ਕਿਰਪਾਲ ਦੀਨ ਸ ਦੁਖ ਭੰਜਨ ਪ੍ਰਭ ਹਾਥ ਦੇ ਨਿਸਤਾਰਹਿ ਕਿਆ ਹੈ ਭੂਪਤ ਵਪਰੇ ਕਹੀਏ ਕਹੋ ਹੀ ਕਿਸ ਨੂੰ ਮਾਰੈ ਰਾਖ ਰਾਖ ਰਾਖ ਸੁਖਦਾਤੇ ਸਭ ਨਾਨਕ ਜਗਤ ਤੋਂ ਮਾਰੈ ਸਰਗ ਮਹੱਲਾ ਪੰਜਵਾ ਆਪ ਮੋਹਿ ਤਨ ਪਾਇਓ ਹਰਨਾਮਾ ਭਏ ਅਚਿੰਤ ਤ੍ਰਿਸ਼ਨ ਸਬੁਜੀ ਹੈ ਇਹ ਲਿਖਿਓ ਲੇਖ ਮਥਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਹੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਚੋਰਿਓ ਹੋ ਗੁਰ ਕਿਰਪਾਲ ਸੌਦਾ ਏ ਜੋਰਿਓ ਹਰ ਚਰਿਓ ਲਾਲ ਅਗਮਾਨ ਆਨ ਵਪਾਰ ਬਣਜ ਜੋ ਕਰੀ ਹੈ ਤੇਤੇ ਦੁਖ ਸਹਾਮਾ ਗੋਬਿੰਦ ਭਜਨ ਕੇ ਨਿਰਭੈ ਵਪਾਰੀ ਹਰ ਰਾਸ ਨਾਨਕ ਰਾਮ ਨਾਮਾ ਸਰਗ ਮਹੱਲਾ ਪੰਜਵਾ ਮੇਰੇ ਮਨ ਮਿਸ ਲੱਗੇ ਪ੍ਰੇ ਬੋਲਾ
ਗੁਰ ਬਾਂ ਪਕਰ ਪ੍ਰਭ ਸੇਵਾ ਲਾਏ, ਸਦ ਦਇਆਲ ਹਰ ਢੋਲਾ ਰਹਾਉ। ਪ੍ਰਭ ਤੂੰ ਠਾਕੁਰ ਸਰਪ੍ਰਤ ਪਾਲਕ, ਮੋਹਿ ਕਲੱਤਰ ਸਹਿਜ ਸਭ ਗੋਲਾ, ਮਾਣ ਤਾਣ ਸਭ ਤੂੰ ਹੈ ਤੂੰ ਹੈ, ਇੱਕ ਨਾਮ ਤੇਰਾ ਮੈਂ ਉੱਲਾ। ਜੇ ਤਖਤ ਬੈਸਾਲੇ ਤੋਂ ਦਾਸ ਤੁਮਾਰੇ, ਕਾਸ ਬਢਾਵੈ ਕੇਤਕ ਬੋਲਾ। ਜਨ ਨਾਨਕ ਕੇ ਪ੍ਰਪੁਰਖ ਵਿਧਾਤੇ, ਮੇਰੇ ਠਾਕੁਰ ਅਗ ਹੈ ਤੋਲਾ। ਸਾਰਗ ਮਹੱਲਾ ਪੰਜਵਾਂ, ਰਸਨਾ ਰਾਮ ਕਹਿਤ ਗੁਣ ਸੋਹੰ, ਏਕ ਨਿਮਖ ਉਪਾਇ ਸਮਾਵੈ, ਦੇਖ ਚਰਿਤ ਮਾਨ ਮੋਹੰ। ਰਾਹਾਉ ਜਿਸ ਸੁਨਿਆ ਮਨ ਹੋਏ ਰੈਸ ਅਤ, ਹਿਰਦੈ ਮਾਨ ਦੁਖ ਜੋਹੰ। ਸੁਖ ਪਾਇਓ ਸੁਖ ਸਾਵ, ਦੁਖ ਦੂਰ ਫਰਾਇਓ, ਬਨ ਆਈ ਪ੍ਰਭ ਤੋਹੰ। ਕਿਲ ਬਿਖ ਗਏ ਮਨ ਨਿਰਮਲ ਹੋਈ ਹੈ, ਗੁਰ ਕਾਢੇ ਮਾਇਆ ਦਰੋਹੰ। ਕਹੋ ਨਾਨਕ ਮੈਂ ਸੋ ਪ੍ਰਭ ਪਾਇਆ, ਕਰਨ ਕਾਰਨ ਸਮਰੱਥੋਹੰ। ਸਾਰੰਗ ਮਹੱਲਾ ਪੰਜਵਾ, ਨੈਨੂੰ ਦੇਖੋ ਚਲ ਤਮਾਸ਼ਾ, ਸਭ ਹਦੂਰ ਸਭ ਹੂੰ ਤੇ ਨੇਰੈ, ਅਗਮ ਅਗਮ ਕਟਵਸ ਰਹਾਉ। ਆ ਭੂਲ ਨਾ ਭੂਲੈ, ਲਿਖਿਓ ਨਾ ਚਲਾਵੈ, ਮਤਾ ਨਾ ਕਰੇ ਪਚਾਸਾ। ਖਿਨ ਮੈਂ ਸਾਜ ਸਵਾਰ ਬਿਨਾਹਾ, ਭਗਤ ਵੈਸ਼ਲ ਗੁਣ ਤਾਸਾ, ਅੰਧ ਕੂਪ ਮੈਂ ਦੀਪਕ ਬਲਿਓ, ਗੁਰ ਹਿਰਦੈ ਕੀਓ ਪਰਗਾਸਾ। ਕਹੋ ਨਾਨਕ ਦਰਸ ਪੇਖ ਸੁਖ ਪਾਇਆ, ਸਭ ਪੂਰਨ ਹੋਈ ਆਸਾ। ਸਾਰਗ ਮਹੱਲਾ ਪੰਜਵਾ, ਚਰਨਹਿ ਗੋਬਿੰਦ ਮਾਰਗ ਸੁਹਾਵਾ, ਆਣ ਮਾਰਗ ਜੇਤਾ ਕਿਛੁ ਤਾਈਐ, ਤੇ ਤੋ ਹੀ ਦੁਖ ਹਵਾ ਰਹਾਉ। ਨੇਤਰ ਪੁਨੀਤ ਪੈ ਦਰਸ ਪੇਖੇ, ਹਸਤ ਪੁਨੀਤ ਟਹਿਲਾਵਾ, ਰਿਦਾ ਪੁਨੀਤ ਰਿਦਾ ਹਰ ਵਸਿਓ, ਮਸਤਕ ਪੁਨੀਤ ਤਾਂ ਸੰਤੂਰਾਵਾ। ਮਾਰਗ ਸਰਬ ਨਿਧਾਨ ਨਾਮ ਹਰਿ ਕੈ, ਜਿਸ ਕਰਮ ਲਿਖਿਆ ਤਿਨ ਪਾਵਾ। ਜਨ ਨਾਨਕ ਗੁਰਪੁਰਬ ਭੇਟਿਓ, ਸੁਖ ਸਹਿਜੇ ਆਨੰਦ ਬਿਹਾਵਾ। ਸਾਰਗ ਮਹੱਲਾ ਪੰਜਵਾਂ, ਧਿਆਇਓ ਅੰਤ ਬਾਰ ਨਾਮ ਸਖਾ, ਜਹਾਂ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ, ਤਹਾਂ ਤਹਾਂ ਤੂੰ ਰੱਖਾ ਰਹਾਉ। ਅੰਧ ਕੂਪ ਗ੍ਰਹਿ ਮੈਂ ਤਿਨ ਸਿਮਰਿਓ, ਜਿਸ ਮਸਤਕ ਲੇਖ ਲਿਖਾ। ਖੁੱਲੇ ਬੰਧਨ ਮੁਕਤ ਗੁਰ ਕੀਨੀ, ਸਭ ਤੂੰ ਹੈ ਤੂੰ ਹੀ ਦਿਖਾ। ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ, ਅਗਾਈ ਰਸਨ ਚਖਾ। ਕਹੋ ਨਾਨਕ ਸੁਖ ਸਹਿਜ ਮੈਂ ਪਾਇਆ, ਗੁਰ ਲਾਹੀ ਸਗਲ ਤਿਖਾ। ਸਾਰਗ ਮਹੱਲਾ ਪੰਜਵਾਂ, ਗੁਰ ਮੇਲ ਐਸੇ ਪ੍ਰਭੂ ਤਿਹਾ, ਭਇਓ ਕਿਰਪਾਲ ਦਇਆਲ ਦੁਖ ਭੰਜਨ ਲੱਗੇ ਨਾ, ਤਾਤੀ ਬਾਇਆ ਰਹਾਉ। ਜੇਤੇ ਸਾ ਸਾ ਸਮਲੇ ਤੇ ਤੇ ਤੇ ਹੀ ਗੁਣ ਗਾਇਆ, ਨਿਮਖਣ ਬਿਸ਼ਰੈ ਘਰੀ ਨ ਬਿਸਰੈ, ਸਤਸੰਗੇ ਜਤ ਜਾਇਆ। ਹਉ ਬਾਲ ਬਾਲ ਬਾਲ ਬਾਲ ਚਰਨ ਕਮਲ ਕਉ, ਬਾਲ ਬਾਲ ਗੁਰਦਰਸਾਇਆ। ਕਹੁ ਨਾਨਕ ਕਾਹੂ ਪਰਵਾਹਾ, ਜੋ ਸੁਖ ਸਾਗਰ ਮੈਂ ਪਾਇਆ। ਸਾਰਗ ਮਹੱਲਾ ਪੰਜਵਾਂ, ਮੇਰੇ ਮਨ ਸ਼ਬਦ ਲੱਗੋ ਗੁਰ ਮੀਠਾ, ਖੁੱਲਿਓ ਕਰਮ ਭਇਓ ਪ੍ਰਗਾਸਾ, ਘੜ ਘੜ ਹਰ ਹਰ ਡਿਠ ਰਹਾਉ। ਪਾਰ ਬ੍ਰਹਮ ਅਜੋਨੀ ਸਮ ਭਾਉ, ਸਰਬ ਥਾਨ ਘਟ ਬੀਠਾ, ਭਇਓ ਪ੍ਰਾਪਤ ਅੰਮ੍ਰਿਤ ਨਾਮਾ, ਬਾਲ ਬਾਲ ਪ੍ਰਭ ਚਰਨ ਡਿਠਾ। ਸਾਧ ਸੰਗ ਸਤ ਸੰਗਤ ਕੀ ਦੇਨ ਮੁਖ ਲਾਗੇ, ਕੀਏ ਸਗਲ ਤੀਰਥ ਮੱਝ ਨੀਠਾ। ਕਹੋ ਨਾਨਕ ਰੰਗ ਚਲੂਲ ਪਏ ਹੈ, ਹਰ ਰੰਗ ਨ ਲਹੈ ਮਜੀਠਾ। ਸਾਰਗ ਮਹੱਲਾ ਪੰਜਵਾਂ, ਹਰ ਹਰ ਨਾਮ ਦੀਓ ਗੁਰ ਸਾਥੇ, ਬ ਨਿਮਕ ਬਚਨ ਪ੍ਰਭ ਹੀਰੈ ਬਸਿਓ, ਸਗਲ ਭੂਖ ਮੇਰੀ ਲਾਥੇ ਰਹਾਉ। ਕਿਰਪਾ ਨਿਧਾਨ ਗੁਣ ਨਾਇਕ ਠਾਕੁਰ, ਸੁਖ ਸਮੂਹ ਸਭ ਨਾਥੇ, ਅਹਨ ਏਕ ਆਸ ਮੋਹੇ ਤੇਰੀ ਸੁਆਮੀ ਹੀ, ਔਰ ਦੁਤੀਆ ਆਸ ਬਿਰਾਥੇ, ਨੈਣ ਤ੍ਰਿਪਤਾਸੇ ਦੇਖਦਰ ਸਭ। ਗੁਰ ਕਰ ਧੈਰੇ ਅਵਤਾਰੇ ਮੇਰੇ ਮਾਥੇ, ਕਹੋ ਨਾਨਕ ਮੈਂ ਤੁਲ ਸੁਖ ਪਾਇਆ, ਜਨਮ ਮਰਨ ਪਏ ਲਾਥੇ। ਸਵਰਗ ਮਹੱਲਾ ਪੰਜਵਾਂ, ਰੇ ਮੂੜੇ ਅਣ ਕਾਹੇ ਕਤ ਜਾਈ, ਸੰਗ ਮਨੋਹਰ ਅੰਮ੍ਰਿਤ ਹੈ ਰੇ, ਭੂਲ ਭੂਲ ਬੇਖ ਖਾਈ ਰਹਾਉ। ਪ੍ਰਭ ਸੁੰਦਰ ਚਤੁਰ ਅਨੂਪਿਤ ਹਤੇ, ਤਿਸਿਓ ਰੁਚ ਨਹੀਂ ਰਾਈ, ਮੋਹਨ ਸਿਓ ਬਾਵਰ ਮਨ ਮੋਹਿਓ, ਝੂਠ ਠਗੋਰੀ ਪਾਈ। ਭਇਓ ਦਇਆਲ ਕਿਰਪਾਲ ਦੁਖਰਤਾ, ਸੰਤਨ ਸੋਭਨ ਆਈ, ਸਗਲ ਦਾਨ ਹਾਰ ਹਰਿ ਕੈ, ਜਿਸ ਕਰਮ ਲਿਖੇ ਸਗਲ ਦਾਨ ਕਰੇ ਮੈਂ ਪਾਇ, ਕਹੁ ਨਾਨਕ ਜੋਤ ਸਮਾਈ। ਸਵਰਗ ਮਹੱਲਾ ਪੰਜਵਾਂ, ਉਵੰਗ ਪ੍ਰੇ ਪ੍ਰੀਤ ਚੀਤ ਪਹਿਲਰੀਆ, ਜੋ ਤੋ ਬਚਨ ਦੀਓ ਮੇਰੇ ਸਤਿਗੁਰ, ਤੋ ਮੈਂ ਸਾਜ ਸਿੰਗਰੀਆ। ਹਾਉ ਹਮ ਭੂਲੋ ਹਮ ਭੂਲੇ ਤੁਮ ਸਦਾ ਅਭੂਲਾ, ਹਮ ਪਤ ਤੁਮ ਪਤ ਤੁਧਰੀਆ, ਹਮ ਨੀਚ ਬਿਰਖ ਤੁਮ ਮਹਿਲਾ ਕਰ, ਲਾਜ ਸੰਗ ਸੰਗ ਬਸਰੀਆ,
तुम गंभीर धीर उपकारी हम क्या बपरे जंतरिया गुर कृपाल नानक हर मेल्यो तो मेरी सुख से जरिया सारंग महला पंजवा अब मोह दिन सतन परवाना सफल ते करी संजोग सुहावे सतगुर संग के नरहाउ तन सुहाग तन सुहागा तन तेत जनमाना ए तान तुमरा सब ग्रह तन तुमरा हियो कियो कुरबाना कोट लाख राज सुख पाए एक निमख पेख दृष्टाना जाओ कहो मुखो सेवक वैसी है सुख नानक अंत न जाना सारंग महला पंजवा अब मोरो संसार दूख गया और उपाम सगल त्यागे छुए त्याग छोड़े सतगुर शरण पय रहाओ सर्व सिद्ध कार सब सबरे अहं रोग सगली खया कोट प्राद खिन मैं खो पई है गुर मिल हर हर कहया पंच दास गुर वसकत कीने हैं मन निश्चल निर्भया आए न जावे ना डो कत ही डोला सिर नानक न जया सर्ग महला पंजवा प्रभ मेरो इत सदा सहाय मन मोहन मेरो जी को प्यारो कवन कहाँ गुण गाई रहाओ खेल खिलावे लाडल डावे सदा सदा अन्नदाई प्रतपालय बार की न्याई जैसे मत पिताई तिस बिन निमक नहीं रह सकी है निमक बिसर न कबहु जाई कहो नानक मिल संसंगते मागन पहले बिलाई सारंग महला पंजवा अपना मीत स्वामी गाइये आस नवर काहू की ज सुख दाता प्रभ त्याय रहा सुख मंगल कल्याण जिस है कर तिस ही शरणी पाई है जिस है तिस है त्याग मानुख जो सेवो तो लाज लोन हो जाइए ए कोट पकरी ठाकुर की गुरमिल मत बद पाइए गुण दान नानक प्रभ मिलया सगल चुकी महताइए सारग महला पंजवा ओट स्थानी प्रभ जी मेर दृष्ट ना लियावो अवर काहू को मान महत प्रभ तेर रहाओ अंगीकार कियो प्रभ अपना काढ़ लिया बेख केरा अमृत नाम औखद मुख दीनो जाहे पया गुर पैरे कवन उपमा कहो एक मोख निर्गुण के दा तेरा काट सिलक जो

ਹੂੰ ਜਬ ਭੁੱਖੋ ਤਬ ਭੋਜਨ ਮੰਗੈ, ਅਗਾਏ ਸੂਖ ਸੰਗਾਰੈ, ਤਬ ਅਰੋਗ ਜਬ ਤੁਮ ਸੰਗ ਬਸਤੋ, ਛੁਟਕਤ ਹੋਏ ਰਵਾਰੈ, ਕਵਣ ਬਸੇਰੋ ਦਾਸ ਦਾਸਨ ਕੋ, ਥਾਪਿਓ ਥਾਪਣ ਹਾਰੈ, ਨਾਮ ਨ ਬਿਸਰੈ ਤਬ ਜੀਵਨ ਪਾਈਐ। ਹੇ ਬੇਨਤੀ ਨਾਨਕ ਇਹ ਸਾਰੈ, ਸਰਗ ਮਹੱਲਾ ਪੰਜਵਾਂ, ਮਨ ਤੇ ਪਏ ਪਉ ਦੂਰ ਪਰਾਇਓ, ਲਾਲ ਦਇਆਲ ਗੁਲਾਲ ਲਾਡਲੇ, ਸਹਿਜ ਸਹਿਜ ਗੁਣ ਗਾਇ ਰਹਾਉ, ਗੁਰ ਬਚਨਾਥ ਕਮਾਤੁ ਕਰ ਕਿਰਪਾ ਤੇ, ਬਹੁਰ ਨਾ ਕਰ ਤੁਹੂ ਤਾਇਓ। ਰਹਿਤ ਉਪਾਸ ਸਮਾਸ ਸੁਖ ਆਸਨ, ਭਗਤ ਬਛਲ ਕਿਰਪਾਇਓ, ਨਾਦ ਬਿਨੁਦ ਕੁਟ ਅਨੰਦਾਮ, ਸਹਿਜ ਸਹਿਜ ਸਮਾਇਓ, ਕਰਣਾ ਆਪ ਕਰਾਵਨ ਆਪੇ, ਕਹੁ ਨਾਨਕ ਆਪ ਅਪਾਇਓ, ਸਰਗ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਅਨੈ ਅਧਾਰੁ, ਜਿਨ ਦੀਆ ਤਿਸ ਕੈ ਕੁਰਬਾਨੈ, ਗੁਰਪੂਰੇ ਨਮਸਕਾਰੁ, ਰਹਾਉ ਬੁਝੀ ਤਿਸਨਾ ਸਤਿ ਸੁਹਿਲਾ, ਕਾਮਕ ਬਿਜਾਰੁ, ਆਏ ਨ ਜਾਏ ਬਸੈ ਏ ਠਾਹਰ ਜੈ ਆਸਨ ਰੰਕਾਰੁ, ਏਕੈ ਪ੍ਰਗਟ ਏਕੈ ਗੁਪਤਾਹਾ, ਏਕਾ ਹੈ ਧੰਦੂਕਾਰੁ, ਆਦ ਮੱਧ ਅੰਤ ਪ੍ਰਭ ਸੋਈ, ਕਹੁ ਨਾਨਕ ਸਾਚ ਵਿਚਾਰੇ, ਸਾਰਗ ਮਹੱਲਾ ਪੰਜਵਾਂ, ਬਿਨ ਪ੍ਰਭ ਰਹਿ ਨ ਜਾਏ ਘਰੀ, ਸਰਬ ਸੂਖ ਤਾਂ ਹੂੰ ਕੈ ਪੂਰਨ, ਜਾ ਕੈ ਸੁਖ ਹੈ ਹਰੀ ਰਹਾਉ, ਮੰਗਲ ਰੂਪ ਪ੍ਰਾਣ ਜੀਵਨ ਤਾਨ, ਸਿਮਰਤ ਆਨੰਦ ਕਨਾ, ਪੜ ਸਮਰਸ ਸਦਾ ਸਤਸੰਗੇ, ਗੁਣ ਰਸਨਾ ਕਵਨ ਭਨਾ, ਥਾਨ ਪਵਿੱਤਰਾ ਮਾਨ ਪਵਿੱਤਰਾ, ਪਵਿੱਤਰ ਸੁਣਨ ਕਹਿ ਨਿਹਾਰੇ, ਕਹੁ ਨਾਨਕ ਤੇ ਭਵਨ ਪਵਿੱਤਰਾ, ਜਾ ਮੈਂ ਸੰਤੁ ਮਾਰੇ, ਸਰਗ ਮਹੱਲਾ ਪੰਜਵਾਂ, ਰਸਨਾ ਜਪਤੀ ਤੂੰ ਹੀ, ਮਾਤ ਗਰਭ ਤੁਮ ਹੀ, ਪ੍ਰਤਪਾਲਕ ਮ੍ਰਿਤ ਮੰਡਲ ਏਕ ਤੂੰ ਹੀ, ਰਾਹਾ ਪਿਤਾ ਤੁਮੈ, ਪਿਤਾ ਤੁਮੈ ਫੈਨ, ਮਾਤਾ ਤੁਮੈ ਮੀਤ ਹਿਤ ਪ੍ਰਤਾਹਾ, ਤੁਮ ਪਰਵਾਰ ਤੁਮੈ ਅਧਾਰਾ, ਤੁਮਹਿ ਸੰਗ ਪਰਤਾਹਾ, ਤੁਮ ਹੀ ਸੰਗ ਪਰਤਾ, ਮਾਤ ਤੁਮੈ ਪਿਤਾ ਤੁਮੇ ਫਨ, ਮਾਤਾ ਤੁਮੈ ਹਮੀਤ ਹਿਤ ਪ੍ਰਤਾ, ਤੁਮ ਪਰਿਵਾਰ ਤੁਮੈ ਅਧਾਰਾ, ਤੁਮੈ ਜੀ ਪ੍ਰਾਣ ਦਾਤਾ, ਤੁਮੈ ਖਜ਼ੀਨਾ, ਤੁਮੈ ਜਰੀਨਾ, ਤੁਮੀ ਮਾਨਕ ਲਾਲਾ, ਤੁਮੈ ਪਾਰ ਜਾਤ ਗੁਰ ਤੇ ਪਾਏ, ਤੋ ਨਾਨਕ ਪੈ ਨਿਹਾਲਾ, ਸਾਰਗ ਮਹੱਲਾ ਪੰਜਵਾਂ, ਜਾਹੁ ਕਾਹੁ ਆਪਣੋ ਹੀ ਚਿਤ ਆਵੈ, ਜੋ ਕਾਹੁ ਕੁਚੇਰ ਹੋਵਤ, ਠਾਕੁਰ ਹੀ ਪੈ ਜਾਵੇ ਰਹਾਉ, ਆਪਣੇ ਪੈ ਦੁੱਖ ਆਪਣੇ ਪੈ ਸੁਖਾ, ਆਪਣੇ ਹੀ ਪੈ ਬਿਰਧਾ, ਆਪਣੇ ਪੈ ਮਾਨ, ਆਪਣੇ ਪੈ ਤਾਨਾ, ਆਪਣੇ ਹੀ ਪੈ ਅਰਥਾ, ਕਿਨਹੀ ਰਾਜ ਜੋ ਬਲਨ ਧਨ ਮਿਲਖਾ, ਕਿਨਹੀ ਬਾਪ ਮਹਿ ਤਾਰੀ, ਸਰਬ ਸੁਖ ਨਾਨਕ ਗੁਰ ਪਾਏ, ਪੂਰਨ ਆਸ ਹਮਾਰੀ, ਸਾਰਗ ਮਹੱਲਾ ਪੰਜਵਾਂ, ਝੂਠੋ ਮਾਇਆ ਕੋ ਮਦਮਾਨ, ਤ੍ਰੋਹ ਮੋਹ ਦੂਰ ਕਰ ਵਪਰੇ, ਸੰਗ ਗੋਪਾਲ ਲਹਿ ਜਾਣ ਰਹਾਉ, ਮਿਥਿਆ ਰਾਜ ਜੋਬਨ ਅਰ ਉਮਰੇ, ਮੀਰ ਮਲਕੇ ਅਰ ਖਾਨ, ਮਿਥਿਆ ਕਾਪਰ ਸੁਗੰਧ ਚਤੁਰਾਈ, ਮਿਥਿਆ ਭੋਜਨ ਪਾਨ, ਦੀਨ ਬੰਧਰੁ ਦਾਸ ਦਾਸਰੁ, ਸੰਤਹ ਕੀ ਸਾਰਾਨ, ਮੰਗਨ ਮੰਗੋ ਹੈ ਅਚਿੰਤਾ, ਮਿਲ ਨਾਨਕੇ ਹਰ ਪ੍ਰਾਨ, ਸਰਗ ਮਹੱਲਾ ਪੰਜਵਾਂ, ਆਪਣੀ ਇਤਨੀ ਕਸ਼ਨ ਸਾਰੀ, ਅਣਖ ਕਾਜ ਅਣਖਤਾ ਵਰਤਾ, ਉਰ ਜੁਜ ਅਣ ਜੰਝਾਰੀ, ਰਹਾਉ ਦੇਹ ਚਾਰ ਕੇ ਦੀਸੈ ਸੰਗੀ, ਊਹਾਂ ਨਾਹੀ ਜਾ ਭਾਰੀ, ਤਿਸ ਰਾਚ ਮਾਚ ਹਿਤ ਲਾਇਓ, ਜੋ ਕਾਮ ਨਾਹੀ ਗਵਾਰੀ, ਹਉ ਨਾਹੀ ਕੇ ਨਾਹੀ ਕੇਸ਼ ਮੇਰਾ, ਨਾ ਹਮਰੋ ਬਾਸ ਚਾਰੀ, ਕਰਨ ਕਰਾਵਨ ਨਾਨਕ ਕੇ ਪ੍ਰਭ, ਸੰਤਨ ਸੰਗ ਉਧਾਰੀ, ਸਾਰਗ ਮਹੱਲਾ ਪੰਜਵਾਂ, ਮੋਹਣੀ ਮੋਹਤ ਰਹਿ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਤੁਟਣਾ ਕਾਹੂ ਤੋਰੀ, ਰਹਾਉ ਖੜਸਾਤ ਉਚਰਤ ਸਨਾਗਰ, ਤੀਰਥ ਗਵਰਨਾ ਥੋਰੀ, ਪੂਜਾ ਕਰ ਕਰਤ ਨਿਮ ਭਗਤ ਪਿਆ, ਊਹਾਂ ਗੈਲ ਨਾ ਛੋਰੀ, ਅੰਧ ਕੂਪ ਮੈਂ ਪਤਤ ਹੋਤ ਜਗ, ਸੰਤੋਖ ਕਰੋ ਪਰਮਗਤ ਮੋਰੀ, ਸਾਧ ਸੰਗਤ ਨਾਨਕ ਪੈ ਮੁਕਤਾ, ਦਰਸ਼ਨ ਭੇਖਤ ਭੂਰੀ, ਸਾਰਗ ਮਹੱਲਾ ਪੰਜਵਾਂ, ਕਹਾ ਕਰੇ ਖਟ ਖਟਲੀ, ਪਵਨ ਅਫਾਰ ਤੋਰ ਚਾਮਰੂ, ਆਤੋ ਜਜਰੀ ਤੇਰੀ ਰੇ ਮਟਲੀ, ਰਹਾਉ ਉਹੀ ਤੇ ਹਰਿਓ, ਊਹਾਂ ਲੇ ਤਰਿਓ, ਜੈਸੇ ਬਾਸਾ ਮਾਸ ਦੇ ਝੱਟ ਲਈ, ਦੇਵਨ ਹਾਰ ਵਿਸਾਰਿਓ ਅੰਦਲੇ, ਜਿਉਂ ਉਹ ਸਫਰੀ ਉਧਰ ਪਰੈਬੈ ਹਟ ਲਈ, ਦਾਸ ਵਿਕਾਰ ਸਾਧ ਵਿਕਾਰ ਵਿਕਾਰ ਝੂਠ ਰਸ, ਜਹ ਜਾਨੋ ਤੋ ਭੀਰ ਬਟ ਲਈ, ਕਹੁ ਨਾਨਕ ਸਮਝ ਰੇ ਇਆਨੇ, ਆਜ ਕਾਲ ਖੁੱਲੈ ਤੇਰੀ ਗੰਠ ਲਈ, ਸਰਗ ਮਹੱਲਾ।

0: ਮਹੱਲਾ ਪੰਜਵਾਂ ਗੁਰਜੀ ਸੰਗ ਤੁਹਾਰਾ ਜਾਣਿਓ ਕੋਟ ਜੋਧ ਆ ਕੀ ਬਾਤ ਨਾ ਪੁੱਛੀਐ ਤਾਂ ਦਰਗਹਿ ਭੀ ਮਾਨਿਓ ਰਾਹਾਵ ਕਵਣ ਮੂਲ ਪ੍ਰਾਣੀ ਕਾ ਕਹੀਐ ਕਵਣ ਰੂਪ ਦ੍ਰਿਸ਼ਟਾ ਨਿਓ ਜੋਤ ਪ੍ਰਗਾਸ ਪਈ ਮਾਟੀ ਸੰਗ ਦੁਲਭ ਦੇਵ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਾਪ ਤਾਪਾ ਤੁਮ ਤੇ ਤਤ ਪਛਾਨਿਓ ਕਰ ਮਸਤਕ ਤਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰੰਗ ਮਹੱਲਾ ਪੰਜਵਾ ਹਰ ਹਰ ਦਿਉ ਸੇਵਕ ਕੋ ਨਾਮ ਮਾਣਸ ਕਾ ਕੋ ਬਪਰੋ ਪਹਾਈ ਜਾ ਕੋ ਰਾਖਾ ਰਾਮ ਰਹਾਉ ਆਪ ਮਹਾਂਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਵਿਦਾਰੇ ਤਰਜਾਮ
1: ਆਪੇ ਪਾਤ ਰਾਖੀ ਸੇਵਕੀ ਆਪ ਕੀ ਬੰਧਾਨ ਆਦ ਜੁਗਾਦ ਸੇਵਕੀ ਰਾਖੈ ਨਾਨਕੋ ਪ੍ਰਭ ਜਾਨ ਸਾਰੰਗ ਮਹਲਾ ਪੰਜਵਾਂ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਓ ਪਿੰਡ ਸਭ ਤੁਮਰਾ ਏ ਤਨ ਸੀਤੋ ਤੁਮਰੈ ਧਾਨ ਰਹਾਓ

ਜਿਨ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪ੍ਰਵਾਨ, ਜਨ ਕਾ ਸੰਗ ਪਾਈਐ ਵਡਭਾਗੀ, ਨਾਨਕ ਸੰਤਨ ਕੈ ਕੁਰਬਾਨ। ਸਾਰੰਗ ਮਹਲਾ ਪੰਜਵਾਂ। ਕਰੋ ਗਤ ਦਿਆਲ ਸੰਤੋ ਮੋਰੀ, ਤੁਮ ਸਮਰੱਥ ਕਾਰਨ ਕਰਨਾ, ਤੂਟੀ ਤੁਮਹੀ ਜੋਰੀ ਰਹਾਉ। ਜਨਮ ਜਨਮ ਕੇ ਬਿਖਈ ਤੁਮ ਤਾਰੇ, ਸੁਮਤ ਸੰਗ ਤੁਮਾਰੇ ਪਾਈ, ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ, ਸਾਸ ਸਾ ਸਰਗਾਈ।

ਵਿਡ ਭਾਗਾ ਤਿੰਨ ਜਨਮ ਪਦਾਰਥ ਚੀਤਾ ਸਾਰੰਗ ਮਹਲਾ ਪੰਜਵਾਂ ਠਾਕੁਰ ਬਿਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਇਓ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋਸ਼ ਆਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ।

ਸਾਰੰਗ ਮਹਲਾ ਪੰਜਵਾਂ। ਆਪ ਜਨ ਉਪਰ ਕੋ ਨਾ ਪੁਕਾਰੈ, ਪੁਕਾਰਨ ਕੋ ਜੋ ਉਦਮ ਕਰਤਾ, ਗੁਰ ਪਰਮੇਸ਼ਰ ਤਾਂ ਕੋ ਮਾਰੈ। ਰਹਾਉ ਨਿਰਵੈਰੈ ਸੰਗ ਵੈ ਰਚਾਵੈ, ਹਰ ਦਰਗਾ ਉਹਾਰੈ, ਆਦਿ ਜੁਗਾਦ ਪ੍ਰਭ ਕੀ ਵਡਿਆਈ, ਜਨ ਕੀ ਪੈਜ ਸਵਾਰੈ। ਨਿਰਪਉ ਭਏ ਸਗਲ ਪਉ ਮਿਟਿਆ, ਚਰਨ ਕਮਲ ਆਧਾਰੈ, ਗੁਰ ਕੈ ਬਚਨ ਜਪਿਓ, ਨਾਉ ਨਾਨਕ ਪ੍ਰਗਟ ਭਇਓ ਸੰਸਾਰੇ। ਸਾਰੰਗ ਮਹਲਾ ਪੰਜਵਾਂ। ਹਰ ਜਨ ਛੋਡਿਆ ਸਗਲਾ ਆਪ, ਜਿਉ ਜਾਨੋ ਤਿਉ ਰਖੋ ਗੁਸਾਈ, ਪੇਖ ਜੀਵਾ ਪ੍ਰਤਾਪ ਰਹਾਉ। ਗੁਰ ਉਪਦੇਸ਼ ਸਾਧ ਕੀ ਸੰਗਤ, ਬਿਨਸਿਓ ਸਗਲ ਸੰਤਾਪ, ਮਿੱਤਰ ਸਤਰ ਪੇਖ ਸਮਤ ਵਿਚਾਰਿਓ, ਸਗਲ ਸੰਭਾਖਣ ਜਾਪ, ਤਪਤ ਬੁਝੀ ਸੀਤਲ ਆਗਾਨੈ, ਸੁਨ ਅਨਹਦ ਬਿਸਮ ਭਏ ਬਿਸਮਾਦ, ਆਨੰਦ ਭਇਆ।

ਮਾਰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਓ ਸਾਧਕ ਸਿੱਧ ਸਗਲ ਮੁਨ ਲੋਚੈ ਬਿਰਲੇ ਲਾਗੇ ਧਿਆਨ ਜਿਸੇ ਕਿਰਪਾ ਹੋਏ ਮੇਰਾ ਸਵਾਮੀ ਪੂਰਨ ਤਾਕੋ ਕਾਮ ਜਾ ਕੇ ਰਿਦੇ ਵਸੇ ਪੈ ਪੰਜਨ ਤਿਸ ਜਾਣੇ ਸਗਲ ਜਹਾਨ ਕਿਨ ਪਲ ਬਿਸਰ ਨਹੀਂ ਮੇਰੇ ਕਰਦੇ ਇਹ ਨਾਨਕ ਮੰਗੇ ਦਾਨ ਸਾਰਗ ਮਹੱਲਾ ਪੰਜਵਾਂ ਬੂਟਾ ਸਰਬ ਥਾਈ ਮੇ ਆਨੰਦ ਮੰਗਲ ਗਾਹੋ ਹਰ ਜਸ ਪੂਰਨ ਪ੍ਰਗਟਿਓ ਨੇ ਰਹਾਓ ਚਾਰ ਕੁੰਡ ਦਹਿ ਦਿਸ ਜਲ ਨਿਧ ਊਨ ਥਾਉ ਨਾ ਕੇ ਕਿਰਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇ ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧ ਸੰਗੇ ਸਤੇ ਜਨ ਜਨ ਪ੍ਰਤੀ ਧੂਪ ਜੀ ਨਾਨਕ ਨਹੀਂ ਪਰਮੇ ਸਾਰਗ ਮਹੱਲਾ ਪੰਜਵਾਂ ਗੋਬਿੰਦ ਜੀ ਹੋ ਤੂੰ ਮੇਰੇ ਪ੍ਰਾਣ ਆਧਾਰ ਸਾਜਨ ਮੀਤ ਸਹਾਈ ਤੁਮੀ ਤੂੰ ਮੇਰੋ ਪਰਿਵਾਰ ਰਹਾਓ ਕਰਮ ਸਕ ਧਾਰਿਓ ਮੇਰੇ ਮਾਥੇ ਸਾਧ ਸਿੰਘ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਕ ਰਾਮ ਨਾਮ

ਹਰ ਗੁਣ ਗਾਏ ਨਿਧ ਧਨ ਵਿਖੇ ਮਹਿਲੇ ਬਰਹਾਓ ਜੀ ਜੰਤ ਸਗਲ ਸੰਤੋਖੇ ਆਪਣਾ ਪ੍ਰਭ ਧਿਆਏ ਰਤਨ ਜਨਮ ਅਪਾਰ ਜੀਤਿਓ ਬਹੁੜ ਜੋ ਨਾ ਪਾਏ ਪੈ ਕਿਰਪਾ ਦਿਆਲ ਗੋਬਿੰਦ ਪਿਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ।

योगी उतरे संसार, जल थल में जल पूर रहो, सर्वनाथ उपार, हर नाम अमृत पियो नानक आन रह सबकार। सारग महला पंजवा, ताते करण भला करे, महाबकार मोहम्मद मातो, सिमरत नाय हरे रहाओ, साध संग जपते नारायण, तिनके दुख जरे, सफल दे धन होए जन्मे, प्रभ के संगर ले, चार पदार्थ असा अस दशा सिद सब उपर साध पले, नानक दास धूर जन बंश उधरे लाग पले। सारग महला पंजवा, हर के नाम के जनकां की, मंथन भजन यही सुख चाहत, प्रभ दर्श देखे कब आंखी राव, तू बेअंत पर ब्रह्म स्वामी, गल तेरी जाए न लाखी, चरण कमल प्रीत मन बेदया, कर सर्व से अंतर राखी, वेद पुराण सिमरत साधु जन, ये बाणी रसना पाखी, जब राम नाम नानक निस्तरी है, और दुतिया बिरथी साखी। सारग महला पंजवा, बाकी राम की तू बाकी, जय दुर्गंध तहां तू बैसे, मां बिखे मत चाकी राव, किसे अस्थान तू टिकन न पावै, ये बिद देखी आखी, संता बिनता कोय न छड़िया, संत परे गोबिंद की पाखी, जी जंत सगले तै मोहे, बिन संता किने न लाखी, नानक दास हर कीर्तन राता, शब्द सुरत सच साखी। सारग महला पंजवा, मायरी काटी जमकी पास, हर हर जब सर्व सुख पाए, बीचे ग्रस उदास, राव कर कृपा लीने करे अपने, उपजी दर्श प्यास, संत संग मिल हर गुण गाए, बिनसी दुतिया आस, महाउद्यान अटवी ते काढे, मार्ग संत कयो, देखत दर्श पाप सब नासे, हर नानक रत्न लयो। सारग महला पंजवा, मायरी अरियो प्रेम की कोर, दर्शन रुचित प्यास मन सुंदर, शक्त न कोई तोर, राव नान मान पद पित सुत बंदप, हर सर्वस धन मोर, त्रिग शरीर अस्त बेष्टाक्रिम, बिन हर जान तोर, भयो कृपाल दीन दुख पंजन, परापुरब लाजोर, नानक सन कृपा निज सागर, बिन सिओ आन निहोर। सारग महला पंजवा, नीकी राम की तुन सोए, चरण कमल अनूप स्वामी, जपत साधु होए राव, चितपता गोपाल दर्शन, कलमला कट धोए, जन्म मरण भिकार अंकर, हर काट छाडे कोए, परापूर्व जिस लिखिया, बिरला पाए कोए, रवण गुण गोपाल कर दे, नानक सच जोए। सारग महला पंजवा, हर के नाम की मत सार, हर विसार जोवान राचे, मिशन सब विसार रहाओ, साध संगम भज स्वामी, पाप हो अधकार, शरणार बिंद बसाए नानक, मुखी उजल दरबार। सारग महला पंजवा, मानी तू राम के धर्मानी, साध संग मिल हर गुण गाए, बिनसी सब अभिमानी, राव तार अनुग्रह अपनी कर लीनी, गुरमुख पूर ज्ञानी, सर्व सुख आनंद कनेरे, ठाकुर दर्श ध्यानी, निकट वर्तन सा सदा सुहागण, दैदिस साई जानी, फेरंग रंग रति नारायण, नानक तिस कुरबानी। सारग महला पंजवा, तो चरण आसरो ईस, तुम्हें पिछानु साख, तुम्हें संग राखन हार, तुम्हें जगदीश रहाओ, तू हमरो हम तुमरे गई है, इस तुम ही राखे, तू बेअंत अपरंपर स्वामी, गुर कृपा कोई लाके, बिन बकने बिन कहन कहावन, अंतर जामी जाने, जाको मेरे ले प्रभ नानक, से जन दरगह माने। सारग महला पंजवा, चौप दे कर पंजवा, एक ओंकार सतगुर प्रसाद, हर पज आन करम बेकार, मान मोह न बुझ तरिसना, कार ग्रस संसार रहाओ, कात पीवत हस्त सोवत, औध बीती असार,
ਨਰਕੋ ਧਾਰ ਪਰਮਤ ਜਲ ਤੋ ਜਮੈ ਕੀ ਨਿਸਾਰ ਪਰ ਦਰੋ ਕਰਤ ਵਿਕਾਰ ਨਿੰਦਾ ਪਾਪ ਰਤ ਘਰ ਚਾਰ ਬਿਨਾ ਸਤਿਗੁਰ ਬੂਝ ਨਾਹੀ ਤਮੋ ਮਹਾ ਅੰਧਾਰ ਬਿਖਟ ਗੌਰੀ ਖਾਏ ਮੂਠੋ ਚੇਤਨਾ ਸਿਰਜਨਹਾਰ ਗੋਬਿੰਦ ਗੁਪਤ ਹੋਏ ਰਿਹੋ ਨਿਆਰੋ ਮਾਤੰਗ ਮਤ ਅਹੰਕਾਰ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨੇ ਆਇਓ ਗੋਪਾਲ ਪੁਰਖ ਉਪਾਰ ਸਾਰਗ ਮਹਲਾ ਪੰਜਵਾਂ ਘਰ ਛੇਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ੁਭ ਬਚਨ ਬੋਲ ਗੁਣ ਅਮੋਲ ਕਿੰਕਰੀ ਬਿਕਾਰ ਦੇਖਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਦੀ ਮਹਾਂਕੇਲ ਰਹਾਓ ਸੁਪਨਰੀ ਸੰਸਾਰ ਮਿਥਨੀ ਵਿਸਤਾਰ ਸਖੀ ਕਾਏ ਮੋਹ ਮੋਹਲੀ ਪ੍ਰੀਤ ਹਿਰਦੇ ਮੇਲ ਸਰਬਰੀ ਪ੍ਰੀਤ ਪਿਆਰ ਪ੍ਰਭ ਸਦਾਰੀ ਦਿਆਰ ਕਾਏ ਆਨ ਆਨ ਰੁਚੀ ਹੈ ਹਰ ਸੰਗ ਸੰਗ ਖਿੰਚੀ ਹੈ ਹਰ ਸੰਗ ਸੰਗ ਖਚੀ ਹੈ ਜੋ ਸਾਧ ਸੰਗ ਪਾਏ ਕਉ ਨਾਨਕ ਹਰ ਧਿਆਏ ਅਬ ਰਹੇ ਜਮੇ ਮੇਲ ਸਾਰਗ ਮਹੱਲਾ ਪੰਜਵਾਂ ਕੰਚਨਾ ਬੋਧਤ ਕਰਾ ਭੂਮਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਬੇਦ ਜਿਹੇ ਬਣੇ ਦਸ ਅਸ਼ਟ ਖਸ ਸਰਵਨ ਸੁਣੇ ਨਹੀਂ ਤੁਲ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗ ਗਏ ਵਰਤ ਸੰਤ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ ਅਪਰਸ ਕਰਤ ਭਾਗ ਸਾਰ ਨਿਵਲੀ ਕਰਮ ਬਹੁ ਵਿਸਤਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾਲ ਲਾਗ ਗਏ ਰਾਮ ਦੇ ਹਰ ਸੁਣ ਦੀਨ ਬੇਨਤੀ ਦੇਹੋ ਦਰਸ਼ਨ ਐਨ ਪੇਖੋ ਜਨ ਨਾਨਕ ਨਾਮ ਇਸ਼ਟ ਲਾਗ ਗਏ ਸਾਰਗ ਮਹੱਲਾ ਪੰਜਵਾਂ ਰਾਮ ਰਾਮ ਰਾਮ ਜਾਪ ਰਮਤ ਰਾਮ ਸਹਾਈ ਰਾਓ ਸੰਤਨ ਕੇ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰਗਪਾਲ ਪਏ ਕਿਰਪਾਲ ਲਭਦੇ ਆਪਣੀ ਪਾਈ ਬਿਨਸੇ ਭ੍ਰਮੋ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤਰ ਠਾਕਰ ਨੂੰ ਕੋਈ ਬਹਿਰਾਈ ਸਵਾਮੀ ਸੁਰਪਾ ਸੋ ਪ੍ਰਸੰਨ ਪਏ ਜਨਮ ਮਨ ਦੁੱਖ ਗਏ ਸੰਤਨ ਕੇ ਚਰਨ ਲਾਗ ਨਾਨਕ ਗੁਣ ਗਾਈ ਸਾਰਗ ਮਹੱਲਾ ਪੰਜਵਾਂ ਹਰ ਹਰੇ ਹਰ ਮੁਖੋਂ ਬੋਲ ਹਰ ਹਰੇ ਮਨ ਤਾਰੇ ਰਾਓ ਸਰਵਨ ਸੁਣ ਭਗਤ ਕਰਨ ਅਨਕ ਭਾਦਕ ਪੁਰਾ ਚਰਨ ਸਰਨ ਭਰਨ ਸਾਧੂ ਆਨ ਬਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮੈਂ ਮਹਾਪਨੀਤ ਸੇਵ ਪੈ ਦੂਰ ਕਰਨ ਕਲਮਲ ਦੁੱਖ ਜਾ ਰਹੇ ਕਹਿਤ ਮੁਕਤ ਸੁਣ ਤੋਂ ਮੁਕਤ ਰਹਿਤ ਜਨਮ ਰਹਿਤੇ ਰਾਮ ਰਾਮ ਸਾਰ ਭੂਤ ਨਾਨਕ ਤੱਤ ਵਿਚਾਰੇ ਸਾਰਗ ਮਹੱਲਾ ਪੰਜਵਾਂ ਨਾਮ ਭਗਤ ਮਾਗ ਸੰਤ ਤਿਆਗ ਸਗਲ ਕਾਮੀ ਰਾਓ ਪ੍ਰੀਤ ਲਾਏ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਹਰਜਨ ਕੀੜੇ ਨਿਬਾਸ਼ ਦੈਨ ਹਰ ਸੁਆਮੀ ਸਰਬ ਕੁਸ਼ਲ ਸੁਖ ਬਿਸਰਾਮ ਆਨੰਦਾ ਆਨੰਦ ਨਾਮ ਜਮਕੀ ਕਛ ਨਾਏ ਤ੍ਰਾਸ ਸਿਮਰੇ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਵ ਰੂਪ ਸਾਧ ਸੰਗ ਨਾਨਕ ਪਾਰਗ ਰਾਮੀ ਸਾਰਗ ਮਹੱਲਾ ਪੰਜਵਾਂ ਗੁਣ ਲਾਲ ਗਾਵੋ ਗੁਰ ਦੇਖੇ ਪੰਚਾ ਤੇ ਇੱਕ ਛੂਟਾ ਜੋ ਸਾਧ ਸੰਗ ਪਗ ਰੋ ਰਾਓ ਦਿਸਟੋ ਕਜ ਸੰਗ ਨ ਜਾਏ ਮਾਨ ਤਿਆਗ ਮੋਹਾ ਏਕੇ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੁਹਾ ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਪੈ ਗੁਰ ਵਿਖਮ ਗਾਰ ਤੋਰੀ ਸਾਰਗ ਮਹੱਲਾ ਪੰਜਵਾਂ ਮਨ ਬਿਰਾਗੇਗੀ ਖੋਜਤੀ ਦਰਸਾਰ ਰਹਾਓ ਸਾਧੂ ਸੰਤਨ ਸੇਵਕੈ ਪ੍ਰਿਓ ਹੀਰੇ ਧਿਆਇਓ ਆਨੰਦ ਰੂਪੀ ਪੇਖ ਕੇ ਹੋ ਮਹਿਲ ਪਾਵੋਗੀ ਕਾਮ ਕਰੀ ਸਭ ਤਿਆਗ ਕੈ ਹੋ ਸ਼ਰਨ ਭਰੋਗੀ ਨਾਨਕ ਸਵਾਮੀ ਗਰ ਮਿਲੇ ਹੋ ਗੁਰ ਮਨਾਵੋਗੀ ਸਾਰਗ ਮਹੱਲਾ ਪੰਜਵਾਂ ਐਸੀ ਹੋਏ ਪਰੀ ਜਾਣਤੇ ਦਿਆ ਰਹਾਓ ਪਾਤਰ ਪਿਤਰ ਤਿਆਗ ਕੇ ਮਨ ਸੰਤਨ ਪਾਏ ਬਚਾਇਓ ਜਾਤ ਜਨਮ ਕੁਲ ਖੋਈਏ ਹੋ ਗਾਵੋ ਹਰ ਹਰੀ ਲੋਕ ਟੰਬ ਤੇ ਟੂਟੀਏ ਪ੍ਰਭ ਕਿਰਤ ਕਿਰਤ ਕਰੀ ਗੁਰਮੋਕੋ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰਗ ਮਹੱਲਾ ਪੰਜਵਾਂ ਲਾਲ ਲਾਲ ਮੋਹਨ ਗੋਪਾਲ ਤੂੰ ਕੀਟ ਹਰਸ ਪਖਾਣ ਜੰਤ ਸਰਬ ਮਹਿ ਪ੍ਰਤਪਾਲ ਤੂੰ ਰਾਓ
ਨਹੀਂ ਦੂਰ ਪੂਰ ਹਜ਼ੂਰ ਸੰਗੈ ਸੁੰਦਰ ਰਸਾਲ ਤੂੰ ਨਹੀਂ ਬਰਨ ਬਰਨ ਨਹੀਂ ਕੁਲ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਸਾਰਗ ਮਹੱਲਾ ਪੰਜਵਾਂ ਕਰਤ ਕੇਲ ਵਿਖੇ ਮੇਲ ਚੰਦਰ ਸੂਰ ਮੋਹੇ ਉਪਜਦਾ ਬੇਕਾਰ ਦੁੰਦਰ ਨੌ ਭਰੀ ਚੰਦਕਾਰ ਸੁੰਦਰ ਅਨਕ ਭਾਉ ਕਰਤ ਫਿਰਤ ਬਿਨ ਗੋਪਾਲ ਤੂੰ ਹੈ ਰਹਾਉ ਤੀਨ ਪੌਣੇ ਲਪਟਾਏ ਰਹੀ ਕਾਜ ਕਰਮ ਨਾ ਜਾਤ ਸਹੀ ਉਨਮਤ ਅੰਧ ਧੰਦ ਰਚਿਤ ਜੈਸੇ ਮਹਾਂਸਾਗਰ ਹੋਇ ਉਦਰੇ ਹਰ ਸੰਤ ਦਾਸ ਕਾਠ ਦੀਨੀ ਜਮ ਕੀ ਫਾਸ ਪਤਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਉਹ ਹੈ ਉਦਰ ਹਰ ਸੰਤ ਦਾਸ ਕਾਠ ਦੀਨੀ ਸਮ ਕੀ ਫਾਸ ਪਤਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਉਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਸਤਿਗੁਰੂ ਜੀ ਦਾ ਜੋ ਸੁਬਾਹ ਵੇਲੇ ਤੋਂ ਲੈ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹਨ ਇਸ ਦੌਰਾਨ ਲੜੀਵਾਰ ਸਹਿਜ ਪਾਠ ਆਪ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਾਮ ਦੇ ਦੀਵਾਨਾਂ ਦਾ ਸੋ ਆਪ ਜੀ ਨੂੰ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜਥਾ ਆਪ ਜੀ ਨੂੰ ਕੀਰਤਨ ਨਾਲ ਜੋੜੇਗਾ ਸੋ ਆਪ ਇਸੇ ਤਰ੍ਹਾਂ ਕੀਰਤਨ ਨਾਲ ਜੁੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੂਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜ਼ਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀ ਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ।